ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ। ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: 7194300 403 7193400 ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
2: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ,
3: ਕਿਉਂਕਿ ਪਰਸੋਂ ਦੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਇਹ ਟਾਲਿਆ ਜਾ ਸਕਦਾ ਸੀ। ਸ੍ਰੀ ਦਰਬਾਰ ਸਾਹਿਬ ਦੇ ਉੱਪਰ ਜੋ ਹਮਲਾ ਹੋਇਆ 1984 ਦੇ ਵਿੱਚ, ਜਾਂ ਇਸ ਦੇ ਵਿੱਚ ਕੌਣ ਕੌਣ ਜ਼ਿੰਮੇਵਾਰ ਸੀ, ਜਾਂ ਆਪਾਂ ਇਸ 'ਤੇ ਵੀ ਵਿਚਾਰ ਕੀਤਾ ਹੈ ਕਿ ਕੀ ਅਸੀਂ ਪਿਛਲੇ ਇਹਨਾਂ 40-41 ਸਾਲਾਂ ਦੇ ਵਿੱਚ ਕਦੀ ਇਹ ਨਿਰੀਖਣ ਕੀਤਾ ਹੈ ਕਿ ਸਾਡੇ ਕੋਲੋਂ ਵੀ ਕੁਛ ਗਲਤੀਆਂ ਹੋਈਆਂ ਹੋਈਆਂ ਨੇ, ਜਾਂ ਅਸੀਂ ਵੀ ਇਹੋ ਜਿਹੇ ਉਹ ਕਦਮ ਚੁੱਕੇ ਨੇ ਜਿਸ ਦੇ ਨਾਲ ਅਜਿਹਾ ਸਾਨੀਆਂ ਦੁਬਾਰਾ ਨਾ ਹੋ ਸਕੇ, ਜਾਂ ਇਸ ਤਰ੍ਹਾਂ ਦਾ ਅਸੀਂ ਇਸ 'ਤੇ ਕਦੀ ਵੀ ਮੇਖਰ ਅਜੇ ਤੱਕ ਗੌਰ ਨਹੀਂ ਕੀਤਾ। ਆਰਮੀ ਨੇ ਇੱਕ ਵਾਈਟ ਪੇਪਰ ਜਾਰੀ ਕੀਤਾ ਸੀ, ਆਰਮੀ ਉਸਨੂੰ ਫਾਲਸ ਪੇਪਰ ਕਹਿੰਦਾ ਹੁੰਦਾ, ਕਿਉਂਕਿ ਜਿੰਨੀਆਂ ਉਹਦੇ ਵਿੱਚ ਜਿਹੜਾ ਡਾਟਾ ਸੀ ਉਹ ਆਪ ਵੀ ਜਿਹੜੀ ਇੰਡੀਅਨ ਆਰਮੀ ਨੇ ਦਿੱਤਾ ਸੀ ਉਸ ਦੇ ਨਾਲ ਉਹਨਾਂ ਲੋਕਾਂ ਦਾ ਕੰਟਰਡਿਕਸ਼ਨ ਵੀ ਸਾਹਮਣੇ ਆ ਜਾਂਦੀ ਹੈ ਜਿਹੜੇ ਲੋਕ ਉਸ ਦੇ ਵਿੱਚ ਇਨਵਾਲਵ ਸਨ। ਖਾਸ ਤੌਰ 'ਤੇ ਫੀਲਡ ਓਪਰੇਸ਼ਨ ਦਾ ਇੰਚਾਰਜ ਜਿਹੜਾ ਸੀ ਕੁਲਦੀਪ ਬਰਾੜ, ਜਿਸ ਨੂੰ ਬੁਲਬੁਲ ਬਰਾੜ ਕਹਿੰਦੇ ਨੇ, ਉਹ ਆਪਣੀ ਕਿਤਾਬ ਦੇ ਵਿੱਚ ਬਹੁਤ ਕੁਝ ਗਲਤ ਇਨਫੋਰਮੇਸ਼ਨ ਦਿੰਦਾ ਹੈ। ਇੰਝ ਲੱਗਦਾ ਹੈ ਜਿਵੇਂ ਕਿਸੇ ਅਨਪੜ੍ਹ ਵਿਅਕਤੀ ਨੇ ਦਿੱਤੀ ਹੋਵੇ, ਪਰ ਉਹਦੇ ਵਿੱਚ ਉਹ ਇੱਕ ਗੱਲ ਨੂੰ ਐਡਮਿਟ ਕਰਦਾ ਹੈ। 300 ਤੋਂ 400 ਤੱਕ ਆਰਮੀ ਕੈਜੁਅਲਟੀਜ਼ ਦੀ ਗੱਲ ਕਰਦਾ ਹੈ, ਜਿਹੜੀ ਕਿ ਭਾਰਤੀ ਸਰਕਾਰ ਦੀ ਜਿਹੜਾ ਵਾਈਟ ਪੇਪਰ ਹੈ ਉਸ ਦੇ 83 ਦਾ ਜਿਹੜਾ ਉਹ ਦਿੰਦਾ ਹੈ ਉਹਦੇ ਨਾਲੋਂ ਬਹੁਤ ਜ਼ਿਆਦਾ, ਅਤੇ ਹਕੀਕਤਨ ਇਹ ਉਸ ਤੋਂ ਵੀ ਜ਼ਿਆਦਾ ਹੈ। ਇਸ ਤਰ੍ਹਾਂ ਅਸੀਂ ਇਸ 'ਤੇ ਕਈ ਚੀਜ਼ਾਂ ਜਿਹੜੀਆਂ ਵਿਚਾਰ ਕਰਦੇ ਹਾਂ। ਸਭ ਤੋਂ ਪਹਿਲਾਂ ਕਿ ਇਸ ਦੇ ਉੱਪਰ ਅੱਜ ਕੱਲ੍ਹ ਬਹੁਤ ਜ਼ਿਆਦਾ, ਇੱਥੋਂ ਤੱਕ ਕਿ ਇੰਗਲੈਂਡ ਦੇ ਜਿਹੜੇ ਪੇਪਰ ਸੀ 30 ਸਾਲਾਂ ਬਾਅਦ ਜਦੋਂ ਉਹ ਆਪਣੇ ਡਾਕੂਮੈਂਟਸ ਰਿਲੀਜ਼ ਕਰਦੇ ਆ ਤਾਂ ਪਤਾ ਚੱਲਿਆ ਕਿ ਮਾਰਗਰੇਟ ਥੈਚਰ ਵੀ, ਥੈਚਰ ਜਿਹੜੀ ਉਸ ਵਕਤ ਦੀ UK ਦੀ ਪ੍ਰਧਾਨ ਮੰਤਰੀ ਸੀ, ਉਸਦੀ ਇਨਵਾਲਵਮੈਂਟ ਸੀ। ਓਵਰਆਲ ਇਸ ਦੇ ਵਿੱਚ USSR ਦੀ KGB ਅਤੇ ਇਸਰਾਈਲ ਦੀ ਏਜੰਸੀ ਜਿਹੜੀ ਸੀ ਉਹ ਵੀ ਇਨਵਾਲਵ ਸਨ। ਉਹਨਾਂ ਨੇ ਇਹਨਾਂ ਨੂੰ ਵਿਸ਼ੇਸ਼ ਟ੍ਰੇਨਿੰਗ ਵੀ ਦਿੱਤੀ ਸੀ, ਜਿਹੜੀਆਂ ਚੀਜ਼ਾਂ ਕਿ ਬਾਅਦ ਦੇ ਵਿੱਚ ਜਗ ਜ਼ਾਹਿਰ ਹੋਈਆਂ ਨੇ। ਇਸੇ ਤਰ੍ਹਾਂ ਆਪਾਂ ਇੱਕ ਪ੍ਰੋਗਰਾਮ ਦੇ ਵਿੱਚ ਕਿਹਾ ਸੀ, ਕਿਉਂਕਿ ਇੱਕ ਆਰਟੀਕਲ ਆਇਆ ਸੀ ਜਨਰਲ SN ਸਿਨਹਾ, ਜਿਹੜੇ ਕਿ ਉਸ ਵਕਤ ਸੀਨੀਅਰ ਮੋਸਟ ਆਰਮੀ ਜਨਰਲ ਸਨ, ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਵੀ ਇਸ ਦਾ ਮੈਂਸ਼ਨ ਕੀਤਾ ਹੈ ਕਿ ਉਹਨਾਂ ਦੀ ਜਦੋਂ ਮੌਤ ਹੋਈ ਤਾਂ ਇਹ ਲਿਖਿਆ ਗਿਆ ਸੀ ਕਿ ਦਾ ਓਨਲੀ ਸੀਨੀਅਰ ਜਨਰਲ ਹੂ ਵਾਜ਼ ਡਿਪਰਾਈਵਡ ਆਫ ਬਿਕਮਿੰਗ ਆਰਮੀ ਚੀਫ, ਅਤੇ ਉਹਨਾਂ ਨੇ ਜਿਹੜਾ ਖੁਲਾਸਾ ਕੀਤਾ ਸੀ ਕਿ ਉਹਨਾਂ ਦੇ ਨਾਲ ਵੀ

ਦਾ ਉੱਤੇ ਵਿਚਾਰ ਹੋਈ ਤੇ ਉਹਨਾਂ ਨੇ ਇਹ ਕਹਿ ਕੇ ਰਿਫਿਊਜ਼ ਕਰ ਦਿੱਤਾ ਕਿ ਪੋਲਿਟਿਕਸ ਦੇ ਵਿੱਚ ਆਰਮੀ ਨੂੰ ਇਨਵਾਲਵ ਨਹੀਂ ਕਰਨਾ ਚਾਹੀਦਾ। ਇਸੇ ਤਰ੍ਹਾਂ ਮਿਸਟਰ ਸਿੱਧੂ ਜੋ ਕਿ ਦਾਮਾਦ ਸਨ, ਹੈਗੇ ਅਜੇ, ਐਕਸ ਫੋਰਨ ਮਿਨਿਸਟਰ ਆਫ ਇੰਡੀਆ ਸਰਦਾਰ ਸਵਰਨ ਸਿੰਘ ਦੇ ਤੇ ਰਾਹ ਦੇ ਇੱਕ ਬਹੁਤ ਸੀਨੀਅਰ ਆਫਿਸਰ ਸਨ। ਉਹਨਾਂ ਨੇ ਵੀ ਆਪਣੀ ਕਿਤਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਖੁਲਾਸੇ ਕੀਤੇ ਆ, ਪਰ ਸਭ ਤੋਂ ਵੱਧ ਖੁਲਾਸਾ ਜਿਹੜਾ ਸੱਚਾਈ ਦੇ ਹੋਰ ਵੀ ਨੇੜੇ ਆ ਉਹ ਆ ਗਵਰਨਰ ਬੀ ਡੀ ਪਾਂਡੇ, ਜੋ ਕਿ ਉਸ ਸਮੇਂ ਪੰਜਾਬ ਦੇ ਗਵਰਨਰ ਸਨ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ, ਤੇ ਉਸ ਤੋਂ ਬਾਅਦ ਉਹਨਾਂ ਨੇ ਜੁਲਾਈ ਦੇ ਮਹੀਨੇ ਵਿੱਚ ਹੀ ਰਿਜ਼ਾਈਨ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਵੀ ਆਰਮੀ ਆਫਿਸਰ ਦੀ ਪੋਸਟ ਨਹੀਂ ਲਈ। ਉਹਨਾਂ ਨੇ ਆਪਣੀ ਜ਼ਿੰਦਗੀ ਤੇ ਇੱਕ ਕਿਤਾਬ ਲਿਖੀ ਸੀ ਜਿਸ ਦੇ ਬਾਰੇ ਉਹਨਾਂ ਨੇ ਕਿ ਇਹ ਹਦਾਇਤ ਕੀਤੀ ਸੀ ਕਿ ਮੇਰੇ ਮਰਨ ਤੋਂ 5 ਸਾਲ ਬਾਅਦ ਇਸ ਨੂੰ ਪਬਲਿਸ਼ ਕੀਤਾ ਜਾਵੇ, ਤੇ ਉਹਨਾਂ ਦੀ ਬੇਟੀ ਨੇ 9 ਸਾਲ ਬਾਅਦ ਉਹਨੂੰ ਪਬਲਿਸ਼ ਕੀਤਾ। ਉਹਦੇ ਵਿੱਚ ਇੱਕ ਡਿਟੇਲ ਡਿਸਕ੍ਰਿਪਸ਼ਨ ਪੰਜਾਬ ਦਾ ਜਿਹੜਾ ਸ੍ਰੀ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਹੈ ਉਸਦੇ ਬਾਰੇ ਜ਼ਿਕਰ ਹੁੰਦਾ ਹੈ ਤੇ ਉਸ ਕਿਤਾਬ ਦੇ ਵਿੱਚ ਵੀ ਉਹ ਇਹ ਖੁਲਾਸਾ ਕਰਦੇ ਨੇ। ਜਦੋਂ ਦਾਸ ਨੇ ਕਿਤਾਬ ਲਿਖੀ ਸੀ ਕਿ ਬਿਟਰੇਅਲ ਆਫ ਏ ਵਿਰਾਈਲ ਕਮਿਊਨਿਟੀ 1998 ਦੇ ਵਿੱਚ ਜੇਲ੍ਹ ਤੋਂ ਆਉਂਦਿਆਂ ਹੀ, ਤਾਂ ਮੈਂ ਇੱਕ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਜਿਹੜਾ ਓਪਰੇਸ਼ਨ ਬਲੂ ਸਟਾਰ ਹੈ ਇਹ ਉਸੇ ਤਰ੍ਹਾਂ ਦਾ ਹੀ ਇੱਕ ਓਪਰੇਸ਼ਨ ਰੈੱਡ ਸਟਾਰ, ਜੋ ਕਿ ਕਿਸੇ ਸਮੇਂ ਸੈਂਟ ਪੀਟਰਸਬਰਗ ਦੇ ਉੱਪਰ ਹਮਲਾ ਕਰਨ ਵੇਲੇ USSR ਦੇ, ਤੇ ਇਹ ਕਿਉਂਕਿ ਇਹ ਥੀਇਜ਼ਮ ਦੇ ਉੱਪਰ ਹਮਲਾ ਸੀ, ਇਸ ਕਰਕੇ ਇਹੋ ਜਿਹੇ ਕੋਡ ਨੇਮ ਜਿਹੜੇ ਆ, ਮੇਰਾ 100% ਸ਼ੱਕ ਸੀ ਕਿ ਇਹ ਤਿਆਰ ਹੀ ਜਿਹੜੇ ਕੀਤੇ ਗਏ ਸਨ, ਇਹੋ ਜਿਹਾ ਕੋਡ ਜਿਹੜਾ ਸੀ ਇਹ ਬਿਲਕੁਲ ਇਸਦੀ ਰੈਲੀਵੈਂਸ ਜਿਹੜੀ ਆ ਉਹ ਜਾਂਦੀ ਆ USSR ਦੇ ਉਹਨਾਂ ਓਪਰੇਸ਼ਨ ਦੇ ਨਾਲ ਜਿਹੜਾ ਕਿ ਥੀਇਜ਼ਮ ਤੇ ਅਥੀਇਜ਼ਮ ਦੀ ਲੜਾਈ ਦੇ ਨਾਲ ਜੁੜਦਾ ਹੈ। ਤੇ ਇਸ ਤੇ ਜਨਰਲ ਗਵਰਨਰ ਜਿਹੜੇ ਸੀ ਪੰਜਾਬ ਦੇ ਐਕਸ ਗਵਰਨਰ ਬੀ ਡੀ ਪਾਂਡੇ ਦੀ ਮੋਹਰ ਲੱਗਦੀ ਹੈ, ਉਹ ਕਹਿੰਦੇ ਆ ਕਿ ਵੀ 4 ਤਰੀਕ ਨੂੰ 3 ਤਰੀਕ ਨੂੰ ਹੀ ਇਹ ਜਿਹੜਾ ਸੀ ਓਪਰੇਸ਼ਨ ਨੂੰ ਡਿਲੇ ਕੀਤਾ ਜਾਣਾ ਸੀ। ਔਰ ਇੱਕ ਨਿਊਜ਼ ਆਉਂਦੀ ਹੈ ਰਸ਼ੀਆ ਵੱਲੋਂ ਕਿ ਜਿਸ 'ਤੇ ਉਹ ਕਹਿੰਦੇ ਆ ਕਿ ਵੀ 6 ਤਰੀਕ ਨੂੰ ਜੇ ਤੁਸੀਂ ਹਮਲਾ ਨਾ ਕੀਤਾ ਤੇ 6 ਤਰੀਕ ਨੂੰ ਦਰਬਾਰ ਸਾਹਿਬ ਦੇ ਅੰਦਰ ਖਾਲਿਸਤਾਨ ਦਾ ਐਲਾਨ ਹੋ ਜਾਏ, ਜਦਕਿ ਉਸ ਵਕਤ ਤੱਕ ਇਹੋ ਜਿਹੀ ਕੋਈ ਚੀਜ਼ ਨਹੀਂ ਸੀ। ਔਰ ਇਸ 'ਤੇ ਖੁਦ ਵੀ ਉਹ ਕ੍ਰਿਟੀਸਿਜ਼ਮ ਕਰ, ਪਰ ਰੀਸੈਂਟਲੀ ਕਿਉਂਕਿ ਹੋਰ ਬਹੁਤ ਸਾਰੇ ਇਹੋ ਜਿਹੇ ਇੰਟਰਵਿਊ ਨੇ ਜਿਹੜੇ ਆਰਮੀ ਆਫਿਸਰਸ ਦੇ ਨੇ ਜਿਨ੍ਹਾਂ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਬਹੁਤ ਸਾਰੇ ਆਰਮੀ ਆਫਿਸਰਸ ਜਿਹੜੇ ਸੀ ਕਮਾਂਡਰ ਸੀ ਜਿਨ੍ਹਾਂ ਨੇ ਰਿਫਿਊਜ਼ ਕਰ ਦਿੱਤਾ ਸੀ। ਪਰ ਰੀਸੈਂਟਲੀ ਇੱਕ ਇੰਟਰਵਿਊ ਉਸ ਵਕਤ ਦੇ ਇੱਕ ਜਿਹੜਾ ਕਿ ਬਾਅਦ ਦੇ ਵਿੱਚ ਭਾਰਤ ਦਾ ਆਰਮੀ ਚੀਫ ਹੀ ਬਣਿਆ VN ਸ਼ਰਮਾ, ਉਸ ਵਕਤ ਉਹ ਜਿਹੜਾ ਮਿਲਟਰੀ ਓਪਰੇਸ਼ਨ ਡਾਇਰੈਕਟਰ ਜਨਰਲ ਜਿਹੜਾ ਮਿਲਟਰੀ ਓਪਰੇਸ਼ਨ ਦਾ ਪਾਰਟ ਸਨ 2 ਨੰਬਰ 'ਤੇ ਸੀ, ਕਿਉਂਕਿ ਉਸਦੇ ਚੀਫ ਉਸ ਵਕਤ ਹੁੰਦੇ ਸਨ ਮਿਸਟਰ PN ਹੋਣ। ਉਹਨਾਂ ਦੇ ਨਾਲ ਉਹ ਆਪਣੇ ਇੱਕ ਇੰਟਰਵਿਊ 'ਚ ਰੀਸੈਂਟਲੀ ਇੱਕ ਆਰਮੀ ਅਫਸਰ ਦੀ ਹੀ ਜਿਹੜੀ ਯੂਟਿਊਬ ਚੈਨਲ ਹੈ ਉਸ 'ਤੇ ਦਿੰਦਿਆਂ ਹੋਇਆ ਜ਼ਿਕਰ ਕਰ ਰਹੇ ਨੇ, 95 ਈਅਰਸ ਓਲਡ ਵਿਅਕਤੀ ਆ, ਉਹ ਕਹਿੰਦਾ ਕਿ ਉਸ ਵਕਤ ਦਾ ਜਿਹੜਾ ਚੀਫ ਸੀ ਉਹ ਆਰਮੀ ਚੀਫ ਵੇਦਿਆ, ਉਸ ਨੂੰ ਇੰਦਰਾ ਗਾਂਧੀ ਨੇ ਕਿਹਾ ਤੇ ਉਹ ਸਾਡੇ ਕੋਲ ਆਇਆ ਤੇ ਅਸੀਂ ਉਸਨੂੰ ਸਲਾਹ ਦਿੱਤੀ ਕਿ ਇਹ ਜਿਹੜੀ ਚੀਜ਼ ਹੈ ਇਹ ਬਿਲਕੁਲ ਹੀ ਯਾਨੀ ਕਿ ਜਿਹੜੇ ਆਰਮੀ ਦੇ ਇੰਡੀਅਨ ਆਰਮੀ ਦੇ ਐਟੀਕੇਟਸ ਨੇ ਅਨਕੋਨਸਟੀਟਿਊਸ਼ਨਲ, ਇਹ ਨਹੀਂ ਕੀਤਾ ਜਾਣਾ ਚਾਹੀਦਾ। ਤੇ ਨਾਲ ਹੀ ਇਹ ਕਿਹਾ ਗਿਆ ਸੀ ਜਾ ਕੇ ਇੰਦਰਾ ਗਾਂਧੀ ਨੂੰ ਕੰਟੈਕਟ, ਤੇ ਉਸਨੇ ਕੰਟੈਕਟ ਕੀਤਾ ਤੇ ਉੱਥੋਂ ਅੱਗੋਂ ਉਹਨੂੰ ਜਵਾਬ ਆਇਆ ਕਿ ਸਿੱਧਾ ਹੀ ਉਹਨਾਂ ਨੇ ਜਨਰਲ ਅਫਸਰ ਇਨ ਕਮਾਂਡ ਜਿਹੜਾ ਸੀ ਵੈਸਟਰਨ ਕਮਾਂਡ ਸੁੰਦਰ ਜੀ, ਉਸਨੂੰ ਕੰਟੈਕਟ ਕੀਤਾ ਤੇ ਉਸਨੂੰ ਇਹ ਆਸ਼ਵਾਸਨ ਦਿੱਤਾ ਗਿਆ ਕਿ ਤੈਨੂੰ ਇਸ ਤੋਂ ਬਾਅਦ ਆਰਮੀ ਚੀਫ ਬਣਾਇਆ ਜਾਏ।
ਤੇ ਉਸਨੇ ਇਸ ਆਪਰੇਸ਼ਨ ਨੂੰ ਕੰਡਕਟ ਕਰਨ ਵਾਸਤੇ ਸਭ ਤੋਂ ਪਹਿਲਾਂ ਕਹਿੰਦੇ ਆ ਕਿ 15 ਜਿਹੜਾ ਡਿਵੀਜ਼ਨ ਸੀ ਉਸ ਦੇ ਡਿਪ ਕਮਾਂਡਰ ਨੂੰ ਜਿਹੜਾ ਕਿ ਮਿਸਟਰ ਜੰਵਾਲ ਸੀ ਉਸ ਨੂੰ ਕਿਹਾ ਪਰ ਉਸਨੇ ਰਿਫਿਊਜ਼ ਕਰ ਦਿੱਤਾ ਤੇ ਫਿਰ 9 ਡਿਵੀਜ਼ਨ ਜਿਹੜਾ ਕਿ ਇੱਕ ਰਿਜ਼ਰਵ ਡਿਵੀਜ਼ਨ ਨਾਰਦਰਨ ਕਮਾਂਡ ਦਾ ਹੀ ਜਿਹੜਾ ਹੁੰਦਾ ਹੈ ਮੈਰਿਟ ਦੇ ਵਿੱਚ ਉੱਥੇ ਕੁਲਦੀਪ ਬਰਾੜ ਨੂੰ ਕੰਟੈਕਟ ਕੀਤਾ ਗਿਆ ਤੇ ਉਹਨੇ ਨਾ ਉਹਨੇ ਹਾਂ ਕਰ ਤੇ ਗੱਲ ਕਰਦਿਆਂ ਕਰਦਿਆਂ ਹਾਲਾਂਕਿ ਉਸ ਇੰਟਰਵਿਊ ਦੇ ਵਿੱਚ ਬਹੁਤੇ ਫੈਕਟਸ ਨੇ ਜਿਹੜੇ ਉਹਨੂੰ ਯਾਦ ਨਹੀਂ ਆ ਕਿਉਂਕਿ ਜਾਂ ਫਿਰ ਆਰਮੀ ਦੇ ਵਿੱਚ ਹੋਣ ਦੇ ਕਰਕੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਕੋਈ ਜਾਣਕਾਰੀ ਨਹੀਂ ਸੀ ਜਾਂ ਫਿਰ ਜਿਹੜਾ ਜਨਰਲ VN ਸ਼ਰਮਾ ਹੈ ਉਹ ਬਹੁਤ ਕੁਛ ਭੁੱਲ ਗਿਆ ਹੋਣਾ ਹੈ ਉਮਰ ਦੇ ਹਿਸਾਬ ਦੇ ਨਾਲ ਕਿਉਂਕਿ 95 ਸਾਲ ਦੀ ਉਮਰ ਹੈ ਪਰ ਉਹ ਇੱਕ ਗੱਲ ਤੇ ਮੋਹਰ ਲਾਉਂਦਾ ਹੈ ਕਿ ਉਸ ਵਕਤ ਇਹ ਕਿਹਾ ਗਿਆ ਮਿਸਟਰ ਜਿਹੜਾ ਵੇਦਿਆ ਸੀ ਕਿ ਇਹ ਉਹ ਇਹ ਚਾਹੁੰਦੇ ਵੀ ਸੀ ਕਿ ਬਈ ਸਿੱਖਾਂ ਦੇ ਦੁਆਰਾ ਹੀ ਇਹ ਚੀਜ਼ ਜਿਹੜੀ ਆ ਓਪਰੇਟ ਕੀਤੀ ਜਾਏ ਕਿਉਂਕਿ ਸੁੰਦਰ ਜੀ ਵੀ ਜਿਹੜਾ ਸੀ ਉਹ ਕਹਿੰਦਾ ਹੈ ਕਿ ਉਹਨੂੰ ਨਾਰਦਰਨ ਸਾਇਕੀ ਦੀ ਜਾਂ ਪੰਜਾਬ ਸਾਇਕੀ ਦੀ ਇਨਫੋਰਮੇਸ਼ਨ ਨਹੀਂ ਸੀ ਜਿਸ ਕਰਕੇ ਅਸੀਂ ਵੀ ਉਹਨੂੰ ਕਿਹਾ ਕੰਟਰਾਡਿਕਟ ਕੀਤਾ ਕਿ ਨਹੀਂ ਤੁਹਾਨੂੰ ਨਹੀਂ ਪਤਾ ਉਹ ਕਹਿੰਦਾ ਕਿ ਇਹ ਇਹਨਾਂ ਦੇ ਵਾਸਤੇ ਧਰਮ ਮਤਲਬ ਰਿਲੀਜਨ ਨੰਬਰ 2 ਹੈ ਉਸ ਤੇ ਅਸੀਂ ਕਿ ਇੱਦਾਂ ਨਹੀਂ ਹੋ ਸਕਦਾ ਔਰ ਜਿਸ ਦਾ ਨਤੀਜਾ ਬਾਅਦ ਦੇ ਵਿੱਚ ਉਸਨੇ ਤਾਂ ਉੱਥੇ ਜ਼ਿਕਰ ਨਹੀਂ ਕੀਤਾ ਪਰ ਜਿਸ ਦਾ ਨਤੀਜਾ ਬਾਅਦ ਵਿੱਚ ਹੋਇਆ ਵੀ ਹੈਗਾ ਕਿ ਉਸਨੇ ਇਹੀ ਸਮਝ ਕੇ ਜਿਹੜੇ ਇੰਚਾਰਜ ਲੋਕ ਸੀ ਜਿਸ ਵਿੱਚ ਇੱਕ ਮਿਸਟਰ ਲੁਧਿਆਣੇ ਦਾ ਕੋਈ ਮਿਸਟਰ ਸਿੱਧੂ ਮੇਜਰ ਸੀ ਉਹ ਵੀ ਮਾਰਿਆ ਗਿਆ ਸੀ ਇਹ ਸਾਰੇ ਲੋਕਾਂ ਨੂੰ ਲਿਆਂਦਾ ਗਿਆ ਤੇ ਇਹ ਚੀਜ਼ ਜਿਹੜੀ ਕੀਤੀ ਗਈ ਮੇਰੇ ਅੱਜ ਦੇ ਇਸ ਡਿਸਕਸ਼ਨ ਤੋਂ ਬਰਾਦ ਇਹ ਆ ਕਿ ਉਹ ਆਪਣੇ ਇਸ ਇੰਟਰਵਿਊ ਵਿੱਚ ਇੱਕ ਹੋਰ ਗੱਲ ਦੱਸ ਰਿਹਾ ਕਿ ਇੰਦਰਾ ਗਾਂਧੀ ਇਹ ਚਾਹੁੰਦੀ ਨਹੀਂ ਸੀ ਭਾਵੇਂ ਉਹ ਇੱਕ ਮਤਲਬ ਪੰਜਾਬ ਪ੍ਰਤੀ ਰਾਗ ਇਨਫੋਰਮੇਸ਼ਨ ਪਰ ਇੰਦਰਾ ਗਾਂਧੀ ਦੀ ਇੰਟੈਂਸ਼ਨ ਨੂੰ ਉਸਨੇ ਸਾਫ ਕਲੀਅਰ ਕੀਤਾ ਹੈ ਕਿ ਉਹ ਨਹੀਂ ਸੀ ਚਾਹੁੰਦੀ ਕਿ ਪੰਜਾਬ ਭਾਰਤ ਦੇ ਵਿੱਚ ਕੋਈ ਵੀ ਅਜਿਹਾ ਰਾਜ ਹੋਵੇ ਜਿਸ ਦੇ ਵਿੱਚ ਗੈਰ ਕਾਂਗਰਸੀ ਸਰਕਾਰ ਹੋਵੇ ਭਾਵੇਂ ਉਸਦਾ ਇਹ ਹਵਾਲਾ ਗਲਤ ਹੈ ਕਿ ਉਸ ਵਕਤ ਅਕਾਲੀਆਂ ਨੂੰ ਕੱਢਣ ਵਾਸਤੇ ਪਰ ਇਸਦਾ ਜਿਹੜਾ ਬੇਸ ਹੈ 77 ਤੋਂ ਅਗਰ ਅਸੀਂ ਲੈ ਜਾਈਏ ਤੇ ਕਿਤੇ ਨਾ ਕਿਤੇ ਉਹ ਸੱਚ ਹੈ ਕਨਫਿਊਜ਼ਨ ਹੋ ਸਕਦੀ ਹੈ ਅਭਿਰ ਵਿਵਸਥਾ ਦੇ ਕਰਕੇ ਪਰ ਕਿਤੇ ਨਾ ਕਿਤੇ ਉਹ ਸੱਚਾਈ ਦੇ ਨੇੜੇ ਆ ਕਿ ਇਸੇ ਕਰਕੇ ਕਾਂਗਰਸ ਨੇ ਆਉਂਦਿਆਂ ਹੀ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਅਕਾਲੀ ਸਰਕਾਰ ਨੂੰ ਬਰਖਾਸਤ ਕਰਕੇ ਇਲੈਕਸ਼ਨਾਂ ਕਰਾ ਕੇ ਕਾਂਗਰਸ ਸਰਕਾਰ ਜਿਹੜੀ ਸੀ ਉਹ ਲਿਆਂਦੀ ਸੀ ਤੇ ਦਰਬਾਰਾ ਸਾਹਿਬ ਸਿੰਘ ਨੂੰ ਜਿਹੜਾ ਸੀ ਚੀਫ ਮਿਨਿਸਟਰ ਬਣਾਇਆ ਸੀ ਸੋ ਇਸ ਤਰ੍ਹਾਂ ਬਹੁਤ ਸਾਰੇ ਲੋਕ ਨੇ ਜਿਹੜੇ ਉਸਦੀ ਹੁਣ ਜਿਹੜੀ ਗਵਾਹੀ ਭਰਦੇ ਆ ਇਸ ਚੀਜ਼ ਨੂੰ ਮੰਜ਼ਰੇਆਮ ਤੇ ਲਿਆਂਦੇ ਆ ਤੇ ਮੈਂ ਇਸ ਜਨਰਲ ਨੂੰ ਇਸ ਗੱਲ ਦੀ ਉਸਦੀ ਦਾਦ ਦਿੰਦਾ ਵਾਂ ਉਹਦੀ ਦਲੇਰੀ ਦੀ ਬੇਸ਼ੱਕ ਦੇਰ ਹੀ ਸਹੀ ਪਰ ਇੱਕ ਗੱਲ ਨੂੰ ਉਹਨੇ ਕਲੀਅਰ ਕਰ ਦਿੱਤਾ ਕਿ ਉਸ ਵਕਤ ਦਾ ਜਿਹੜਾ ਇਹ ਓਪਰੇਸ਼ਨ ਹੋਇਆ ਸੀ ਇਸ ਓਪਰੇਸ਼ਨ ਦੇ ਵਿੱਚ DGMO ਇਨਵਾਲਵ ਨਹੀਂ ਸੀ ਕਿਉਂਕਿ ਜਦੋਂ ਵੀ ਕੋਈ ਆਰਮੀ ਓਪਰੇਸ਼ਨ ਹੁੰਦਾ ਤਾਂ DGMO ਇਨਵਾਲਵ ਹੁੰਦਾ ਹੈ ਇਹ ਬਾਰੋ ਬਾਰ ਹੀ ਚੀਫ ਆਫ ਦਾ ਆਰਮੀ ਸਟਾਫ ਨੇ ਨਾਰਦਰਨ ਕਮਾਂਡਰ ਜਿਹੜਾ ਸੀ ਨਾਰਦਰਨ ਇਸਦਾ ਵੈਸਟਰਨ ਕਮਾਂਡ ਦਾ ਨਾਰਦਰਨ ਕਮਾਂਡ ਦਾ ਚੰਡੀਗੜ੍ਹ ਦੇ ਵਿੱਚ ਉਸ ਦੇ ਨਾਲ ਵੈਸਟਰਨ ਕਮਾਂਡ ਦਾ ਉਸ ਦੇ ਨਾਲ ਗੱਲ ਕਰਕੇ ਤੇ ਉਹਦੇ ਥਰੂ ਜਿਹੜਾ ਸੀ ਇਹ ਕੀਤਾ ਗਿਆ ਸੀ ਯਾਨੀ ਕਿ ਇਸੇ ਕਰਕੇ ਅੱਜ ਤੱਕ ਇੰਡੀਅਨ ਆਰਮੀ ਨੇ ਇਸ ਦੇ ਉੱਪਰ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਜਿਸ ਦੀ ਕਿ ਸਾਡੇ ਲੋਕਾਂ ਨੂੰ ਡਿਮਾਂਡ ਕਰਨੀ ਚਾਹੀਦੀ ਇਸ ਤੋਂ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਬਹੁਤਾਤ ਦੇ ਵਿੱਚ ਆਰਮੀ ਆਫਿਸਰਸ ਖਾਸ ਤੌਰ ਤੇ ਜਿਹੜੇ ਸਿੱਖ ਨਹੀਂ ਸਨ ਲੈਫਟੀਨੈਂਟ ਜਨਰਲ SN ਸਿਨਹਾ ਜਿਹੜੇ ਕਿ ਕਿਸੇ ਟਾਈਮ ਇਸ ਤੋਂ ਪਹਿਲਾਂ ਨਾਰਦਰਨ ਕਮਾਂਡ ਦੇ
ਜਨਰਲ ਆਫਿਸਰ ਇਨ ਕਮਾਂਡ ਸਨ, ਨੰਬਰ 2 ਸਨ, ਜਿਨ੍ਹਾਂ ਨੇ ਚੀਫ ਆਫ ਦਾ ਆਰਮੀ ਸਟਾਫ ਬਣਨਾ ਸੀ। ਉਹਨਾਂ ਨੂੰ ਵੇਦਿਆਂ ਤੋਂ ਪਹਿਲਾਂ ਉਹਨਾਂ ਨੇ ਬਣਨਾ ਸੀ, ਉਸ ਨੂੰ ਬਾਈਪਾਸ ਕਰਕੇ ਵੇਦਿਆਂ ਨੂੰ ਬਣਾਇਆ ਗਿਆ, ਪਰ ਉਸਨੇ ਪਰਵਾਹ ਨਹੀਂ ਕੀਤੀ ਅਤੇ ਬਾਅਦ ਵਿੱਚ ਉਸਨੇ ਆਪਣੀ ਪੁਸਤਕ ਦੇ ਵਿੱਚ ਵੀ ਇਸਦਾ ਜ਼ਿਕਰ ਕੀਤਾ। ਉਸਨੇ ਤਾਂ ਇੱਥੋਂ ਤੱਕ ਦੱਸਿਆ ਸੀ ਕਿ ਇਸ ਦੇ ਵਾਸਤੇ ਗੜਵਾਲ ਏਰੀਆ ਦੇ ਵਿੱਚ ਇੱਕ ਬਾਜ਼ਾਬਤਾ ਇੱਕ ਟ੍ਰੇਨਿੰਗ ਕਰਕੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਫੋਰਸਿਸ ਨੂੰ ਟ੍ਰੇਨਿੰਗ ਵੀ ਦਿੱਤੀ ਗਈ ਸੀ। ਅਤੇ ਜਦਕਿ ਇਸ ਦੇ ਬਾਰੇ ਸਾਨੂੰ ਪਤਾ ਕਿ ਇਸ ਤੋਂ ਪਹਿਲਾਂ ਵੀ ਕਈ ਓਪਰੇਸ਼ਨ ਜਿਹੜੇ ਸੀ, ਕਈ ਜਿਸ ਤਰ੍ਹਾਂ ਮਿਸਟਰ ਕਾਓ ਵਾਈਜ ਦੇ ਨਾਂ 'ਤੇ ਜਿਹੜੀ ਇੱਕ ਮਤਲਬ ਰਿਲੀਜ਼ ਹੁੰਦੀ ਹੈ ਕਿ ਕੁਛ ਕਮਾਂਡੋਜ਼ ਨੂੰ ਲਿਆ ਕੇ ਉਸ ਵਕਤ ਜਿਸ ਵਕਤ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨਾਨਕ ਨਿਵਾਸ 'ਤੇ ਹੁੰਦੇ ਸੀ ਅਤੇ ਨਾਨਕ ਨਿਵਾਸ ਦੀ ਛੱਤ ਦੇ ਉੱਪਰ ਪ੍ਰੋਗਰਾਮ ਕਰਦੇ ਸੀ, ਇੱਕ ਪ੍ਰੋਗਰਾਮ ਉੱਥੋਂ ਵੀ ਬਣਾਇਆ ਸੀ ਕਿ ਉੱਥੋਂ ਹੀ ਹੈਲੀਕਾਪਟਰ ਤੋਂ ਬੰਦੇ ਜਿਹੜੇ ਪੈਰਾ ਕਮਾਂਡੋਜ਼ ਨੂੰ ਡਰਾਪ ਕਰਕੇ ਅਤੇ ਉੱਥੋਂ ਹੀ ਉਹਨਾਂ ਨੂੰ ਏਅਰਲਿਫਟ ਕੀਤਾ ਜਾਏ, ਇਸ ਤਰ੍ਹਾਂ ਦੇ ਵੀ ਬਣੇ ਸੀ। ਬਾਅਦ 'ਚ ਉਸ ਨੂੰ ਜਿਹੜਾ ਸੀ ਉਹ ਕੈਂਸਲ ਕਰ ਦਿੱਤਾ ਗਿਆ ਸੀ ਅਤੇ ਇਹ ਜਿਹੜੀ ਚੀਜ਼ ਸੀ ਇਸ ਨੂੰ। ਫਿਰ ਇੱਕ ਹੋਰ ਚੀਜ਼ ਜਿਹੜੀ ਸੀ ਇਹਨਾਂ ਗੱਲਾਂ ਦੇ ਵਿੱਚ, ਇਹ ਲੱਗਦਾ ਹੈ ਕਿ ਜਦੋਂ ਉਹਦੇ ਨਾਲ ਗੱਲ ਹੋਈ ਤਾਂ ਉਸਨੇ ਇਹ ਕਿਹਾ ਕਿ ਵੀ ਮੈਂ ਅੱਜ ਵੀ ਜੇ ਮਤਲਬ ਇਹ ਹੋਵੇ ਤਾਂ ਉਹ ਆਪਣੇ ਇੰਟਰਵਿਊ ਦੇ ਵਿੱਚ ਸਮਰਥਨ ਕਰ ਰਹੇ ਸੀ ਮਾਰਲਟੀ ਦੀ ਅਤੇ ਕਨਸਟੀਟਿਊਸ਼ਨੈਲਿਟੀ ਦੀ। ਉਸ ਕਹਿੰਦਾ ਸੀ ਕਿ ਇਹ ਜਿਹੜਾ ਸਿਆਸੀਕਰਨ ਸੀ, ਮੈਂ ਇਸ ਨੂੰ ਆਰਮੀ ਦੇ ਆਫਿਸਰ ਦੇ ਬਾਰੇ ਕਹਿੰਦਾ ਸੀ ਕਿ ਕੋਈ ਵੀ ਆਫਿਸਰ ਜਿਹੜਾ ਹੈ ਜਿਹੜਾ ਬਾ ਜਿਹੜਾ ਉਸਨੂੰ ਜ਼ਰੂਰੀ ਨਹੀਂ ਹੁੰਦਾ ਕਿ ਉਸਨੇ ਸੱਚਾਈ ਦੇਖਣੀ ਹੁੰਦੀ। ਭਾਰਤੀ ਇਤਿਹਾਸ ਦੇ ਵਿੱਚ 1965 ਦੀ ਜੰਗ ਦਾ ਹਵਾਲਾ ਦਿੰਦਿਆਂ ਹੋਇਆ ਉਹ ਪ੍ਰਾਈਮ ਮਿਨਿਸਟਰ ਦਾ ਨਹੀਂ ਬਲਕਿ ਆਰਮੀ ਚੀਫ ਦਾ ਜਿਹੜਾ ਮਾਨਵ ਜਿਹੜੀ ਮਤਲਬ ਕਮਾਂਡ ਸੀ ਉਸਨੂੰ ਜਨਰਲ ਹਰਬਖਸ਼ ਸਿੰਘ ਨੇ ਰੱਦ ਕਰ ਦਿੱਤਾ ਸੀ ਅਤੇ ਉਸਨੇ ਉਹ ਵਿਦਡਰਾਅ ਕਰਨ ਲਈ ਕਹਿ ਰਿਹਾ ਸੀ ਅਤੇ ਉਹ ਐਡਵਾਂਸ ਹੋ ਕੇ ਉਸਨੇ ਅੰਮ੍ਰਿਤਸਰ ਸ਼ਹਿਰ ਨੂੰ ਉਸ ਵੇਲੇ ਬਚਾ ਲਿਆ ਸੀ। ਇਸ ਤਰ੍ਹਾਂ ਦੇ ਇਤਿਹਾਸ ਹੈਗੇ ਆ, ਪਰ ਇਹ ਜਿਹੜਾ ਇਹ ਚੀਜ਼ ਜਿਹੜੀ ਇੰਟਰਨਲ ਇਸ ਤਰ੍ਹਾਂ ਦਾ ਅਸਾਲਟ ਹੈ, ਇਹ ਇਤਿਹਾਸ ਦੇ ਵਿੱਚ ਪਹਿਲੀ ਗੱਲ ਹੈ। ਬੇਸ਼ੱਕ ਉਸ ਤੋਂ ਪਹਿਲਾਂ ਆਰਮੀ ਨੂੰ ਨਾਰ ਈਸਟਰਨ ਜਿਹੜੀਆਂ ਸਟੇਟਸ ਹਨ ਉਹਨਾਂ ਦੇ ਵਿੱਚ ਵਰਤਿਆ ਵੀ ਗਿਆ ਸੀ, 1960 ਵਿੱਚ ਵੀ ਵਰਤਿਆ ਗਿਆ ਸੀ, ਪਰ ਇਸ ਲਾਰਜ ਪੈਮਾਨੇ 'ਤੇ ਕੰਟਰੋਲ ਕਰਨ ਲਈ ਵਰਤਿਆ ਗਿਆ ਸੀ। ਇਸ ਲਾਰਜ ਪੈਮਾਨੇ 'ਤੇ ਇਸ ਤਰ੍ਹਾਂ ਦਾ ਕੋਈ ਓਪਰੇਸ਼ਨ ਜਿਹੜਾ ਹੈ ਪਹਿਲੀ ਵਾਰ ਕੀਤਾ ਗਿਆ ਸੀ ਅਤੇ ਸਿਰਫ ਇੱਕ ਵਿਅਕਤੀ ਦੀ ਜ਼ਿੱਦ ਦੇ ਬਾਰੇ। ਹੁਣ ਕੁਛ ਲੋਕ ਵਿਚਾਰਾਂ 'ਚ ਇਹ ਵੀ ਕਹਿੰਦੇ ਆ ਕਿ ਬਈ ਉਹ ਇੰਦਰਾ ਗਾਂਧੀ ਕਰਨਾ ਨਹੀਂ ਸੀ ਚਾਹੁੰਦੀ, ਪਰ ਉਸ ਨੂੰ ਇਲ ਐਡਵਾਈਸ ਦਿੱਤੀ ਗਈ ਸੀ। ਇਹ ਗੱਲ ਤਾਂ ਉਹਨੇ ਆਪ ਵੀ ਇੱਕ ਟੈਲੀਵਿਜ਼ਨ ਜਦੋਂ ਓਪਰੇਸ਼ਨ ਤੋਂ ਬਾਅਦ ਆਪਣੀ ਮੌਤ ਤੱਕ ਦਾ ਇੱਕ ਇਸ ਦੇ ਵਿਚਕਾਰ ਇੱਕ ਇੰਟਰਵਿਊ ਦੇ ਵਿੱਚ ਵੀ ਉਸਨੇ ਜ਼ਿਕਰ ਕੀਤਾ ਸੀ ਇਸੇ ਫਾਰਮ ਇਸ ਦੇ ਨਾਲ ਕਿ ਆਈ ਵਾਜ਼ ਇਲ ਐਡਵਾਈਜ਼ਡ ਬਾਏ ਮਾਈ ਐਡਵਾਈਜ਼ਰਸ, ਕਿਉਂਕਿ ਸਾਰੇ ਓਪਰੇਸ਼ਨ ਦੇ ਪਿੱਛੇ ਮਿਸਟਰ ਨਹਿਰੂ ਦਾ ਹੱਥ ਸੀ, ਅਰੁਣ ਨਹਿਰੂ ਜੋ ਕਿ ਇਹਦਾ ਹੀ ਭਤੀਜਾ ਸੀ। ਆ ਸੋ ਇਸ ਤਰ੍ਹਾਂ ਜਾਂ ਉਹ ਕਸ਼ਮੀਰੀ ਪੰਡਿਤ ਲਾਬੀ ਸੀ ਜਿਸ ਨੇ ਜਿਹੜੇ ਉਸ ਵਕਤ 15 ਦੇ ਕਰੀਬ ਜਿਹੜੇ ਸੀ ਉਹ ਪ੍ਰਾਈਮ ਮਿਨਿਸਟਰ ਸੈਕਟਰੀਏਟ ਦੇ ਵਿੱਚ ਜਿਹੜੇ ਸੀ ਉਸ ਫਸਟ ਇਸ ਲੈਵਲ 'ਤੇ ਇਕੱਠੇ ਹੋਏ ਸੀ। ਇਹ ਇਹਨਾਂ ਦੀ ਐਡਵਾਈਸ ਸੀ ਅਤੇ ਇਸ ਦੇ ਕਾਰਨ ਇਹ ਹੋਏ। ਪਰ ਇਤਿਹਾਸ ਜਿਹੜੀ ਉਹ ਆਪਣਾ ਕਈ ਵਾਰੀ ਇਹ ਰਿਪੀਟ ਕਰਦੀ ਹੈ, ਜਿਸ ਤਰ੍ਹਾਂ ਮੈਂ ਕਿਹਾ ਸੀ ਨਾ ਕਿ KGB ਦੀ ਹੋਂਦ ਹੀ ਖਤਮ ਹੋ ਗਈ, USSR ਦਾ ਜਿਹੜਾ ਸੀ ਬਿਖਰਾਵ ਹੋਇਆ। ਮੇਰਾ ਇਹ ਬਲੀਫ ਹੈ ਕਿ ਉਹਨਾਂ ਨੂੰ ਦਰਬਾਰ ਸਾਹਿਬ ਦੇ ਇਸ ਹਮਲੇ ਦੀ ਮਾਰ ਪਈ। ਇਸੇ ਤਰ੍ਹਾਂ ਕਸ਼ਮੀਰੀ ਪੰਡਿਤ, ਹਾਲਾਂਕਿ ਆਪਾਂ ਕਿਸੇ ਨੂੰ ਉਜਾੜਨ ਦੇ ਵਿੱਚ ਨਹੀਂ, ਪਰ ਉਹਨਾਂ ਦਾ ਜਿਹੜਾ ਕਿ ਮਾਈਗ੍ਰੇਸ਼ਨ ਜਿਹੜੀ ਕਸ਼ਮੀਰ ਤੋਂ ਹੋਈ ਉਸ ਦੇ ਪਿੱਛੇ ਵੀ ਇਹੀ ਨੀਅਤ ਸੀ ਕਿ ਕਈ ਵਾਰ ਉਹਨਾਂ ਕਹਿੰਦਾ ਜਿਹਾ ਬੀਜੇ ਸੋਲੜੇ ਕਰਮਾ ਸੰਗੜਾ ਖੇਤ, ਇਹ ਇੱਕ ਯਾਨੀ ਕਿ ਜਿਹੜਾ ਮੇਰਾ ਵਿਚਾਰ ਹੈ। ਪਰ ਮੈਂ ਇਸ ਦੇ ਵਿੱਚ ਇਹੀ ਗੱਲ ਕਹਿ ਰਿਹਾ ਕਿ ਇਹ ਜਿਹੜਾ ਹੋਇਆ ਇਹਦੇ ਵਿੱਚ ਜਿਤਨੀ ਵੀ ਇਨਵੈਸਟੀਗੇਸ਼ਨ ਅੱਜ ਤੱਕ ਹੋਈ, ਕਿਉਂਕਿ ਇੱਥੋਂ ਤੱਕ ਕਿ ਕੁਛ ਹਿੰਦੂ ਹਿਊਮਨ ਰਾਈਟਸ ਐਕਟਿਵਿਸਟ ਨੇ ਜਦੋਂ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲਾਈ ਗਈ ਤਾਂ ਉਹਨਾਂ ਨੇ ਵੀ ਇਸ ਦਾ ਪੁਰਜ਼ੋਰ ਜਿਹੜਾ ਸੀ ਮੁਖਾਲਫਤ ਕੀਤੀ, ਕ੍ਰਿਟੀਸਾਈਜ਼ ਕੀਤਾ ਕਿ ਇਹ ਤਾਂ ਇਹ ਕੋਈ ਉੱਥੋਂ ਓਪਰੇਸ਼ਨ ਕਰਕੇ ਬੰਦਿਆਂ ਨੂੰ ਕੱਢਣ ਵਾਲੀ ਹੀ ਗੱਲ ਨਹੀਂ ਸੀ, ਇਹ ਤਾਂ ਇੱਕ ਕਲਚਰ ਨੂੰ ਸਰਾਸਾਰ
ਮੇਟਣ ਦੀ ਗੱਲ ਸੀ, ਇਤਿਹਾਸ ਨੂੰ ਯਾਨੀ ਕਿ ਸਫਾ ਕਰਨ ਦੀ ਗੱਲ ਸੀ, ਸਿੱਖ ਇਤਿਹਾਸ ਨੂੰ ਮੇਟਣ ਦੀ ਜਿਹੜਾ ਤਰੀਕਾ ਸੀ ਇਸ ਤੇ ਇਸੇ ਤਰ੍ਹਾਂ ਇਹਦੇ ਵਿੱਚ ਮੁਖਾਲਫਤ ਕਰਨ ਲੱਗਿਆ ਇਸ ਐਕਸ਼ਨ ਦਾ ਮੋਸਟ ਪ੍ਰੋਬਬਲੀ ਬਹੁਤ ਸਾਰੇ ਭਾਰਤੀ ਜਿਹੜੇ ਆਰਮੀ ਦੇ ਐਕਸ ਸਰਵਿਸਮੈਨ ਸਨ ਜਾਂ ਉਸ ਵੇਲੇ ਜਿਹੜੇ ਸਰਵਿਸਮੈਨ ਸਨ, ਜਿੰਨੇ ਉਹ ਲੋਕ ਸਨ ਜਿਹੜੇ ਕਾਂਗਰਸ ਦੇ ਵਫ਼ਾਦਾਰ ਸਨ, ਉਹਨਾਂ ਨੇ ਵੀ ਉਸ ਵੇਲੇ, ਕਿਉਂਕਿ ਅੱਜ 9 ਤਰੀਕ ਹੈ, 9 ਤਰੀਕ ਨੂੰ ਵੀ ਅਸਲ ਦੇ ਵਿੱਚ BBC ਵਗੈਰਾ ਨੇ ਖੁੱਲ੍ਹ ਕੇ ਇਸ 'ਤੇ ਜਿਹੜਾ ਅਸੀਂ ਵਿਚਾਰ ਕੀਤੇ ਸੀ, ਅਤੇ ਅੱਜ ਦੇ ਦਿਨ ਹੀ ਅੰਮ੍ਰਿਤਸਰ ਦੇ ਵਿੱਚ ਪਿੰਗਲਵਾੜਾ ਦੇ ਜਿਹੜੇ ਇੰਚਾਰਜ ਸਨ ਭਗਤ ਪੂਰਨ ਸਿੰਘ ਜੀ, ਉਹਨਾਂ ਨੂੰ ਜਿਹੜਾ ਪਦਮ ਸ਼੍ਰੀ ਅਵਾਰਡ ਸੀ ਉਹਨਾਂ ਨੇ ਵਾਪਸ ਕਰ ਦਿੱਤਾ। ਖੁਸ਼ਵੰਤ ਸਿੰਘ ਜੋ ਕਿ ਸੰਤ ਜੀ ਦੀ ਮੁਖਾਲਫਤ ਕਰਦਾ ਸੀ, ਆਪ ਖੜਕੂਵਾਦ ਦੇ ਹੱਕ ਵਿੱਚ ਨਹੀਂ ਸੀ, ਪਰ ਦਰਬਾਰ ਸਾਹਿਬ ਤੇ ਹਮਲੇ ਦੇ ਪ੍ਰੋਟੈਸਟ ਵਜੋਂ ਉਸ ਤੇ ਵੀ ਆਪਣਾ ਪਦਮ ਵਿਭੂਸ਼ਣ ਜਿਹੜਾ ਸੀ ਉਹ ਵਾਪਸ ਕਰ ਦਿੱਤਾ ਸੀ, ਤੇ ਮੈਂਬਰਸ਼ਿਪ ਤੋਂ ਜਿਹੜੀ ਰਾਜ ਸਭਾ ਦੀ ਮੈਂਬਰਸ਼ਿਪ ਸੀ ਉਹਦੀ ਉਸ ਤੋਂ ਰਿਜ਼ਾਇਨ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ MP ਸ਼ਿਪ ਤੋਂ ਰਿਜ਼ਾਇਨ ਕੀਤਾ। ਇਸੇ ਤਰ੍ਹਾਂ ਬਹੁਤ ਸਾਰੇ, ਇੱਥੋਂ ਤੱਕ ਕਿ ਨਾਰਵੇ ਦੇ ਵਿੱਚ ਭਾਰਤੀ ਐਮਬੈਸਡਰ ਹਰਿੰਦਰ ਸਿੰਘ ਖਾਲਸਾ, ਉਹਨਾਂ ਨੇ ਉੱਥੋਂ ਰਿਜ਼ਾਈਨ ਕਰਕੇ ਨਾਰਵੇ ਦੇ ਵਿੱਚ ਕੁਛ ਦੇਰ ਵਾਸਤੇ ਅਸਾਈਲਮ ਵੀ ਲਈ ਸੀ। ਉਹ ਐਜ਼ ਏ ਡਿਪਲੋਮੈਟ ਸਨ, ਨਾਰਵੇ ਦੇ ਵਿੱਚ ਭਾਰਤੀ ਐਮਬੈਸਡਰ ਸਨ, ਉਹਨਾਂ ਨੇ ਰਿਜ਼ਾਈਨ ਕਰ ਦਿੱਤਾ। ਆਰਮੀ ਤਾਂ ਅਸੀਂ ਭੁੱਲਣਾ ਨਹੀਂ ਚਾਹੀਦੀ, ਅੱਜ ਦੇ ਦਿਨ ਹੀ ਜਦੋਂ ਇਹ ਖਬਰ ਆਰਮੀ 'ਚ ਪਹੁੰਚੀ, ਜਗ੍ਹਾ ਜਗ੍ਹਾ ਰਾਮਗੜ੍ਹ, ਇੱਧਰ ਰਾਂਚੀ, ਜਿੱਥੇ ਵੀ ਸਿੱਖ ਸਿਪਾਹੀ ਸਨ, ਭਾਵੇਂ ਉਹ ਲੈਸ ਨਾਇਕ ਸਨ, ਹਵਾਲਦਾਰ ਦੇ ਰੈਂਕ ਤੇ ਸਨ, ਕੋਈ ਵੱਡਾ ਅਧਿਕਾਰੀ ਉਹਨਾਂ ਦੀ ਕਮਾਂਡ ਨਹੀਂ ਸੀ ਕਰਦਾ, ਉਹ ਸਣੇ ਹਥਿਆਰਾਂ ਬੈਰਕਾਂ ਛੱਡ ਕੇ ਨਿਕਲੇ ਸਨ। ਬੇਸ਼ੱਕ ਰਸਤੇ ਦੇ ਵਿੱਚ ਉਹਨਾਂ ਦੇ ਉੱਪਰ ਹਵਾਈ ਫਾਇਰਿੰਗ ਕਰਕੇ ਉਹਨਾਂ ਨੂੰ ਘੇਰ ਕੇ ਮਾਰਿਆ ਗਿਆ, ਕਈਆਂ ਨੂੰ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ, ਜਿਵੇਂ ਕਿ ਸਾਡੇ ਨਾਲ ਜੇਲ੍ਹਾਂ ਦੇ ਵਿੱਚ ਵੀ ਰਹੇ ਨੇ, ਜੰਮੂ ਦੀ ਜੇਲ੍ਹ ਵਿੱਚ ਰਹੇ ਨੇ ਜਦੋਂ ਅਸੀਂ ਉੱਥੇ ਮੌਜੂਦ ਸੀ, ਹੋਰ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ, ਤਸੀਹੇ ਦਿੱਤੇ ਗਏ, ਤੇ ਬਾਅਦ ਦੇ ਵਿੱਚ ਉਹਨਾਂ ਦੀ ਸ਼੍ਰੋਮਣੀ ਕਮੇਟੀ ਨੇ ਵੀ, ਜਿਸ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਐਲਾਨ ਕਰਕੇ ਉਹਨਾਂ ਨੂੰ ਬਗਾਵਤ ਕਰਨ ਦੇ ਲਈ ਪ੍ਰੇਰਿਆ, ਚੰਡੀਗੜ੍ਹ ਆ ਕੇ ਪ੍ਰੈਸ ਕੀਤੀ, ਪ੍ਰੈਸ ਨੂੰ ਸੰਬੋਧਨ ਹੋ ਕੇ, ਉਸ ਦੇ ਆਪਣੇ ਟਾਈਮ ਦੇ ਵਿੱਚ ਵੀ ਉਸਨੇ ਉਹਨਾਂ ਧਰਮੀ ਫੌਜੀਆਂ ਦੀ ਸਾਰ ਨਹੀਂ ਲਈ। ਖੈਰ, ਧਰਮੀ ਫੌਜੀ ਹੋਣ ਜਾਂ ਹੋਰ ਬਹੁਤ ਸਾਰੇ ਲੋਕ ਹੋਣ ਜਿਨ੍ਹਾਂ ਨੇ ਉਸ ਵਕਤ ਪ੍ਰੋਟੈਸਟ ਕੀਤਾ, ਵਿਦਰੋਹ ਕੀਤਾ, ਉਹਨਾਂ ਨੇ ਕਿਸੇ ਦੇ ਕਿਸੇ ਨੂੰ ਅਹਿਸਾਨ ਨਹੀਂ ਕੀਤਾ, ਉਹਨਾਂ ਦੀ ਆਪਣੇ ਜ਼ਮੀਰ ਦੀ ਸਾ, ਅਸੀਂ ਲੋਕ ਵੀ ਅਗਰ ਇਸ ਫੀਲਡ ਵਿੱਚ ਆਏ ਸਾਂ, ਅਸੀਂ ਵੀ ਪ੍ਰੋਟੈਸਟ ਕੀਤੇ, ਸਫ਼ਰ ਕੀਤਾ, ਕਿਸੇ ਨੂੰ ਅਹਿਸਾਨ ਨਹੀਂ ਕੀਤਾ, ਕਿਸੇ ਦੀ ਲਾਲਚ ਵਿੱਚ ਨਹੀਂ ਕੀਤਾ, ਇਸ ਕਰਕੇ ਸਾਨੂੰ ਆਪਣੇ ਕਰਮ ਦਾ ਫਖਰ ਹੈ। ਕਿਸੇ ਨੂੰ ਅਹਿਸਾਨ ਕਰਨ ਦੀ ਜਾਂ ਕਿਸੇ 'ਤੇ ਅਸੀਂ ਕੋਈ ਕੌਮ 'ਤੇ ਅਹਿਸਾਨ ਨਹੀਂ ਕੀਤਾ, ਉਹ ਉਸ ਵੇਲੇ ਸਾਡੇ ਜਜ਼ਬਾਤ ਸਨ ਜਿਨ੍ਹਾਂ ਨੂੰ ਕਿ ਅਸੀਂ ਜਿਨ੍ਹਾਂ ਦੀ ਜਿਹੜੀ ਐਕਸਪ੍ਰੈਸ਼ਨ ਆ ਉਸ ਵਕਤ ਹੋਈ, ਇਜ਼ਹਾਰ ਕੀਤਾ ਗਿਆ। ਧਾਰਮਿਕ ਫੌਜੀਆਂ ਨੇ ਵੀ ਇਸ ਤਰ੍ਹਾਂ ਹੀ ਕੀਤਾ, ਅਤੇ ਉਹਨਾਂ ਨੂੰ ਵੀ ਜਦੋਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਉਹਨਾਂ ਨੂੰ ਉਸ ਵਿਵਹਾਰ ਦਾ ਉਸ ਦਾ ਕੋਈ ਮਲਾਲ ਨਹੀਂ ਆ। ਹਾਂ, ਮਲਾਲ ਜ਼ਰੂਰ ਹੈ ਆਪਣੀ ਕੌਮ ਦਾ, ਬਹੁਤ ਸਾਰੇ ਨੌਜਵਾਨ ਯਾਨੀ ਕਿ ਕਈ ਪੀੜ੍ਹੀਆਂ ਸਾਡੀਆਂ ਸ਼ਹੀਦ ਹੋਈਆਂ ਨੇ, ਇਸ ਤੋਂ ਨਾਬੂਦ ਹੋ ਗਈਆਂ, ਪਰ ਸਾਡੇ ਜਿਹੜੇ ਕੌਮ ਦੇ ਠੇਕੇਦਾਰ ਜਿਹੜੇ ਲੀਡਰ ਸਨ, ਉਹਨਾਂ ਦੇ ਨਾਵਾਂ 'ਤੇ ਬਹੁਤ ਧਨ ਇਕੱਤਰ ਕੀਤਾ, ਪਰ ਉਹਨਾਂ ਦੇ ਪਰਿਵਾਰਾਂ ਦੀ ਕੋਈ ਵਿਰਲੇ ਕਿਸੇ ਪਰਿਵਾਰ ਦੀ ਸਾਰ ਲਈ ਹੋਵੇ, ਪਰ ਲਈ ਨਹੀਂ ਹੈ। ਜੇ ਇੱਥੋਂ ਤੱਕ ਕਿ ਸੰਤ ਜਰਨੈਲ ਸਿੰਘ ਦਾ ਜਿਹੜਾ ਆਪਣਾ ਪਰਿਵਾਰ ਸੀ, ਅੱਜ ਉਹ ਭਾਵੇਂ ਕਿਉਂਕਿ ਬੱਚੇ ਵੱਡੇ ਹੋ ਗਏ, ਸਾਰਾ ਕੁਝ ਹੋ ਗਿਆ, ਬਾਹਰ ਆ ਗਏ, ਪਰ ਉਹਨਾਂ ਦੇ ਜਿਹੜੇ ਪਰਿਵਾਰ ਦੇ ਦੂਜੇ ਜੀ ਸਨ, ਭਾਵੇਂ ਉਹਨਾਂ ਦੇ ਪਿਤਾ ਜੀ ਸਨ ਜਾਂ ਉਹਨਾਂ ਦੇ ਭਤੀਜੇ ਸਨ, ਉਹਨਾਂ ਨੇ ਜ਼ਰੂਰ ਖਟਿਆ, ਉਹਨਾਂ ਦੇ ਪਰਿਵਾਰ ਨੇ ਵੀ ਸਫ਼ਰ ਕੀਤਾ, ਮਾਤਾ ਨੇ ਵੀ ਸਫ਼ਰ ਕੀਤਾ। ਇਸੇ ਤਰ੍ਹਾਂ ਬਾਕੀ ਸ਼ਹੀਦਾਂ ਦੇ ਪਰਿਵਾਰਾਂ ਨੇ ਵੀ ਸਫ਼ਰ ਕੀਤਾ। ਸੋ ਸਾਨੂੰ ਹੁਣ ਸਾਡੇ ਵਾਸਤੇ ਰਿਟ੍ਰੋਸਪੈਕਸ਼ਨ ਹੋਣੀ ਚਾਹੀਦੀ ਹੈ, ਸਾਨੂੰ ਇਹ ਨਿਰੀਖਣ ਕਰਨਾ ਚਾਹੀਦਾ ਹੈ ਕਿ ਸਾਡਾ ਭਵਿੱਖ ਕੀ ਹੋਣਾ, ਜੇ ਅਸੀਂ ਕੋਈ ਸਟਰਗਲ ਕਰਨੀ ਹੈ ਤੇ ਉਸ ਕੋਈ ਲਾਇਆ ਅਮਲ ਦੇ ਤਹਿਤ।
ਜੇ ਸਾਡਾ ਕੋਈ ਗੋਲ ਹੈ ਉਹ ਇੱਕ ਦਿਸ਼ਾ ਪਾ ਦਿਓ। ਅਸੀਂ ਦਿਸ਼ਾਹੀਣ ਹੋ ਕੇ, ਮੈਂ ਕਈ ਵਾਰ ਇਹ ਕਹਿੰਦਾ ਹੁੰਦਾ ਕਿ ਜਦੋਂ ਤੁਸੀਂ ਆਪਣੀ ਕੌਮ ਨੂੰ ਐਜੂਕੇਸ਼ਨਲੀ ਸੁਚੇਤ ਕਰੋਗੇ, ਆਪਣੇ ਨੌਜਵਾਨਾਂ ਨੂੰ ਧਾਰਮਿਕ ਜਜ਼ਬੇ ਦੇ ਨਾਲ ਨਾਲ, ਕਿਉਂਕਿ ਹੁਣ ਸਿੱਖ ਕੌਮ ਕੇਵਲ ਭਾਰਤ ਦੇ ਵਿੱਚ ਨਹੀਂ ਆ, ਇੰਟਰਨੈਸ਼ਨਲ ਇੰਟਰਨੈਸ਼ਨਲ ਹੋਣ ਦੇ ਬਾਹਰਲੀਆਂ ਕੰਟਰੀਆਂ 'ਚ ਆ ਚੁੱਕੇ ਨੇ। ਹਰ ਇੱਕ ਕੰਟਰੀ ਦੇ ਵਿੱਚ ਉਹਨਾਂ ਨੂੰ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਆਪਣੇ ਬੱਚਿਆਂ ਨੂੰ ਪ੍ਰੇਰਣਾ ਕਰੋ, ਐਜੂਕੇਸ਼ਨ ਕਰੋ, ਹਰ ਫੀਲਡ 'ਚ ਅੱਗੇ ਲੈ ਜਾਓ, ਚੰਗੇ ਸਾਇੰਟਿਸਟ ਬਣਾਓ, ਚੰਗੇ ਬਿਜ਼ਨਸਮੈਨ ਬਣਾਓ, ਚੰਗੇ ਬਿਊਰੋਕਰੇਟਸ ਬਣਾਓ, ਚੰਗੇ ਸਿਆਸਤਦਾਨ ਬਣਾਓ, ਚੰਗੇ ਲੋਇਰਸ ਕ੍ਰੀਏਟ ਕਰੋ, ਚੰਗੇ ਡਾਕਟਰਸ ਕ੍ਰੀਏਟ ਕਰੋ, ਤਾਂ ਕਿ ਤੁਹਾਡੀ ਇਕਾਨਮੀ ਵੀ ਅਤੇ ਤੁਹਾਡਾ ਜਿਹੜਾ ਵਿਜ਼ਨ ਹੈ ਉਹ ਵੀ ਬਰਾੜ ਹੋਏ। ਜੇ ਉਹ ਬਰਾੜ ਹੋਏਗਾ ਤਾਂ ਜ਼ਰੂਰ ਦਿਸ਼ਾਬੱਧ ਹੋਵੋਗੇ। ਜੇ ਉਸੇ ਤਰ੍ਹਾਂ ਹੀ ਜਹਾਲਤ ਦੇ ਹਨੇਰੇ ਵਿੱਚ ਵਿਚਰਾਂਗੇ ਤਾਂ ਫਿਰ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਸਾਡਾ ਕੀ ਮਤਭਾਸ਼ਾ ਹੋਏਗਾ, ਕੀ ਹਾਲ ਹੋਏਗਾ, ਉਹ ਸਾਨੂੰ ਆਪ ਸੋਚਣਾ ਚਾਹੀਦਾ। ਖਾਸ ਤੌਰ 'ਤੇ ਉਸ ਗੁਰੂ ਦੀ ਉਮਤ, ਉਸ ਗੁਰੂ ਦੀ ਰਿਆਇਆ, ਉਸ ਗੁਰੂ ਦੇ ਫਾਲੋਅਰ ਜਿਸਨੇ ਜ਼ੋਰ ਹੀ ਜਿਹੜਾ ਸੀ ਉਹ ਗਿਆਨ 'ਤੇ ਦਿੱਤਾ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ 'ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਟ। ਜਿਸ ਹਰ ਥਾਂ 'ਤੇ ਜਿਸਨੇ ਗਿਆਨ ਦੀ ਗੱਲ ਕੀਤੀ, ਜਿਸਨੇ ਅਧਿਆਤਮਕ ਲੈਵਲ 'ਤੇ ਵੀ ਤਰੱਕੀ ਕਰਦਿਆਂ ਗਿਆਨ ਖੰਡ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ, ਜੇ ਉਸਦੀ ਕੌਮ ਅਜੇ ਵੀ ਅਗਿਆਨਤਾ ਦੇ ਪਿੱਛੇ ਦੌੜਦੀ ਹੋਵੇ, ਬਾਬਿਆਂ ਦੇ ਪਿੱਛੇ ਦੌੜਦੀ ਹੋਵੇ, ਤਾਂ ਉਸਦਾ ਰੱਬ ਹੀ ਰਾਖਾ ਹੈ। ਇਸ ਕਰਕੇ ਇੱਕ ਵਾਰ ਫਿਰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਸਾਨੂੰ ਆਪਣੇ ਪੁਰਖ ਪਤੀ, ਆਪਣੇ ਬੱਚਿਆਂ ਨੂੰ ਹਰ ਫੀਲਡ ਦੇ ਵਿੱਚ ਅੱਗੇ ਲੈ ਜਾ ਕੇ ਤਿਆਰ ਕਰਨਾ ਹੈ, ਐਜੂਕੇਟ ਬਣਾਉਣ ਦੀ ਲੋੜ ਹੈ, ਤਾਂ ਹੀ ਜਾ ਕੇ ਅਸੀਂ ਕੁਛ ਆਪਣਾ ਸਵਾਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

एक बार फिर तुहाडी सेवा दे विच हाजिर हाँ। आपां इस तो पहलां विचारां भी सरवण कीतियां ने ते शब्द भी चल रहे सी पर अज दा जिहड़ा आपां विचार विशेष तौर ते किसे विद्वान वीर दी दे नाल चर्चा करदियां किसी होर दुनियावी फिलोसफर का कथन सुन के इस अज के इस विचार नू आपां तुहाडे नाल सांझा कर रहे हैं कि जब तक धर्मां विच पाप धोण की विधि है लोग पाप करते रहणगे। एक बहुत तकड़ा विचार है ते जदों असीं गुरु नानक पातशाह की विचारधारा नू पढ़दे हाँ ਇਹੀ ਗੱਲ ਤਾਂ ਉਹਨਾਂ ਨੇ ਸਾਨੂੰ ਅੱਜ ਤੋਂ 550 ਸਾਲ ਪਹਿਲਾਂ ਸਿਖਾਈ। ਅਸੀਂ ਜਦੋਂ ਜਪਜੀ ਸਾਹਿਬ ਦਾ ਅਧਿਐਨ ਕਰਦੇ ਹਾਂ ਜਦੋਂ ਜਪਜੀ ਸਾਹਿਬ ਦੇ ਵਿੱਚ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਦੁਨੀਆ ਦੇ ਕਿਸੇ ਕਿਸਮ ਦੇ ਪਖੰਡ ਨਾਲ ਕਿਸੇ ਕਿਸਮ ਦੀ ਵਿਧੀ ਨਾਲ ਕੋਈ ਪ੍ਰਾਪਤੀ ਨਹੀਂ ਹੋ ਸਕਦੀ, ਮਨੁੱਖ ਦਾ ਜੀਵਨ ਸਫਲ ਨਹੀਂ ਹੋ ਸਕਦਾ, ਮਨੁੱਖ ਸਚਿਆਰਾ ਨਹੀਂ ਹੋ ਸਕਦਾ। ਤਾਂ ਪਹਿਲੀ ਪੰਕਤੀ ਹੀ ਜਿਹੜੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਤੋਂ ਜਿੱਥੋਂ ਆਰੰਭ ਹੁੰਦੀ ਹੈ, ਪਹਿਲਾਂ ਮੰਗਲਾਚਰਨ ਹੈ, ਫਿਰ ਗੁਰੂ ਸਾਹਿਬ ਦਾ ਆਦੇਸ਼ ਹੈ ਜਪ, ਜਿਸ ਤੋਂ ਜਪ ਜੀ ਸਾਹਿਬ ਬਣਿਆ ਬਾਣੀ ਦਾ ਸਿਰਲੇਖ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸੇ ਤਰ੍ਹਾਂ ਹੀ ਦੋ ਦੋ ਡੰਡੀਆਂ ਦੇ ਵਿਚਕਾਰ ਜਪ ਸ਼ਬਦ ਪਾਓ ਇਸ ਬਾਣੀ ਦਾ ਸਿਰਲੇਖ ਹੈ ਅਤੇ ਨਾਲ ਹੀ ਗੁਰੂ ਸਾਹਿਬ ਆਦੇਸ਼ ਕਰਦੇ ਨੇ, ਦੱਸਦੇ ਨੇ ਜਪ ਕਿ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਇੱਥੇ ਉਸ ਸੱਚ ਦੀ ਉਸ ਹੋਂਦ ਦੀ ਜਿਸ ਨੂੰ ਗੁਰੂ ਸਾਹਿਬ ਨੇ ਇੱਕ ਓਂਕਾਰ ਕਿਹਾ ਅਤੇ ਜਿਸ ਦੀ ਪਹਿਲਾਂ ਵਿਆਖਿਆ ਕੀਤੀ ਹੈ, ਉਸ ਦਾ ਅਨੰਤਕਾਲੀਨ ਹੋਂਦ ਨੂੰ ਦਰਸਾਇਆ ਹੈ ਕਿ ਉਹ ਸਮੇਂ ਦੀ ਦੇ ਆਗਮਨ ਤੋਂ ਸਮੇਂ ਦੀ ਪੈਦਾਇਸ਼ ਤੋਂ ਓਰੀਜਨ ਤੋਂ ਪਹਿਲਾਂ ਵੀ ਸੀ, ਸਮੇਂ ਦੇ ਤਿੰਨ ਕਾਲਾਂ ਦੇ ਵਿੱਚ ਵੀ ਹੈ ਅਤੇ ਤਿੰਨ ਕਾਲ ਤ੍ਰੈ ਕਾਲ ਦੇ ਖਤਮ ਹੋਣ ਤੋਂ ਬਾਅਦ ਵੀ ਪਾਓ ਉਹ ਟਾਈਮ ਐਂਡ ਸਪੇਸ ਤੋਂ ਪਰੇ ਆ ਅਤੇ ਉਸ ਤੋਂ ਬਾਅਦ ਉਸ ਸੱਚ ਦਾ ਪਰਸਨੀਫਿਕੇਸ਼ਨ ਉਸ ਸੱਚ ਦਾ ਸਰੂਪ ਕਿਵੇਂ ਬਣਿਆ ਜਾ ਸਕਦਾ ਹੈ, ਇਹ ਗੱਲ ਜਿਹੜੀ ਹੈ ਇਹ ਗੁਰੂ ਸਾਹਿਬ ਸਾਨੂੰ ਇਸ ਆਪਣੀ ਬਾਣੀ ਦੇ ਵਿੱਚ ਸਮਝਾਉਂਦੇ ਨੇ। ਸ਼ੁਰੂਆਤ ਹੀ ਇੱਥੋਂ ਹੁੰਦੀ ਹੈ, ਗੱਲ ਪਵਿੱਤਰਤਾ ਤੋਂ ਸ਼ੁਰੂ ਹੁੰਦੀ ਹੈ, ਪਾਪਾਂ ਦੇ ਧੋਣ ਤੱਕ ਚਲੀ ਜਾਂਦੀ ਹੈ। ਸੋਚਾ ਸੋਚ ਨਾ ਹੋਵੇ ਹੀ ਜੇ ਸੋਚੀ ਲੱਖ ਵਾਰ, ਸੁੱਚਮ ਕਰਨ ਦੇ ਨਾਲ, ਪਵਿੱਤਰ ਕਰਨ ਦੇ ਨਾਲ, ਕਿਸੇ ਚੀਜ਼ ਨੂੰ ਮਾਂਜਣ ਦੇ, ਸਰੀਰ ਨੂੰ ਮਾਂਜਣ ਦੇ ਨਾਲ ਇਹ ਸੁੱਚਾ ਨਹੀਂ ਹੁੰਦਾ, ਭਾਵੇਂ ਇਸ ਨੂੰ ਲੱਖਾਂ ਵਾਰੀ ਧੋ ਲਵੋ, ਸੁੱਚਾ ਕਰ ਲਓ। ਚੁੱਪਾ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਇਸੇ ਤਰ੍ਹਾਂ ਹੀ ਮਨ ਸ਼ਾਂਤ ਨਹੀਂ ਹੋ ਸਕਦਾ ਜੇ ਮਨੁੱਖ ਸਮਾਧੀ ਲਾ ਕੇ ਲਗਾਤਾਰ ਬੈਠ ਜਾਏ, ਇੱਕ ਟੱਕ ਸਮਾਧੀ ਲਾ ਕੇ ਬੈਠ ਜਾਏ, ਜਿਸ ਨੂੰ ਅੱਜ ਕੱਲ੍ਹ ਦਾ ਯੋਗਾ ਕੀ ਕਹਿੰਦਾ ਹੈ, ਨਿਰਵਿਚਾਰ ਹੋਣਾ ਹੋ ਹੀ ਨਹੀਂ ਸਕਦਾ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ। ਜੇ ਬਿਰਤੀ ਹੀ ਭੁੱਖੀ ਏ, ਸ਼ਾਂਤ ਨਹੀਂ ਹੋ ਸਕਦਾ ਭਾਵੇਂ ਸਮਸਤ ਸੰਸਾਰ ਦੇ ਸਾਰੇ ਸਾਧਨ ਹੀ, ਸਾਰੀ ਦੌਲਤ ਹੀ ਬਣ ਕੇ ਉਸਨੂੰ ਦੇ ਦਿੱਤੀ ਜਾਏ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਅਣਗਿਣਤ ਚਲਾਕੀਆਂ ਹੋਣ

0: अनगिनत दुनियावी जानकारी होवे, पर इंसान दे कम नहीं आ सकती। इत्थे नाल दा मतलब यह नहीं है कि किसी अगले जहान दे विच, इत्थे ही इस जहान दे विच कम नहीं आ सकती सच्यारा बनन लई। ते फिर गुरु साहब दा सवाल है कि वो सच्यारा होई है, ते आपे ही जवाब देंदे ने किव हाँ किव सच्यारा होई है, किव कूड़ा टुटै पाल। मनुख सच्यारा उस सच दा जे उस सच दा स्वरूप किवें बनेगा, रब वर्गे गुणा दा धारणी किवें होएगा, ते किवें ए भरम दी दीवार टुटेगी। गुरु साहब दा स्पष्ट जवाब है हुक्म रजाई चलना नानक लिख्या नाल। हुक्म नूं भी एक्सप्लेन कीता होया जपजी साहब दे विच, पाओ सृष्टि दे नियमां अनुसार, सृष्टि दे सिद्धांतां अनुसार, कुदरत दे विच रह के जे जीना सिख ले, सृष्टि दे सिद्धांतां अनुसार जीना सिख ले, पाव करते दी रजा दे विच राजी रहना सिख ले, तां ओ मनुख सच्यारा हो सकदा है। इसे तरह जदों एक ओ बिरती जिसने लोकां नूं इह कहा चलो तुसी फलाणा पाप की हुंदा है, पाप एक मन दी सोच है। आपां कई वारी जिक्र करते हैं ताउइज़म दे एक एक अखाण दी एक एक छोटे जे एक सिद्धांत दी गल करते हैं, बिल्कुल गुरमत जिहड़ी है उसनूं होर भी एलोबरेट करके दसदी। हालांकि ताउइज़म दा कोई वास्ता नहीं सी इत्थे, पर उहनां दा एक सिद्धांत है और गुरबाणी दे विच भी कई थां ते आंदा है, मन मस करणी कागद मन मसवाणी बुरा भला दोए लेख पए। ये सारा कुछ जिहड़ा है मनुख दी बिरती ते जुड़िया होया है कि वाच यूअर थाट्स इट विल बिकम योर आइडियाज, वाच यूर आइडियाज इट विल फॉर्म योर एक्शंस, वाच योर एक्शंस इट विल टर्न इन टू योर हैबिट्स, वाच योर हैबिट्स इट विल बिकम योर करैक्टर, watch your character it will become your destiny। इसे तरह ही कि अपने विचारां नूं काबू च रखो, क्योंकि ये विचार जिहड़े ने यही तुहाडा जीवन दा यानी कि जिहड़े तुहाडे फुरने ने इन्हां नूं काबू च रखो, ये तुहाडे विचार बन जाणगे। ते तुहाडे विचार ही जिहड़े ने ओ तुहाडियां हरकतां तुहाडी किरिया बन जांदे ने, तुहाडी हर हरकत जिहड़ी ए इह तुहाडी आदत बन जांदी है, ते आदतां ही जिहड़ियां मनुख दा किरदार सिरजदियां ने, ते किरदार ही होंदा है जिहड़ा उसनूं जहन्नम ते जन्नत वाली जिंदगी बख्शदा है। पाओ ओही इंसान दा मुकद्दर सिरजदा है। इसे करके इस सारे दा संबंध जिहड़ा है शरीरक कर्मकांड नाल नहीं आ। गुरु नानक पातशाह दो चीज़ां नूं वख करदे ने, गुरबाणी दा सिद्धांत है मन मैले सब किछ मैला, तन तोते मन हच्छा ना होए। वो मन दे लैवल ते आ, पाप पुन जिहड़ा वह मन दे लैवल ते। इसे करके जदों कोई बंदा कोर पाप कर चुका हुंदा है तो फिर उस तो बाद उसनूं अपना पाप ही जिहड़ा ना पापी के मारने को पाप महाबली है, वह सारी जिन्ना चिर उस धरती ते जीवंदा है उहदा मन जिहड़ा है उहदा जमीर जिहड़ा है वह उहनूं माफ नहीं करता। तो कई वारी अक्सर कई वारी नहीं हमेशा अक्सर तुसीं देख लो, हुण ब्लू स्टार दे विच भी जिहड़े जिहड़े लोग इनवॉल्व सन या जिन्हां लोकां ने पंजाब दे विच जुल्म कीता, ਕਈ ਵਾਰੀ ਤਾਂ ਉਹਨਾਂ ਦੀ ਆਤਮਾ ਨੇ ਉਹਨਾਂ ਨੂੰ ਪ੍ਰੇਰਿਆ, ਉਹਨਾਂ ਨੇ ਆਪ ਆ ਕੇ ਸੈਲਫ ਗਵਾਹੀ ਦਿੱਤੀ ਆ, ਕਈ ਵਾਰੀ ਉਹਨਾਂ ਨੇ ਖੁਦਕਸ਼ੀ ਕੀਤੀ ਆ, ਅਤੇ ਕਈ ਵਾਰੀ ਉਹ ਉਹਨਾਂ ਦੇ ਪਰਿਵਾਰ ਨੇ ਵੀ ਉਹਨਾਂ ਨੂੰ ਛੱਡ ਦਿੱਤਾ। ਰੀਸੈਂਟਲੀ ਹੋਇਆ ਅਜੀਤ ਸਿੰਘ ਸੰਧੂ, ਭਾਈ ਜਸਵੰਤ ਸਿੰਘ ਖਾਲੜਾ ਦਾ ਜਿਸ ਬੇਰਹਿਮੀ ਨਾਲ ਕਤਲ ਕਰਦਾ ਹੈ, ਦੋ ਹੀ ਗੱਲਾਂ ਨੇ, ਜਾਂ ਉਹਦੇ ਜ਼ਮੀਰ ਨੇ ਉਹਨੂੰ ਝੰਜੂੜਿਆ, ਜਾਂ ਉਹ ਜਿਹੜੀ ਉਸ ਵਕਤ ਦੀ ਜਿਹੜੀ ਐਡਮਿਨਿਸਟ੍ਰੇਟਿਵ ਵਿਵਸਥਾ ਸੀ ਉਸਦਾ ਸ਼ਿਕਾਰ ਹੋ ਗਿਆ, ਕਿਉਂਕਿ ਏਜੰਸੀਆਂ ਜਿਨ੍ਹਾਂ ਤੋਂ ਕੰਮ ਕਰਾਉਂਦੀਆਂ ਨੇ, ਭਾਵੇਂ ਆਪਣਾ ਬੰਦਾ ਹੋਵੇ, ਉਸ ਨੂੰ ਆਪਣੇ ਰਸਤੇ 'ਚੋਂ ਹਟਾ ਦਿੰਦੀਆਂ ਨੇ। ਇਹੀ ਹਾਲਤ ਜੇ ਦੇਖਿਆ ਜਾਏ ਜੇ KPS ਗਿੱਲ ਦਾ ਹੋਇਆ, ਉਸਦੀ ਉਹਦੇ ਅੰਤਮ ਕਿਰਿਆ ਜਿਹੜੀ ਸੀ, ਅੰਤਮ ਅਰਦਾਸ ਦੇ ਵਾਸਤੇ ਵੀ ਕਿਸੇ ਨੇ ਜੇ ਕਿਸੇ ਗੁਰਦੁਆਰਾ ਸਾਹਿਬ ਨੇ ਦਿੱਲੀ ਦੇ ਵਿੱਚ ਜਗ੍ਹਾ ਨਹੀਂ ਦਿੱਤੀ। ਇਹ ਸਾਰਾ ਕੁਛ ਜਿਹੜਾ ਇਸ ਤਰ੍ਹਾਂ ਵਾਪਰਦਾ। ਹੁਣ ਆਪਾਂ ਗੱਲ ਕਰ ਰਹੇ ਸੀ ਕਿ ਅਸਲ ਦੇ ਵਿੱਚ ਜਿਹੜੀ ਇੱਕ ਪਰੰਪਰਾ ਦੇ ਵਿੱਚ ਇਹ ਮਿਥ ਸਿਰ ਦਿੱਤੀ ਗਈ ਕਿ ਫਲਾਣਾ ਕਰਮ ਕਰਨ ਨਾਲ ਫਲਾਣਾ ਪਾਪ ਹੋ ਗਿਆ, ਇਸ ਦੇ ਨਾਲ ਇਹ ਵਿਧੀ ਹੈ, ਖਾਸ ਤੌਰ 'ਤੇ ਜਿਹੜਾ ਇਹ ਹੋ ਗਿਆ ਤੀਰਥਾਂ ਦਾ ਕੰਸੈਪਟ ਜਿਹੜਾ ਕ੍ਰੀਏਟ ਕੀਤਾ ਗਿਆ ਕਿ ਇੱਥੇ ਤੁਸੀਂ ਇਸ਼ਨਾਨ ਕਰੋ, ਤੁਹਾਡੇ ਸਾਰੇ ਪਾਪ ਜਿਹੜੇ ਆ ਧੁੱਲ ਜਾਂਦੇ ਆ, ਅਤੇ ਫਿਰ ਇੱਕ ਆਸਾਨ ਰਸਤਾ ਪੈਦਾ ਹੋ ਗਿਆ ਕਿ ਮਨੁੱਖ ਠੀਕ ਹੈ, ਜੇ ਪਾਪ ਮਾਫ਼ ਹੋ ਜਾਣਗੇ, ਧੁੱਲ ਜਾਣਗੇ, ਤਾਂ ਪਾਪ ਕਰਨ ਤੋਂ ਰੋਕਣ ਦੀ ਕੀ ਲੋੜ ਆ, ਸਾਲ ਭਰ ਪਾਪ ਕਰਦੇ ਰਹੋ, ਇੱਕ ਦਿਨ ਜਾ ਕੇ ਧੋ ਲਓ। ਇਸ ਤਰ੍ਹਾਂ ਵੀ ਇਹਨਾਂ ਲੋਕਾਂ ਦੇ ਮਨ ਜਿਹੜੇ ਆ ਕਠੋਰ ਬਣਦੇ ਗਏ, ਸਿਰਫ ਇਹੋ ਜਿਹੀ ਇੱਕ ਗਲਤ ਧਾਰਨਾ ਨੂੰ ਲਗਾ ਕੇ। ਔਰ ਇਹ ਨਹੀਂ ਹੈ ਕਿ ਧਾਰਮਿਕ ਤੌਰ 'ਤੇ ਅਸਲ 'ਚ ਆਪਾਂ ਧਰਮਾਂ ਦੇ ਵਿੱਚ ਇਸ ਦਾ ਗਲਤ ਵਰਤੋਂ ਕੀਤੀ ਹੈ। ਕੋਈ ਵੀ ਧਰਮ ਜਿਹੜਾ ਦੁਨੀਆ ਦਾ, ਉਹ ਇਹ ਨਹੀਂ ਕਹਿੰਦਾ ਕਿ ਪਾਪ ਕਰੋ ਅਤੇ ਫਿਰ ਤੁਸੀਂ ਉੱਥੇ ਜਾ ਕੇ ਕੋਈ ਕਰਮਕਾਂਡ ਕਰੋ ਤਾਂ ਤੁਹਾਡਾ ਪਾਪ ਮਾਫ਼ ਹੋ ਜਾਏਗਾ। ਨਹੀਂ, ਕੋਈ ਵੀ ਧਰਮ ਜਿਹੜਾ ਹੈ ਉਹ ਪਾਪ ਕਰਨ ਦੀ ਇਜਾਜ਼ਤ ਹੀ ਨਹੀਂ ਦਿੰਦਾ। ਉਹ ਮਾੜਾ ਕੰਮ ਕਰਨ ਦੀ ਇਜਾਜ਼ਤ, ਧਰਮ ਤਾਂ ਬੁਨਿਆਦੀ ਤੌਰ 'ਤੇ ਇਹ ਗੱਲ ਕਹਿ ਰਿਹਾ, ਜਿਹੜਾ ਸਮਸਤ ਧਰਮ ਦਾ ਕੰਸੈਪਟ ਹੈ ਕਿ ਵਿੱਚ ਧਰਮ ਹੈ ਤਾਂ ਇਨਸਾਨੀਅਤ ਹੈ। ਇਨਸਾਨੀਅਤ ਦੇ ਵਿੱਚ ਇਹ ਨਹੀਂ ਹੈ ਕਿ ਪਹਿਲਾਂ ਕਰ ਲਓ ਅਤੇ ਫਿਰ ਮਾਫ਼ੀ ਮੰਗ ਲਓ, ਨਹੀਂ। ਇਨਸਾਨੀਅਤ ਦੇ ਵਿੱਚ ਇਹ ਆ ਕਿ ਤੁਸੀਂ ਪਾਪ ਕਰਨ ਤੋਂ ਬਚਣਾ ਹੈ। ਪਾਪ ਕੀ ਹੁੰਦਾ ਹੈ? ਕਿਸੇ ਨਾਲ ਧੱਕਾ ਕਰਨਾ ਪਾਪ ਹੈ, ਕਿਸੇ ਦਾ ਹੱਕ ਮਾਰਨਾ ਪਾਪ ਹੈ, ਕਿਸੇ ਦਾ ਚੋਰੀ ਕਰਨੀ, ਕਿਸੇ ਦੀ ਖੂਨ ਪਸੀਨੇ ਦੀ ਕਮਾਈ ਖਾ ਲੈਣੀ। ਔਰ ਅੱਜ ਕੱਲ੍ਹ ਅਸੀਂ ਆਮ ਤੌਰ 'ਤੇ ਧਾਰਮਿਕ ਜਗਤ ਦੇ ਵਿੱਚ ਇਹ ਦੇਖਦੇ ਹਾਂ ਕਿ ਲੋਕ ਬੜੇ ਧਾਰਮਿਕ ਲਿਬਾਸ ਵੀ ਪਾਇਆ ਹੁੰਦਾ, ਨਾਟ ਓਨਲੀ ਸਾਡੇ ਸਿੱਖਾਂ 'ਚ ਹੀ ਨਹੀਂ, ਸਾਰਿਆਂ ਦੇ ਵਿੱਚ ਧਾਰਮਿਕ ਲਿਬਾਸ ਪਾਇਆ ਹੁੰਦਾ, ਬੜਾ ਧਰਮ ਮਤਲਬ ਰੱਬ ਰੱਬ ਕਰੀ ਜਾਂਦੇ ਆ, ਲੇਕਿਨ ਜਿੱਥੇ ਪਰਾਇਆ ਹੱਕ ਮਾਰਨ ਦੀ ਗੱਲ ਹੈ, ਜੇ ਕੋਈ ਕਿਸੇ ਕਾਰਪੋਰੇਟ ਦਾ ਮਾਲਕ ਹੈ, ਬਹੁਤੇ ਤੌਰ 'ਤੇ ਧਰਮ ਨੂੰ ਧਰਮ ਦਾ ਦਿਖਾਵਾ ਕਰਕੇ, ਧਰਮ ਖੁਦ ਮਾੜਾ ਨਹੀਂ ਆ, ਧਰਮ ਤਾਂ ਇੱਕ ਇਨਸਾਨੀਅਤ ਨੂੰ ਸੁਧਾਰਨ ਦਾ ਇੱਕ ਰਸਤਾ ਮਾਰਗ ਹੈ, ਪਰ ਚੱਲਦਾ ਕੋਈ ਨਹੀਂ, ਉਹ ਤਾਂ ਦਿਖਾਵਾ ਕਰਦਾ ਹੈ। ਧਰਮ ਨੂੰ ਸਾਹਮਣੇ ਰੱਖ ਕੇ ਇਮੋਸ਼ਨਲੀ ਲੋਕਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ। ਜੇ ਕੋਈ ਇੰਪਲਾਈ ਹੈ, ਉਹ ਉਸਦਾ ਹੱਕ ਮਾਰ ਲਿਆ ਬਹਾਨਾ ਲੱਭ ਕੇ, ਉਹਦੀ ਖੂਨ ਪਸੀਨੇ ਦੀ ਕਮਾਈ ਖਾ ਲਈ, ਅਤੇ ਨਾਲ ਹੀ ਕਿਹਾ ਜੀ ਅਸੀਂ ਤਾਂ ਬੜਾ ਧਾਰਮਿਕ ਕੰਮ ਕਰਦੇ ਹਾਂ, ਅਸੀਂ ਬੜੇ ਧਾਰਮਿਕ ਲੋਕ। ਯਾਨੀ ਕਿ ਅਮਲੀ ਜੀਵਨ ਦੇ ਵਿੱਚ ਜੇ ਸਾਡੇ ਅਸੂਲ ਨਹੀਂ ਹੈ, ਅਸੀਂ ਧਰਮ ਦਾ ਜਿੰਨਾ ਮਰਜ਼ੀ ਦਿਖਾਵਾ, ਕਿਉਂਕਿ ਧਰਮ ਨਾ ਹੀ ਅਸੂਲਾਂ ਦਾ ਸੀ। ਪੁਰਾਣੇ ਲੋਕ ਜਦੋਂ ਕਸਮ ਖਾਂਦੇ ਸੀ, ਉਹ ਧਰਮ ਦੀ ਕਸਮ ਖਾਂਦੇ ਸੀ। ਧਰਮ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਸਿੱਖ ਹੈ ਤਾਂ ਕਹਿੰਦਾ ਮੈਂ ਸਿੱਖਿਜ਼ਮ ਦੀ ਕਸਮ, ਧਰਮ ਦੀ ਕਸਮ, ਧਰਮ ਨਾਲ ਇਹ ਕੰਮ ਨਹੀਂ ਕੀਤਾ, ਉਹਦਾ ਮਤਲਬ ਸੀ ਅਸੂਲਾਂ ਦੀ, ਕਿਉਂਕਿ ਧਰਮ ਨਾ ਹੀ ਪ੍ਰਿੰਸੀਪਲਸ ਦਾ। ਇਸੇ ਕਿ ਗੁਰੂ ਨਾਨਕ ਪਾਤਸ਼ਾਹ ਜਦੋਂ ਜ਼ਿਕਰ ਕਰਦੇ ਨੇ ਸ੍ਰਿਸ਼ਟੀ ਦੇ ਧਰਮ ਦੀ ਗੱਲ ਕਰ ਰਹੇ ਨੇ, ਧਰਤੀ ਕਿਸ 'ਤੇ ਖੜੀ ਹੈ, ਤਾਉਲ ਧਰਮ ਦਾ ਆ ਕਾ ਪੂਤ, ਧਰਮ ਦੇ ਨਾਲ ਦਇਆ ਵੀ ਹੈਗੀ, ਉਹ ਇਹ ਕਹਿੰਦੇ ਆ ਕਿ ਜਿਹੜੀ ਇਹ ਧਰਤੀ ਆ, ਇਹ ਜਿਸ ਤੌਲੇ ਦਾ ਜ਼ਿਕਰ ਕੀਤਾ ਕਿ ਜਿਸ ਦੇ ਉੱਪਰ ਇਹ ਖੜੀ ਆ, ਨਹੀਂ, ਅਸਲ 'ਚ ਉਹਦਾ ਤੌਲ ਜਿਹੜਾ ਜਿਸ ਦੇ ਉੱਪਰ ਇਹ ਧਰਤੀ ਟਿੱਕੀ ਹੋਈ ਆ, ਹਵਾ 'ਚ ਘੁੰਮ ਰਹੀ ਆ, ਬਾਜ ਕਲਾ ਅਡਾਣ ਰਹਾ ਆ, ਜਾਂ ਤਾਂ ਭਾਣਾ ਤਾਂ ਜਗਤ, ਇਹ ਉਹਨਾਂ ਅਸੂਲਾਂ ਦੇ ਤਹਿਤ ਜਿਹੜੇ ਜਿਹੜੇ ਲਾਜ਼ ਆਫ ਕਾਸਮਾਸ ਨੇ, ਜਿਹੜੇ ਸ੍ਰਿਸ਼ਟੀ ਦਾ ਨਿਜ਼ਾਮ ਹੈ, ਜਿਹੜੇ ਸ੍ਰਿਸ਼ਟੀ ਦੇ ਸਿਧਾਂਤ ਨੇ, ਉਹਨਾਂ ਦੇ ਅਨੁਕੂਲ ਟਿੱਕੀ ਹੋਈ ਹੈ। ਇਸੇ ਤਰ੍ਹਾਂ ਹੀ ਜਿਹੜੇ ਸਿਧਾਂਤ ਹੁੰਦੇ ਨੇ, ਜਿਹੜੇ ਬੰਦੇ ਦੇ ਅਸੂਲ ਹੁੰਦੇ ਨੇ, ਸੱਚ ਬੋਲਣਾ ਹੈ, ਝੂਠ ਨਹੀਂ ਬੋਲਣਾ, ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ, ਇਹ ਧਰਮ ਹੈ। ਹੁਣ ਜੇ ਅਸੀਂ ਝੂਠ ਹੀ ਝੂਠ ਕਰੀ ਜਾਈਏ ਤਾਂ ਉਸ ਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ। ਸੋ ਅਸੀਂ ਧਰਮ ਦਾ ਕੰਸੈਪਟ ਹੀ, ਜਿਹੜਾ ਧਰਮ ਕਿਸੇ ਮਜ਼ਹਬ ਦਾ ਨਾਂ ਨਹੀਂ ਆ, ਧਰਮ ਪ੍ਰਿੰਸੀਪਲਸ ਦਾ ਨਾਂ ਹੈ, ਅਤੇ ਜਿਹੜਾ ਮਨੁੱਖ ਧਾਰਮਿਕ। ਸੋ ਇਸੇ ਕਰਕੇ ਇਹ ਦੱਸਿਆ ਗਿਆ, ਇਹ ਪ੍ਰਚਾਰਿਆ ਗਿਆ ਜੀ ਤੁਸੀਂ ਪਾਪ ਕਰੋ ਅਤੇ ਫਿਰ ਤੁਸੀਂ ਜਾ ਕੇ ਇਸ਼ਨਾਨ ਕਰ ਲਓ, ਪੂਜਾ ਕਰ ਲਓ, ਪਾਠ ਕਰ ਲਓ। ਆਮ ਤੌਰ 'ਤੇ ਅਸੀਂ ਕਰਦੇ ਇਸੇ ਵਾਸਤੇ, ਅਸੀਂ ਪਾਠ ਕਾਹਦੇ ਲਈ ਕਰਦੇ ਹਾਂ? ਪਰ ਗੁਰੂ ਨਾਨਕ ਦਾ ਮਿਸ਼ਨ ਇਹ ਨਹੀਂ ਆ। ਅਸੀਂ ਬਹੁਤੀ ਤੌਰ 'ਤੇ ਪਾਠ ਹੀ ਕਰਦੇ ਹਾਂ ਕਿ ਸਾਨੂੰ ਮਾਫ਼ ਕਰ ਦੇ ਜੋ ਸਾਡੇ ਕੋਲੋਂ ਗਲਤੀਆਂ ਹੋ ਗਈਆਂ। ਆਮ ਜੀਵਨ ਦੇ ਵਿੱਚ ਜਿਸ ਤਰ੍ਹਾਂ ਹੁਣ ਆਪਾਂ ਰਹਿਤ ਮਰਿਆਦਾ ਦੀ ਗੱਲ ਕਰਦੇ ਹਾਂ, ਜਿਹੜੀਆਂ ਬਜਰ ਕੁਰਹਿਤਾਂ ਨੇ, ਉਹ ਆਮ ਆਦਮੀ ਕਦੀ ਵੀ ਆਪਣੀ ਜ਼ਿੰਦਗੀ 'ਚ, ਸਧਾਰਨ ਜ਼ਿੰਦਗੀ 'ਚ ਤਾਂ ਕੋਈ ਵੀ ਨਹੀਂ ਕਰਦਾ। ਸੋ ਇਸੇ ਤਰ੍ਹਾਂ ਆਮ ਜ਼ਿੰਦਗੀ ਦੇ ਵਿੱਚ ਪਾਪ ਨਹੀਂ ਹੁੰਦਾ। ਹਾਂ, ਜਿਹੜਾ ਜ਼ਿੰਦਗੀ ਦੀ ਪ੍ਰਕਿਰਿਆ ਹੈ ਉਹ ਤਾਂ ਇੱਦਾਂ ਚੱਲਦੀ ਰਹੇਗੀ, ਉਸੇ ਦੇ ਅਨੁਸਾਰ ਜੇ ਜੀਵਨ ਗੁਜ਼ਾਰ ਰਿਹਾ ਬੰਦਾ, ਜੇ ਲਾਜ਼ ਆਫ ਕਾਸਮਾਸ ਦੇ ਅਨੁਕੂਲ ਜੀਵਨ ਜੀ ਰਿਹਾ ਤਾਂ ਉਸ ਦਾ ਪਾਪ ਨਹੀਂ ਹੁੰਦਾ। ਹੁਣ ਗੱਲ ਇਹੀ ਸੀ ਕਿ ਜਿਹੜੇ ਪਾਪ ਧੋਣ ਦੀ ਗੱਲ, ਆਪਾਂ ਕਬੀਰ ਸਾਹਿਬ ਦਾ ਹੀ ਸ਼ਬਦ ਜਿਹੜਾ ਉਸ ਵਿੱਚ ਇਹ ਵਿਚਾਰ ਸਕਦੇ ਹਾਂ ਕਿ ਉਹ ਜ਼ਿਕਰ ਆਉਂਦਾ ਹੈ ਕਿ ਜਲ ਕੈ ਮੰਜਨ ਜੇਗਤ ਹੋਵੇ ਨਿਤ ਨਿਤ ਮੈਂਡਕ ਨਾਵੈ, ਜੈਸਾ ਮੈਂਡਕ ਤੈਸਾ ਉਹ ਨਰ ਫਿਰ ਫਿਰ ਜੋਨੀ ਆਵੇ। ਜੇ ਇਸ ਤਰ੍ਹਾਂ, ਇਹ ਇੱਕ ਮਿਸਾਲ ਦੇ ਰਹੇ ਨੇ, ਪਰ ਸ਼ੁਰੂ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਦੇ ਵਿੱਚ ਹੀ ਸਾਨੂੰ ਤਿੰਨ ਚੀਜ਼ਾਂ ਦੇ ਨਾਲ ਸਮਝਾ ਰਹੇ ਨੇ ਕਿ ਅਸਲ ਦੇ ਵਿੱਚ ਕਰਮਕਾਂਡ ਨਾਲ ਨਹੀਂ। ਉਹ ਕਹਿੰਦੇ ਆ ਜ਼ਿੰਦਗੀ ਦਾ ਜਿਹੜਾ ਨਿਯਮ ਹੈ, ਮਨੁੱਖ ਨੂੰ, ਮਨੁੱਖ ਦੇ ਤਨ ਨੂੰ, ਜਿਸ ਤਰ੍ਹਾਂ ਕਿਹਾ ਨਾ ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਤਨ ਨੂੰ ਸਾਫ਼ ਰੱਖਣਾ ਜ਼ਰੂਰੀ ਹੈ, ਪਰ ਤਨ ਦੇ ਸਾਫ਼ ਰੱਖਣ ਨਾਲ ਮਨ ਸਾਫ਼ ਜ਼ਰੂਰੀ ਨਹੀਂ ਕਿ ਹੋਵੇ, ਕਿਉਂਕਿ ਭਰਿਆ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰਸਖੇ। ਜੇ ਸਰੀਰ ਨੂੰ ਮੈਲ ਲੱਗ ਗਈ, ਦੇਹ ਨੂੰ ਮੈਲ ਲੱਗ ਗਈ, ਮਿੱਟੀ ਲੱਗ ਗਈ, ਪਾਣੀ ਦੇ ਨਾਲ ਇਹਨੂੰ ਧੋਵਾਂਗੇ ਸਾਫ਼ ਹੋ ਜਾਏਗਾ। ਮੂਤ ਪਲੀਤੀ ਕੱਪੜ ਹੋਏ ਦੇਹ ਸਾਬਣ ਲਈਏ ਉਹ ਧੋਏ। ਜੇ ਹੋਰ ਵਾਧੂ ਗੰਦ ਜਿਹੜੀ ਹੈ, ਜਿਸ ਤਰ੍ਹਾਂ ਕੈਮੀਕਲ, ਚਿਕਨਾਹਟ, ਥਿੰਦਾ ਉਸਨੂੰ ਲੱਗ ਜਾਂਦਾ ਹੈ, ਗੰਦਗੀ ਲੱਗ ਜਾਂਦੀ ਆ, ਮਲ ਮੂਤਰ ਲੱਗ ਜਾਂਦਾ ਹੈ, ਕੱਪੜਿਆਂ ਨੂੰ ਲੱਗਦਾ ਹੈ, ਅਤੇ ਉਸ ਨੂੰ ਨਾਲ ਸਾਬਣ ਵਰਤਿਆ ਜਾਂਦਾ ਹੈ, ਦੇਹ ਸਾਬਣ ਲਈਏ ਉਹ ਧੋਏ, ਕਿਉਂਕਿ ਸਾਬਣ ਦੇ ਨਾਲ ਜਿਹੜਾ ਉਹ ਬਾਂਡ ਹੈ ਉਹ ਟੁੱਟ ਜਾਂਦਾ ਹੈ, ਮੈਲ ਕੱਪੜੇ ਤੋਂ ਲੱਥ ਜਾਂਦੀ ਹੈ, ਉਹ ਸਾਫ਼ ਹੋ ਜਾਂਦਾ ਹੈ। ਪਰ ਤੀਸਰੀ, ਇਹ ਮਟੀਰੀਅਲ ਚੀਜ਼ਾਂ ਨੇ, ਤੀਸਰੀ ਗੱਲ ਹੈ ਮਤ, ਭਰੀਆ ਮਤ ਪਾਪਾਂ ਕੇ ਸੰਗ। ਜੇ ਮਨੁੱਖ ਦੀ ਸੋਚ ਹੀ, ਮਤ ਹੀ, ਅਕਲ ਹੀ ਗੰਦੇ ਵਿਚਾਰਾਂ ਨਾਲ ਮਲੀਨ ਹੋਈ ਹੋਵੇ, ਉਹਦਾ ਕੀ ਤਰੀਕਾ ਹੈ? ਉਹਨੂੰ ਸਾਬਣ ਤਾਂ ਨਹੀਂ ਨਾ ਧੋਏਗਾ, ਨਾ ਹੀ ਉਹਨੂੰ ਪਾਣੀ ਧੋਏਗਾ। ਭਰੀਆ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕਿਹੜਾ। ਗੁਰੂ ਸਾਹਿਬ ਇੱਥੇ ਬੜੇ ਅੱਛੇ ਢੰਗ ਨਾਲ, ਬਿਲਕੁਲ ਇੱਕ ਲੋਜੀਕਲ ਢੰਗ ਦੇ ਨਾਲ, ਇੱਕ ਯਾਨੀ ਕਿ ਜਿਸ ਨੂੰ ਆਪਾਂ ਕਹਿੰਦੇ ਹਾਂ ਦਲੀਲ ਨਾਲ ਸਮਝਾ ਰਹੇ ਨੇ, ਤਰਕ, ਇੱਕ ਇਸ ਤਰ੍ਹਾਂ ਦਾ ਤਰਕ ਜਿਸ ਨੂੰ ਆਪਾਂ ਵਿਵੇਕ ਕਹਿੰਦੇ ਹਾਂ, ਵਿਵੇਕ ਨਾਲ ਇਹ ਗੱਲ ਦੱਸ ਰਹੇ ਨੇ ਕਿ ਭਾਈ ਮਨੁੱਖ ਦਾ ਜੇ ਮਤ ਮੈਲੀ ਹੋਈ ਆ, ਜੇ ਮਤ ਪਾਪਾਂ ਨਾਲ ਭਰੀ ਹੋਈ ਆ, ਤਾਂ ਉਸ ਨੂੰ ਸ਼ਬਦ ਉਹ ਧੋਪੈ ਨਾਵੇਂ ਕਰਾਂ, ਉਸਨੂੰ ਸ਼ਬਦ ਹੀ, ਉਸਨੂੰ ਚੰਗੇ ਵਿਚਾਰ ਹੀ, ਉਸਨੂੰ ਗਿਆਨ ਹੀ ਸਾਫ਼ ਕਰ ਸਕਦਾ ਹੈ, ਉਹ ਪਾਣੀ ਨਾਲ ਜਾਂ ਸਾਬਣ ਨਾਲ ਸਾਫ਼ ਨਹੀਂ ਹੋ ਸਕਦੀ। ਸੋ ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਆ ਅੰਤਰ ਮੈਲ ਜੇ ਤੀਰਥ ਨਾਵੈ ਤਿਸ ਬੈਕੁੰਠ ਨਾ ਜਾਣਾ। ਜਿਹੜੀ ਕੋਈ ਬੈਕੁੰਠ ਦੀ ਕੋਈ ਕਲਪਨਾ ਹੈ, ਜੇ ਅੰਦਰ ਮਨੁੱਖ ਦੇ ਹਿਰਦੇ ਦੇ ਅੰਦਰ ਮੈਲ ਏ ਤੇ ਬਾਹਰ ਸਰੀਰ ਨੂੰ ਤੀਰਥਾਂ ਤੇ ਇਸ਼ਨਾਨ ਕਰ ਰਿਹਾ, ਉਹਨੂੰ ਤੇ ਬੈਕੁੰਠ, ਜੇ ਕੋਈ ਕਲਪਨਿਕ ਬੈਕੁੰਠ ਹੈ ਵੀ ਜਾਂ ਕਿਤੇ ਮਤਲਬ ਉਹ ਕਵੇ ਕਿ ਬਈ ਕਿ ਅੱਛੀ ਤਾਂ ਉਹਦੀ ਸੋਚ ਬਦਲ ਜਾਏਗੀ, ਉਹਦੇ ਨਾਲ ਨਹੀਂ ਬਦਲਣੀ। ਕਿਉਂਕਿ ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮਿਆਣਾ, ਲੋਕਾਂ ਨੂੰ ਪ੍ਰਮਾਣ ਦੇ ਨਾਲ ਕੋਈ ਪ੍ਰਾਪਤੀ ਨਹੀਂ ਹੋ ਸਕਦੀ, ਉਹ ਤਾਂ ਲੋਕਾਂ ਵਿੱਚ ਵਾਹਵਾ ਹੋਏਗੀ। ਉਹ ਮਾਲਕ ਜਿਹੜਾ ਹੈ ਉਹ ਅਣਜਾਣਾ ਨਹੀਂ ਹੈ, ਉਹ ਅਣਜਾਣ ਨਹੀਂ ਹੈ, ਉਸ ਨੂੰ ਪਤਾ ਹੈ ਜਿਸ ਦੇ ਨਾਲ ਭੇਦ ਹੋਣਾ, ਕਿਉਂਕਿ ਗੱਲ ਨੀਅਤ ਦੀ ਆ ਨਾ। ਨਾਨਕ ਘਰ ਹੀ ਬੈਠੇ ਸੋ ਮਿਲੇ ਜੇ ਨੀਅਤ ਰਾਸ ਕਰੇ, ਗੱਲ ਤਾਂ ਨੀਅਤ ਦੀ ਆ, ਦਿਖਾਵੇ ਦੀ ਨਹੀਂ ਆ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਾਤਿਆਂ ਦੋ ਪਾਉ ਚੜੀਏ ਸੂਰ। ਜਦੋਂ ਤੀਰਥਾਂ 'ਤੇ ਜਾਂਦੇ ਆ ਅਤੇ ਮਨ ਦੇ ਅੰਦਰ ਵਿਕਾਰ ਨੇ, ਖੋਟਾ ਖੋਟ ਏ, ਮਨ ਦੇ ਵਿਕਾਰਾਂ ਦੇ ਵਿੱਚ ਚੋਰੀ ਫਰੇਬੀ ਹਰ ਚੀਜ਼ ਏ, ਤਾਂ ਹੋਣਾ ਕੀ ਆ? ਅਗਰ ਥੋੜ੍ਹੀ ਬਹੁਤੀ ਨਹਾਉਣ ਦੇ ਨਾਲ ਉਹ ਸੋਚਦਾ ਹੈ ਕਿ ਉਹਦੀ ਨਿਮਰਤਾ ਆ ਜਾਂਦੀ, ਦੂਜੇ ਪਾਸੇ ਨਹਾਉਣ ਦਾ ਹੰਕਾਰ ਵੀ ਹੋ ਗਿਆ, ਤਾਂ ਦੋ ਹੋਰ ਚੜ੍ਹ ਜਾਂਦੀ ਉਹਨੂੰ। ਕਿਉਂਕਿ ਬਾਹਰੋਂ ਧੋਤੀ ਤੁੰਬੜੀ ਅੰਦਰ ਵਿਸਨੇ ਕੋਰ, ਬਾਹਰੋਂ ਸਰੀਰ ਨੂੰ ਸਕਿਨ ਨੂੰ ਧੋ ਦਿੱਤਾ, ਅੰਦਰ ਤਾਂ ਉਹੀ ਗਾਂਦੇ ਵਿਚਾਰਾਂ ਦੇ ਵਿੱਚ, ਅੰਦਰ ਵਿਸਨੇ ਕੋਰ ਉਹੀ ਜ਼ਹਿਰ ਏ। ਅਤੇ ਇਸੇ ਕਰਕੇ ਉਹ ਇੱਕ ਸਮਾਂ ਫਤਵਾ ਦਿੰਦੇ ਆ, ਸਾਧ ਭਲੇ ਅਣ ਨਾਤਿਆਂ ਚੋਰ ਸੋ ਚੋਰਾ ਚੋਰ। ਸੋ ਉਹ ਤਾਂ ਹੀ ਸਾਨੂੰ ਇਹ ਕਹਿ ਰਿਹਾ ਕਿ ਬਈ ਇਸ ਭੁਲੇਖੇ 'ਚ ਨਾ ਪਾਓ ਕਿ ਭਾਈ ਤੀਰਥਾਂ 'ਤੇ ਇਸ਼ਨਾਨ ਕਰਨ ਨਾਲ, ਕਰਮਕਾਂਡ ਕਰਨ ਦੇ ਨਾਲ ਤੁਹਾਡੇ ਜਿਹੜੇ ਪਾਪ ਨੇ ਉਹ ਤੁਲ ਜਾਣਗੇ। ਨਹੀਂ, ਜਦ ਤੱਕ ਆਪਣੇ ਆਪ ਨੂੰ ਬਦਲੋਗੇ ਨਹੀਂ, ਜਦੋਂ ਇਹ ਗੱਲ ਆਉਂਦੀ ਹੈ ਨਾ ਕਿ ਮਤ ਭਰੀਐ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕਿ ਰੰਗ, ਯਾਨੀ ਕਿ ਉੱਥੇ ਵਿਚਾਰਾਂ ਦੇ ਨਾਲ ਆਪਣੇ ਜੀਵਨ ਨੂੰ ਬਦਲਣਾ ਹੈ। ਜਦੋਂ ਬਦਲ ਦਿੱਤਾ, ਜਦੋਂ ਪਰਿਵਰਤਨ ਹੋ ਗਿਆ, ਉਹੀ ਅਸਲ ਦੇ ਵਿੱਚ ਪਾਪਾਂ ਤੋਂ ਛੁਟਕਾਰਾ ਹੈ। ਇਹੀ ਗੱਲ ਜਿਹੜੀ ਗੁਰਮਤ ਨੇ ਜਦੋਂ ਇਹ ਕਿਹਾ ਕਿ ਬਈ ਜਿਹੜੇ ਤੁਹਾਡੇ ਕਰਮ ਨੇ ਉਹ ਐਕਸਟਿੰਗਵਿਸ਼ੇਬਲ ਨੇ, ਉਹ ਕਿਉਂ ਨੇ? ਕਿਉਂਕਿ ਉਹ ਇਸ ਕਰਕੇ ਨੇ ਕਿ ਜੇ ਤੁਸੀਂ, ਜੇ ਇੱਕ ਮਨੁੱਖ ਆਪਣੀ ਸੋਚ ਨੂੰ, ਆਪਣੇ ਵਿਚਾਰਾਂ ਨੂੰ ਬਦਲ ਕੇ ਆਪਣੇ ਜੀਵਨ ਨੂੰ ਬਦਲ ਦਿੰਦਾ ਹੈ, ਉਸ 'ਤੇ ਪਰਿਵਰਤਨ ਆ ਜਾਂਦਾ ਹੈ। ਉਹ ਪਰਿਵਰਤਨ ਹੀ ਜਿਹੜਾ ਹੈ ਉਹ ਮਨੁੱਖ ਦੀ ਸੋਚ ਨੂੰ ਬਦਲ ਸਕਦਾ ਹੈ, ਉਹ ਹੀ ਮਨੁੱਖ ਦਾ ਦੇ ਜੀਵਨ ਦਾ ਆਧਾਰ ਹੈ। ਇਹ ਆਧਾਰ ਨਹੀਂ ਆ ਕਿ ਪਾਪ ਕਰੀ ਜਾਓ ਅਤੇ ਰਿਪੀਟਿਡਲੀ ਹਰ ਵਾਰ ਜਿਹੜਾ ਹੈ ਉਹ ਤੁਸੀਂ ਜਾ ਕੇ ਪਾਪਾਂ ਦੇ ਵਿੱਚ ਭਾਗੀ ਹੁੰਦੇ ਰਹੋ, ਪਾਪ ਕਰਦੇ ਰਹੋ, ਅਤੇ ਇਹ ਸੋਚੋ ਕਿ ਪਾਪ ਜਿਹੜੇ ਆ ਉਹ ਸਾਡੇ ਕਿਸੇ ਕਰਮਕਾਂਡ ਦੇ ਨਾਲ, ਤੀਰਥਾਂ 'ਤੇ ਇਸ਼ਨਾਨ ਕਰਨ ਦੇ ਨਾਲ, ਇਹਨਾਂ ਦੇ ਨਾਲ ਉਹ ਮੁੱਕ ਜਾਣਗੇ, ਇੱਦਾਂ ਨਹੀਂ ਹੋ ਸਕਦਾ। ਸੋ ਇਸੇ ਕਰਕੇ ਜਿਹੜਾ ਆਪਣਾ ਅੱਜ ਦਾ ਟੌਪਿਕ ਇਹ ਆ ਕਿ ਜਦ ਤੱਕ ਕਿਸੇ ਵਿਦਵਾਨ ਦੀ ਗੱਲ ਏ, ਪਰ ਇਸ ਗੱਲ ਨੂੰ ਹੀ ਜੇ ਦੇਖੀਏ ਤਾਂ ਗੁਰਮਤ ਦੇ ਸਿਧਾਂਤ ਦੇ ਵਿੱਚ ਇਹ ਗੱਲ ਬਹੁਤ ਅੱਛੇ ਢੰਗ ਨਾਲ ਜਿਹੜੀ ਆ ਯਾਨੀ ਕਿ ਬਿਆਨ ਕੀਤੀ ਗਈ ਆ ਕਿ ਜਿਹੜਾ ਪਾਪਾਂ ਦੀ ਜਿਹੜੀ ਮਤ ਦੇ ਨਾਲ ਪਾਪਾਂ ਦਾ ਸੰਬੰਧ ਹੈ ਸਰੀਰ ਦੇ ਨਾਲ ਨਹੀਂ ਆ। ਅਤੇ ਜੇ ਅਸੀਂ ਇਹ ਕਹੀਏ ਕਿ ਨਹੀਂ ਪਾਪ ਕਰਕੇ, ਮਾੜੇ ਕਰਮ ਕਰਕੇ, ਹਰ ਵਾਰ ਤੀਰਥਾਂ 'ਤੇ ਇਸ਼ਨਾਨ ਕਰਕੇ ਜਾਂ ਕਿਸੇ ਹੋਰ ਇਹਦੇ ਨਾਲ ਜਿਹੜਾ ਜੀ ਵਾਸ਼ ਜਿਹੜੇ ਪਾਪ ਧੋਤੇ ਜਾਂਦੇ ਆ, ਤਾਂ ਫਿਰ ਤਾਂ ਉਹ ਬੰਦਾ ਇਹ ਆ ਉਹਨੂੰ ਤਾਂ ਇੱਕ ਲਾਇਸੈਂਸ ਮਿਲ ਗਿਆ ਕਿ ਹਰ ਵਾਰ ਪਾਪ ਕਰਕੇ ਜਾ ਕੇ ਤੀਰਥਾਂ 'ਤੇ ਇਸ਼ਨਾਨ ਕਰਕੇ ਧੋ ਦੇ। ਇਸ ਤਰ੍ਹਾਂ ਦਾ ਇਸੇ ਕਰਕੇ ਗੁਰਮਤ ਦੇ ਵਿੱਚ ਤੀਰਥ ਦਾ ਮਹੱਤਵ ਨਹੀਂ ਆ, ਬਲਕਿ ਗੁਰਮਤ ਦੇ ਵਿੱਚ ਤੀਰਥ ਨਾਵਣ ਜਾਈਐ ਤੀਰਥ ਨਾਮ ਹੈ। ਇੱਥੇ ਗਿਆਨ ਦੀ ਗੱਲ ਹੈ, ਨਾਮ ਦੀ ਗੱਲ ਹੈ ਕਿ ਜੇ ਤੀਰਥ 'ਤੇ ਇਸ਼ਨਾਨ ਕਰਨਾ ਹੈ ਨਾ ਮਨੁੱਖ ਨੇ, ਤਾਂ ਉਹ ਗਿਆਨ ਦੁਆਰਾ ਆਪਣੇ ਆਪ ਦੇ ਵਿੱਚ ਆਪਣੇ ਸ਼ੁਭ ਗੁਣਾਂ ਦਾ ਧਾਰਨ ਹੀ ਹੋ ਜਾਏਗਾ, ਤਾਂ ਉਹੀ ਉਹਦਾ ਪਸ਼ਚਾਤਾਪ ਏ। ਉਹੀ ਇਹ ਨਹੀਂ ਆ ਕਿ ਬਸ ਤੁਸੀਂ ਜਿਸ ਤਰ੍ਹਾਂ ਬਣੀ ਹੋਈ ਧਾਰਨਾ ਜੀ ਪਾਪ ਕਰੀ ਜਾਓ ਤਾਂ ਹੀ ਜਿਹੜਾ ਅੱਜ ਦਾ ਟਾਪਿਕ ਜਸਟੀਫਾਈਡ ਇਸੇ ਕਰਕੇ ਹੋ ਸਕਦਾ ਕਿ ਜੇ ਅਸੀਂ ਗੁਰਮਤ ਨੂੰ ਸਮਝੀ ਗੁਰਮਤ ਇਸੇ ਕਰਕੇ ਕਬੀਰ ਸਾਹਿਬ ਵੀ ਇਹੀ ਗੱਲ ਕਹਿੰਦੇ ਆ ਨਾ, ਕਬੀਰ ਸਾਹਿਬ ਸਾਫ਼ ਕਹਿੰਦੇ ਆ ਜਲ ਕੈ ਮੰਜਨ ਜੇਗਤ ਹੋਵੇ ਨਿਤਨਿਤ ਮੈਂਡਕ ਨਾਵੇ, ਜੈਸਾ ਮੈਂਡਕ ਤੈਸਾ ਉਹ ਨਰ ਫਿਰ ਫਿਰ ਜੋਨੀ ਆਵੇ। ਜਿਸ ਤਰ੍ਹਾਂ ਮੈਂਡਕ ਇਸ ਤਰ੍ਹਾਂ ਉਹ ਵੀ ਉਹਦੇ ਵਿਚਾਰਾਂ ਦੇ ਉਸ ਖਲਤ ਮਲਤ ਉਸਦੇ ਵਿੱਚ, ਕਿਉਂ ਕਿ ਜਿੰਨਾ ਚਿਰ ਆਪਣੀਆਂ ਆਦਤਾਂ ਨੂੰ ਨਹੀਂ ਬਦਲਾਂਗੇ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਨਾ ਕਿ ਵਾਚ ਯੂਅਰ ਐਕਸ਼ਨਸ ਇਟ ਵਿਲ ਫਾਰਮ ਯੂਅਰ ਹੈਬਿਟਸ, ਵਾਚ ਯੂਅਰ ਹੈਬਿਟਸ ਇਟ ਵਿਲ ਬਿਕਮ ਯੂਅਰ ਕਰੈਕਟਰ, ਯੂਅਰ ਕਰੈਕਟਰ ਇਜ ਫਾਰਮਸ ਯੂਅਰ ਡੈਸਟਨੀ। ਸੋ ਵਿਚਾਰ ਦੀ ਗੱਲ, ਕਿਰਦਾਰ ਦੀ ਗੱਲ ਜਿਹੜੀ ਆ ਉਹ ਗੁਰਮਤ ਨੇ ਇਸੇ ਕਰਕੇ, ਮੈਨੂੰ ਇਹ ਵੀ ਆ ਕਿ ਬਈ ਜਿੰਨੇ ਵੀ ਹੋਰ ਵੀ ਧਰਮ ਨੇ ਉਹ ਵੀ ਮਨੁੱਖ ਨੂੰ ਮਨੁੱਖ ਬਣਾਉਣ 'ਤੇ ਹੀ ਜ਼ੋਰ ਦਿੰਦੇ ਆ, ਪਰ ਅਸੀਂ ਕਰਦੇ ਕੀ ਹਾਂ ਕਿ ਅਸੀਂ ਧਰਮ ਦੇ ਫਲਸਫੇ ਨੂੰ ਕਰਮਕਾਂਡ ਹੀ ਬਣਾ ਕੇ ਧਰਮ ਦੀ ਪਿਕਚਰ ਹੀ ਬਦਲ ਦਿੰਦੇ ਹਾਂ। ਗੁਰਮਤ ਦੇ ਵਿੱਚ ਤੀਰਥਾਂ ਦੀ ਕੋਈ ਮਹੱਤਤਾ ਨਹੀਂ ਹੈ, ਪਰ ਅਸੀਂ ਸਭ ਤੋਂ ਵੱਧ ਮੱਸਿਆ ਅਤੇ ਪੁੰਨਿਆਂ ਦੇ ਜਿਹੜੇ ਆ ਨਾ ਇਸ਼ਨਾਨਾਂ 'ਤੇ, ਕਿਉਂਕਿ ਕਨਸੈਪਟ ਹੀ ਇਹ ਬਣਿਆ ਹੋਇਆ ਕਿ ਇੱਥੇ ਇਸ਼ਨਾਨ ਕਰਾਂਗੇ, ਮੱਸਿਆ ਨਹਾਵਾਂਗੇ, ਸਾਡੇ ਪਾਪ ਧੁੱਲ ਜਾਣਗੇ। ਉਹ ਭਾਈ ਇਹ ਪਾਪ ਨਾ ਤਾਂ ਕਿਸੇ ਹੋਰ ਧਰਮ ਵਿੱਚ ਧੁੱਲਦੇ ਆ ਨਾ ਇੱਥੇ ਧੁੱਲਦੇ ਆ, ਜਿੰਨਾ ਚਿਰ ਸਾਡੇ ਵਿਚਾਰ ਨਹੀਂ ਬਦਲਦੇ। ਜਦੋਂ ਅਸੀਂ ਗੁਰੂ ਵਾਲੇ ਹੋ
1: ਜਾਂਦੇ ਤੱਕ
0: ਇੱਥੇ ਫਤਿਹ ਦੀ ਸਾਂਝ ਕਰਦੇ ਹਾਂ ਅਤੇ ਫਤਿਹ ਵੀ ਜਾਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦਸ ਨੜਿਨਵੇਂ ਯਾਨੀ 4037771099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 4038991984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਜੁਗੋ ਜੁਗ ਅਟਲ। ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਲੋਕ ਪ੍ਰਲੋਕ ਦੇ ਦਾਤੇ ਗੁਰੂ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਵਿੱਚ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਹਾਜ਼ਰੀਆਂ ਭਰ ਰਹੇ ਹੋ ਬੇਅੰਤ ਸੰਗਤਾਂ ਇੱਥੇ ਬੈਠ ਕੇ ਹਾਜ਼ਰੀਆਂ ਭਰ ਰਹੀਆਂ ਹਨ ਔਰ ਬੇਅੰਤ ਸੰਗਤਾਂ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਸਤਿਗੁਰਾਂ ਦੇ ਅਸਥਾਨਾਂ ਦੀ ਸਰਵਣ ਹਾਜ਼ਰੀ ਭਰ ਰਹੇ ਹਨ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਇਹੋ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਪੰਜਵੇਂ ਪਾਤਸ਼ਾਹ ਪ੍ਰਤੱਖ ਹਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਜੀ ਆਪ ਬੈਠ ਕੇ ਸੰਗਤਾਂ ਦੇ ਨਾਲ ਗੁਰਬਾਣੀ ਦੀਆਂ ਵਿਚਾਰਾਂ ਕਰਦੇ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਆਓ ਆਪਾਂ ਸਾਰੇ ਹੀ ਮਾਲਕ ਦੇ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਗੁਰਬਾਣੀ ਜੀ ਦਾ ਕੀਰਤਨ ਵੀ ਆਪ ਜੀ ਨੇ ਸਰਵਣ ਕੀਤਾ ਹੈ, ਜੋ ਸੱਚਖੰਡ ਦੇ ਅੰਦਰੋਂ ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ 676 ਅੰਗ ਉੱਪਰ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਸਰਵਣ ਕਰਨ ਵਾਸਤੇ ਆਪਾਂ ਸਾਰੇ ਸੱਜੇ ਹੋਏ ਹਾਂ। ਗੁਰਮੁਖੋ, ਜੋ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ ਹੈ ਇਸ ਦੇ ਅਰਥ ਬੜੇ ਸਰਲ ਹਨ, ਬੋਲੀ ਬੜੀ ਸਰਲ ਹੈ, ਪਰ ਵਿਚਲਾ ਭਾਵ ਬਹੁਤ ਡੂੰਘਾ ਹੈ। ਗੁਰਬਾਣੀ ਨੂੰ ਸਮਝਣਾ ਇਹਦੇ ਵਾਸਤੇ ਪਰਮੇਸ਼ਰ ਦੀ ਕਿਰਪਾ, ਪਰਮੇਸ਼ਰ ਦੇ ਨਾਮ ਦੇ ਅਭਿਆਸ ਦੀ ਜ਼ਰੂਰਤ ਹੈ। ਪੰਕਤੀਆਂ ਪੜ੍ਹਨ ਸੁਣਨ ਵਿੱਚ ਤਾਂ ਭਾਵੇਂ ਸਰਲ ਲੱਗਦੀਆਂ ਹੁੰਦੀਆਂ ਹੈ, ਪਰ ਇਹਨਾਂ ਦਾ ਆਸ਼ਾ, ਇਹਨਾਂ ਦਾ ਭਾਵ ਸਰਲ ਨਹੀਂ ਹੁੰਦਾ, ਬਹੁਤ ਡੂੰਘਾ ਹੁੰਦਾ ਹੈ। ਆਓ ਕੁਝ ਸਮਾਂ ਪਹਿਲਾਂ ਮੁੱਖ ਵਾਕ ਦੀ ਵਿਚਾਰ, ਫਿਰ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਆਪਾਂ ਸਰਵਣ ਕਰਨੀ ਹੈ। ਦੋਵੇਂ ਹੱਥ ਜੋੜ

ਸਾਸਰੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਕਿਰਪਾ।

ਫਿਰਦੇ ਫਿਰਦਿਆਂ ਫਿਰਦਿਆਂ ਭਟਕਦਿਆਂ ਭਟਕਦਿਆਂ ਖੋਜ ਕਰਦਿਆਂ ਕਰਦਿਆਂ ਲੱਭਦਿਆਂ ਲੱਭਦਿਆਂ ਪਰਮੇਸ਼ਰ ਦੇ ਪਿਆਰਿਆਂ ਦਾ ਮਿਲਾਪ ਹੋ ਗਿਆ, ਪੂਰੇ ਸਤਿਗੁਰੂ ਦਾ ਮਿਲਾਪ ਹੋ ਗਿਆ। ਪਹਿਲੀ ਬੇਨਤੀ ਇਹ ਕਰਾਂ, ਵੈਸੇ ਜਿਹੜੀ ਭਟਕਣਾ ਹੈ ਨਾ ਉਹ ਬੰਦੇ ਨੂੰ ਮੰਜ਼ਿਲ ਤੇ ਨਹੀਂ ਪਹੁੰਚਣ ਦਿੰਦੀ। ਅਸੀਂ ਇੱਥੋਂ ਘਰ ਜਾਣਾ, ਜੇ ਰਸਤਾ ਭੁੱਲ ਜਾਈਏ ਤੇ ਖਵਾਰੀ ਹੋ ਜਾਂਦੀ ਸਾਧ ਸੰਗਤ ਦੀ। ਭਟਕਣਾ ਮੰਜ਼ਿਲ ਤੇ ਨਹੀਂ ਪਹੁੰਚਣ ਦਿੰਦੀ, ਭਟਕਣਾ ਮਨੁੱਖ ਦੇ ਅੰਦਰ ਨੂੰ ਖਿੰਡਾ ਦਿੰਦੀ ਹੈ, ਦੁੱਖ ਵਿੱਚ ਲੈ ਜਾਂਦੀ ਹੈ। ਬਹੁਤ ਵੱਡੀ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਇਹ ਸਮਝ ਪੈ ਜਾਵੇ ਵੀ ਅਸੀਂ ਭਟਕ ਰਹੇ ਹਾਂ। 84 ਲੱਖ ਜੂਨ ਤੈਅ ਕੀਤੀ ਹੈ ਤੇ ਭਟਕਦਿਆਂ ਭਟਕਦਿਆਂ ਇਹ ਸਰੀਰ ਮਿਲਿਆ ਹੈ। 84 ਲੱਖ ਜੂਨਾਂ ਵਿੱਚੋਂ ਕਈ ਜੂਨਾਂ ਐਸੀਆਂ ਹਨ ਜਿਨ੍ਹਾਂ ਦੀ ਉਮਰ 1 ਦਿਨ ਹੈ, ਪਰ ਕੁਝ ਜੂਨਾਂ ਐਸੀਆਂ ਹਨ ਜਿਨ੍ਹਾਂ ਦੀ ਉਮਰ 100-100 ਸਾਲ ਵੀ ਹੈ। 84 ਲੱਖ ਭ੍ਰਮਤਿਆਂ ਦੁਰਲੱਭ ਜਨਮ ਪਾਇਓਏ। 84 ਲੱਖ ਜੂਨਾਂ ਭਟਕਣ ਤੋਂ ਬਾਅਦ ਇਹ ਸਰੀਰ ਮਿਲਿਆ ਹੈ। ਹੁਣ ਕਈਆਂ ਉਮਰਾਂ ਦੀ, ਵਾਹਿਗੁਰੂ ਕਈਆਂ ਜੂਨਾਂ ਦੀ ਉਮਰ ਜਿਹੜੀ ਹੈ ਉਹ 1 ਦਿਨ ਵੀ ਹੈ ਤੇ ਕਈਆਂ ਦੀ 100 ਸਾਲ ਵੀ ਹੈ। ਪਰ ਸਮਝਣ ਮਾਤਰ ਬੇਨਤੀ ਕਰ ਰਹੇ ਹਾਂ, ਕੇਵਲ ਸਮਝਣ ਮਾਤਰ, ਇਸ਼ਾਰੇ ਮਾਤਰ। ਜੇ ਸਾਰਾ ਹਿਸਾਬ ਕਿਤਾਬ ਨਾ ਲਾ ਕੇ ਸਿਰਫ ਇੱਕ ਸਮਝਣਾ ਹੋਵੇ ਕਿ 1 ਜੂਨ ਨੂੰ 1 ਸਾਲ ਉਮਰ ਦੇ ਦਿਓ, ਇਹਦਾ ਮਤਲਬ ਇਹ ਹੈ ਵੀ 84 ਲੱਖ ਸਾਲ ਬਾਅਦ ਇਹ ਸਰੀਰ ਮਿਲਿਆ ਹੈ, ਮਤਲਬ ਤਾਂ ਇਹੋ ਬਣ ਗਿਆ। ਸਿਰਫ ਸਮਝਣ ਮਾਤਰ ਬੇਨਤੀ ਕਰ ਰਿਹਾ ਹਾਂ ਕਿ 84 ਲੱਖ ਸਾਲਾਂ ਬਾਅਦ ਇਹ ਸਰੀਰ ਮਿਲਿਆ ਹੈ, ਕਿੰਨਾ ਕੀਮਤੀ ਹੋਏਗਾ ਸਾਧ ਸੰਗਤ ਜੀ। ਸਤਿਗੁਰੂ ਬਾਣੀ ਵਿੱਚ ਤਾਂਹੀਓ ਕਿਰਪਾ ਕਰਦੇ ਆ ਨਾ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਇੰਨੇ ਲੰਮੇ ਅਰਸੇ ਬਾਅਦ ਜਾ ਕੇ ਇਹ ਮਨੁੱਖਾ ਸਰੀਰ ਪ੍ਰਾਪਤ ਹੁੰਦਾ ਹੈ, ਇਹਨੂੰ ਸੌਖਾ ਨਾ ਸਮਝੀਏ ਆਪਾਂ। ਫਿਰ ਭਟਕਦਾ ਕੌਣ ਹੈ? ਸਰੀਰ ਬਦਲਦੇ ਰਹਿੰਦੇ ਹੈ, ਵਿਚਲਾ ਜੀਵ ਆਤਮਾ ਭਟਕਦਾ ਹੈ। 1 ਜੂਨ ਵਿੱਚ 1 ਸਰੀਰ ਹੀ ਸਾਡਾ ਭਟਕ ਸਕਦਾ ਹੈ। ਜਿਹੜਾ ਵਿਚਲਾ ਜੀਵ ਆਤਮਾ ਹੈ ਨਾ ਉਹ ਗੁਰਮੁਖੋਂ ਭਟਕਦਾ ਹੈ। ਹੁਣ ਇਸ ਜਨਮ ਦੇ ਉੱਤੇ ਆ ਜਾਈਏ, 84 ਲੱਖ ਛੱਡ ਦੀਏ, ਸਿਰਫ 84 ਵਾਰੀ ਦੀ ਗੱਲ ਕਰ ਲਈਏ ਵੀ 84 ਵਾਰੀ ਆਪਾਂ ਆਪਣੀ ਜ਼ਿੰਦਗੀ ਚ ਰਹਿਣ ਵਾਲਾ ਮਕਾਨ ਬਦਲ ਕੇ ਵੇਖ ਲਈਏ, ਜਿਹੜੇ ਕਿਰਾਏ ਤੇ ਰਹਿੰਦੇ ਹਨ। 84 ਵਾਰੀ ਤਾਂ ਮਕਾਨ ਬਦਲਦਿਆਂ ਹੀ ਸਰੀਰ ਥੱਕ ਜਾਂਦਾ, ਥੋੜਾ ਥੋੜੀ ਹੁੰਦਾ। 84 ਲੱਖ ਵਾਰੀ ਜੀਵ ਆਤਮਾ ਨੇ ਮਕਾਨ ਬਦਲਿਆ, ਸਰੀਰ ਬਦਲਿਆ ਹੈ, ਇਹ ਕਿੰਨਾ ਥੱਕੀ ਹੋਏਗੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿੰਦੇ ਭਾਈ ਆ ਜਿਹੜਾ ਜਨਮ ਮਿਲਿਆ ਨਾ, ਮਨੁੱਖਾ ਜਨਮ ਮਿਲਿਆ, ਫਿਰਤ ਫਿਰਤ ਭਟਕਦਿਆਂ ਭਟਕਦਿਆਂ
ਦੂਜਾ ਅਰਥ ਇਹਦਾ ਇਹ ਹੈ ਵੀ ਇਸ ਜਨਮ ਵਿੱਚ ਅੱਗੋਂ ਫਿਰ ਖੋਜ ਰੰਭੀ ਵੀ ਹੁਣ ਸਾਡੀ ਗੱਲ ਬਣੇ ਕਿਵੇਂ। ਖੋਜ ਕਰਦਿਆਂ ਕਰਦਿਆਂ ਵੀ ਪ੍ਰਾਪਤੀ ਹੋਈ ਭੇਟੇ ਜਨ ਸਾਧੂ, ਪਰਮਾਤਮਾ ਦੇ ਪਿਆਰਿਆਂ ਨਾਲ ਭੇਟ ਹੋ ਗਈ, ਮਿਲਾਪ ਹੋ ਗਿਆ। ਆਪ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬੈਠੇ ਹੋ। ਇਹ ਸਭ ਤੋਂ ਮਹਾਨ ਪਵਿੱਤਰ ਅਸਥਾਨ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਮਨੁੱਖਾ ਜਨਮ ਵੀ ਮਿਲ ਗਿਆ ਤੇ ਇੱਥੇ ਸਾਡੀ ਭੇਟ ਹੋ ਗਈ, ਸਤਿਗੁਰੂ ਮਿਲੇ ਸਾਨੂੰ। ਪੂਰਾ ਗੁਰ ਸਮਝਾਇਆ। ਹੁਣ ਜਿਹੜਾ ਬੰਦਾ ਬਹੁਤ ਥੱਕਿਆ ਹੋਵੇ ਨਾ, ਉਹਨੂੰ ਬਹੁਤੇ ਗਿਆਨ ਦੀ ਗੱਲ ਸਮਝ ਨਹੀਂ ਆਉਂਦੀ ਖਾਲਸਾ ਦੀ। ਹੁਣ ਇੱਕ ਬੰਦਾ ਥੱਕਿਆ ਟੁੱਟਿਆ ਬਾਹਰੋਂ ਆਇਆ, ਉਹਨੂੰ ਗਿਆਨ ਦੀਆਂ ਗੱਲਾਂ ਸੁਣਾਉਣ ਲੱਗ ਪਓ, ਉਹਨੂੰ ਗਿਆਨ ਦੀ ਗੱਲ ਨਹੀਂ ਸਮਝ ਆਏਗੀ। ਮਹਾਰਾਜ ਨੇ ਫਿਰ ਬਹੁਤ ਥੋੜੇ ਸ਼ਬਦਾਂ ਵਿੱਚ ਵੱਡੀ ਗੱਲ ਸਮਝਾ ਦਿੱਤੀ। ਉਹ ਕੀ ਸਮਝਾਇਆ?

0: ਭਾਈ ਪਿਆਰਿਆ, ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਇਸ ਮਨੁੱਖਾ ਜਨਮ ਦੇ ਚੱਕਰ ਤੋਂ ਮੁਕਤ ਹੋਣ ਵਾਸਤੇ ਹੋਰ ਕੋਈ ਵੀ ਵਿਧੀ ਕਾਮ ਨਹੀਂ ਆਏਗੀ, ਕੰਮ ਨਹੀਂ ਆਏਗੀ। ਵੀ ਬੜੇ ਯਤਨ ਕਰਨੇ, ਬੜੀਆਂ ਕੋਸ਼ਿਸ਼ਾਂ ਕਰਨੀਆਂ, ਹੋਰ ਕੋਈ ਵੀ ਵਿਧੀ ਕੰਮ ਨਹੀਂ ਆਏਗੀ। ਮਹਾਰਾਜ ਕਿਹੜੀ ਵਿਧ ਕੰਮ ਆਏਗੀ? ਸਤਿਗੁਰੂ ਕਹਿੰਦੇ ਹਰ ਹਰ ਨਾਮ ਧਿਆਇਆ, ਬਸ ਆ ਸਮਝਾ ਦਿੱਤਾ ਸਤਿਗੁਰਾਂ ਨੇ। ਭਾਈ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਹੈ। ਕਹਿੰਦੇ ਮੈਨੂੰ ਮੇਰੇ ਸਤਿਗੁਰੂ ਨੇ ਸਮਝਾ ਦਿੱਤਾ ਤੇ ਮੈਂ ਇਹੋ ਹੀ ਨਾਮ ਧਿਆਇਆ ਬਸ। ਹੁਣ ਕੰਮ ਇੰਨਾ ਹੀ ਹੈ ਸਤਸੰਗ ਜੀ, ਪਰਮੇਸ਼ਰ ਦੀ ਯਾਦ ਵਿੱਚ ਜੁੜਨਾ, ਵਾਹਿਗੁਰੂ ਦੇ ਚਿੰਤਨ ਵਿੱਚ ਜੁੜਨਾ। ਇਹਦੇ ਵਾਸਤੇ ਕੋਈ ਗੁਰਬਾਣੀ ਦਾ ਅਭਿਆਸ ਕਰਦਾ ਹੈ, ਕੋਈ ਗੁਰਮੰਤਰ ਦਾ ਅਭਿਆਸ ਕਰਦਾ ਹੈ, ਕੋਈ ਮੂਲ ਮੰਤਰ ਦਾ ਅਭਿਆਸ ਕਰਦਾ ਹੈ, ਕੋਈ ਕੀਰਤਨ ਚ ਸੁਰਤ ਜੋੜ ਕੇ ਬੈਠਾ ਹੈ, ਕੋਈ ਕਥਾ ਵਿੱਚ ਸੁਰਤ ਜੋੜ ਕੇ ਬੈਠਾ ਹੈ। ਗੱਲ ਇੰਨੀ ਹੈ ਵੀ ਧਿਆਨ ਜੁੜੇ। ਸੰਸਾਰ ਤੋਂ ਤਰਨ ਵਾਸਤੇ ਹੋਰ ਕੋਈ ਵੀ ਵਿਧੀ ਕੰਮ ਨਹੀਂ ਆਉਣੀ, ਜਿੰਨਾ ਮਰਜ਼ੀ ਬੰਦਾ ਯਤਨ ਕਰ ਲੇ ਵੀ ਆਹ ਨਹੀਂ ਤੇ ਆਹ ਰਸਤਾ, ਆਹ ਨਹੀਂ ਤਾਂ ਆਹ ਰਸਤਾ। ਮਹਾਰਾਜ ਕਹਿੰਦੇ ਨਹੀਂ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਨਾਨਕ ਕਹਿ ਘਰ ਕੇਵਲ ਨਾਮ। ਸਿਰਫ ਇਹ ਵਿਧ ਹੈ, ਬਹੁਤ ਸੌਖਾ ਕਾਰਜ ਹੈ, ਪਰ ਸਤ ਸੰਗਤ ਜੀ ਸਤਿਗੁਰੂ ਦੀ ਕਿਰਪਾ ਤੋਂ ਬਗੈਰ ਹੋ ਨਹੀਂ ਸਕਦਾ। ਵਡਭਾਗੀਆਂ ਵਾਹੋ ਵਾਹੋ ਮੋਹੋਂ ਕਢਾਏ, ਬਹੁਤ ਵੱਡੇ ਭਾਗ ਹੋਣ, ਪਰਮੇਸ਼ਰ ਕਿਸੇ ਦੇ ਮੁਖੋਂ ਵਾਹਿਗੁਰੂ ਕਢਾਉਂਦਾ ਹੈ। ਇੱਕ ਵਾਰੀ ਪਿਆਰ ਨਾਲ ਜਿਤਨੇ ਆਪ ਜੀ ਬੈਠੇ ਹੋ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਸੋ ਭਾਈ ਹੋਰ ਕੋਈ ਵੀ ਵਿਧ ਕੰਮ ਨਹੀਂ ਆਉਣੀ।
1: ਤਾਤੇ ਮੋਹੇ ਧਾਰੀ ਓਟ ਗੋਪਾਲ,
0: ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਦੇ ਕਹਿੰਦੇ ਇਸ ਕਰਕੇ ਭਾਈ ਅਸੀਂ ਕੇਵਲ ਉਸ ਗੋਪਾਲ ਪਰਮੇਸ਼ਰ, ਧਰਤੀ ਨੂੰ ਪਾਲਣ ਵਾਲਾ, ਸਭ ਜੀਵਾਂ ਨੂੰ ਪਾਲਣ ਵਾਲਾ, ਸਭ ਦੀ ਪ੍ਰਤ ਪਾਲਣਾ ਕਰਨ ਵਾਲਾ ਵਾਹਿਗੁਰੂ, ਅਸੀਂ ਉਹਦੀ ਹੀ ਓਟ ਧਾਰਨ ਕੀਤੀ ਹੈ। ਉਹਦੀ ਓਟ ਕੀ ਹੈ? ਉਹਦੇ ਨਾਮ ਦੀ ਓਟ। ਹਰ ਕਾ ਨਾਮ ਦਾਸ ਕੀ ਓਟ, ਨਾਮ ਤੇ ਆਸਰਾ ਰੱਖਣਾ, ਪਰਮੇਸ਼ਰ ਦੇ ਉੱਤੇ ਆਸਰਾ ਰੱਖਣਾ ਵੀ ਜੋ ਕਰਨਾ ਉਸ ਵਾਹਿਗੁਰੂ ਨੇ ਕਰਨਾ ਹੈ। ਆਸਰਾ ਇੱਕ ਉੱਤੇ ਟਿਕ ਜਾਣਾ, ਇਹ ਵੀ ਬੜੀ ਵੱਡੀ ਕਿਰਪਾ ਵਾਲੀ ਗੱਲ ਹੈ ਭਾਈ। ਅਸੀਂ

ਸੰਗਤ ਚਾਰ ਲੋਕਾਂ ਦਾ ਜ਼ਿਕਰ ਕੀਤਾ ਸਤਿਗੁਰਾਂ ਨੇ। ਸੁਰਗ ਜਿਹਨੂੰ ਆਪਾਂ ਸਵਰਗ ਕਹਿ ਦਿੰਦੇ ਹਾਂ, ਮਿਰਤ, ਮਿਰਤ ਕੀ ਹੈ ਮਾਤ ਲੋਕ ਜਿੱਥੇ ਆਪਾਂ ਬੈਠੇ ਹਾਂ, ਪਿਆਲ, ਪਿਆਲ ਹੈ ਪਤਾਲ ਲੋਕ, ਤੇ ਭੂ ਮੰਡਲ ਵੀ ਭਾਵ ਇਹ ਜਿਤਨਾ ਧਰਤੀ ਦਾ ਮੰਡਲ ਹੈ, ਇਹ ਜਿਤਨੀ ਧਰਤੀ ਹੈ ਹਰ ਥਾਂ ਤੇ ਮਾਇਆ ਵਿਆਪੀ ਹੋਈ ਹੈ, ਸਵਰਗ ਚ ਵੀ ਮਾਇਆ ਵਿਆਪੀ ਹੈ। ਇਸ ਕਰਕੇ ਰੱਬ ਦੇ ਪਿਆਰੇ ਸਵਰਗ ਨਹੀਂ ਮੰਗਦੇ, ਉਹ ਕਹਿੰਦੇ ਮਹਾਰਾਜ ਸਵਰਗ ਨਹੀਂ ਚਾਹੀਦਾ, ਤੁਹਾਡੇ ਚਰਨ ਚਾਹੀਦੇ ਹਨ। ਕਿਉਂ? ਇੱਕ ਚਰਨ ਹਨ ਜਿੱਥੇ ਮਾਇਆ ਨਹੀਂ ਵਿਆਪਦੀ, ਸਤਿਗੁਰੂ ਦੇ ਚਰਨ ਹਨ, ਪਰਮੇਸ਼ਰ ਦੇ ਚਰਨ ਹਨ ਜਿੱਥੇ ਮਾਇਆ ਨਹੀਂ ਵਿਆਪਦੀ। ਤਮ ਸੰਸਾਰ ਚਰਨ ਲੱਗ ਤਰੀਆ, ਸਵਰਗ ਚ ਵੀ ਮਾਇਆ ਵਿਆਪਦੀ ਹੈ, ਪਤਾਲ ਲੋਕ ਚ ਵੀ ਮਾਇਆ ਵਿਆਪ ਜਾਂਦੀ ਹੈ, ਮਾਤ ਲੋਕ ਤੇ ਵੀ ਮਾਇਆ ਵਿਆਪਦੀ ਹੈ। ਮਾਇਆ ਹੈ ਕੀ ਹੈ? ਮਾਇਆ ਹੈ ਹਰ ਉਹ ਕੰਮ ਜਿਸ ਕੰਮ ਵਿੱਚ ਪੈ ਕੇ ਮੇਰੇ ਵਾਹਿਗੁਰੂ ਵੱਲੋਂ ਧਿਆਨ ਹਟ ਜਾਂਦਾ ਹੈ। ਸਵਰਗ ਦੇ ਐਸੇ ਸੁੱਖ ਨੇ ਵੀ ਉੱਥੇ ਜਾ ਕੇ ਵੀ ਬੰਦਾ ਰੱਬ ਭੁੱਲ ਜਾਂਦਾ, ਪਤਾਲ ਵਿੱਚ ਵੀ ਰੱਬ ਪਰਮੇਸ਼ਰ ਦਾ ਚੇਤਾ ਭੁੱਲ ਜਾਂਦਾ, ਮਾਤ ਲੋਕ ਵਿੱਚ ਵੀ ਰੱਬ ਵਾਹਿਗੁਰੂ ਦਾ ਚੇਤਾ ਭੁੱਲ ਜਾਂਦਾ ਹੈ। ਸਾਡੇ ਜੰਜਾਲ ਇਹੋ ਜਿਹੇ ਹੈ। ਤੇ ਸਤਿਗੁਰੂ ਕਹਿੰਦੇ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਵਿਆਪੇ ਮਾਏ, ਹਰ ਥਾਂ ਤੇ ਮਾਇਆ ਵਿਆਪੀ ਹੋਈ ਹੈ, ਹਰ ਥਾਂ ਤੇ। ਤਾਂ ਫਿਰ ਬੇਨਤੀ ਕਰਦੇ ਹਾਂ, ਇੱਕ ਸਥਾਨ ਐਸਾ ਹੈ ਜਿੱਥੇ ਮਾਇਆ ਨਹੀਂ ਵਿਆਪਦੀ, ਉਹ ਹੈ ਸਤਿਗੁਰੂ ਜੀ ਦੇ ਚਰਨ, ਪਰਮੇਸ਼ਰ ਦੇ ਚਰਨ, ਵਾਹਿਗੁਰੂ ਦਾ ਨਾਮ, ਜਿੱਥੇ ਮਾਇਆ ਦਾ ਅਸਰ ਨਹੀਂ ਹੈ।

ਲੋਕਾਂ ਵਿੱਚ ਰਹਿਣਾ, ਮਾਇਆ ਦੇ ਵਿੱਚ ਰਹਿਣਾ ਤੇ ਮਾਇਆ ਤੋਂ ਨਿਰਲੇਪ ਹੋ ਜਾਣਾ, ਰਹਿਣਾ ਉੱਥੇ ਜਿੱਥੇ ਵਾਹਿਗੁਰੂ ਦਾ ਚੇਤਾ ਬਾਰ ਬਾਰ ਭੁੱਲਣਾ ਪਰ ਉੱਥੇ ਵੀ ਵਾਹਿਗੁਰੂ ਨੂੰ ਪੂਰਾ ਚੇਤੇ ਵਿੱਚ ਰੱਖਣਾ। ਐਸੇ ਜਿਹੜੇ ਸਤਿਪੁਰਖ ਹਨ ਨਾ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਿਰਪਾ ਕਰਦੇ, ਮਹਾਰਾਜ ਕਹਿੰਦੇ ਉਹ ਆਪਣੇ ਆਪ, ਪਹਿਲਾਂ ਤਾਂ ਉਹਨਾਂ ਦਾ ਆਪਣਾ ਆਪ ਧਰ ਜਾਂਦਾ, ਉਹ ਆਪ ਧਰਦੇ ਹੈ, ਆਪਣੇ ਅੰਦਰ ਦੇ ਜੀ ਨੂੰ ਤਾਰ ਦਿੰਦੇ ਹੈ ਪਰਮੇਸ਼ਰ ਦੇ ਨਾਮ ਨਾਲ। ਉਹਨਾਂ ਦਾ ਸੰਗ ਕਰਨ ਵਾਲੇ ਜਿਹੜੇ ਜੀ ਹਨ ਉਹ ਵੀ ਤਰ ਜਾਂਦੇ ਹਨ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਤਰਨਾ ਸੌਖਾ ਨਹੀਂ ਹੈ। ਤੇ ਸਤਿਗੁਰੂ ਕਹਿੰਦੇ ਫਿਰ ਉਹ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਤਾਰ ਲੈਂਦੇ ਹਨ। ਕਿਤੇ ਇੱਕੀ ਕੁਲਾਂ ਦਾ ਜ਼ਿਕਰ ਆਉਂਦਾ ਨਾ, ਕਿਤੇ ਸਭ ਕੁਲਾਂ ਦਾ ਜ਼ਿਕਰ ਆਉਂਦਾ। ਲੜੀਵਾਰ ਕਥਾ ਵਿੱਚ ਵੀ ਸਭ ਕੁਲਾਂ ਦਾ ਜ਼ਿਕਰ ਆਏਗਾ। ਕਮਾਲ ਹੈ, ਮੇਰੇ ਵਾਹਿਗੁਰੂ ਦੇ ਨਾਮ ਵਿੱਚ ਇੰਨੀ ਤਾਕਤ ਹੈ। ਮਨੁੱਖ ਆਪ ਤਾਂ ਧਰਦਾ, ਜਿੱਥੋਂ ਕੁਲ ਆਰੰਭ ਹੋਈ ਹੈ ਸਾਰੇ ਧਰ ਜਾਂਦੇ ਹਨ। ਇੱਕ ਨਾਮ ਜਪੇ, ਇੱਕ ਵਾਹਿਗੁਰੂ ਦਾ ਚਿੰਤਨ ਕਰੇ, ਉਹ ਆਪ ਤਰਦਾ ਹੈ ਔਰ ਸਾਰਿਆਂ ਨੂੰ ਤਾਰ ਲੈਂਦਾ। ਐਡੀ ਵੱਡੀ ਵਾਹਿਗੁਰੂ ਦੇ ਨਾਮ ਦੀ ਵਡਿਆਈ, ਹਰ ਹਰ ਨਾਮ ਧਿਆਏ, ਪਰਮੇਸ਼ਰ ਦੇ ਨਾਮ ਨੂੰ ਜਪ ਜਪ ਕੇ ਜਪ ਜਪ ਕੇ ਜਪ ਜਪ ਕੇ। ਔਰ ਬੇਅੰਤ ਉਦਾਹਰਣਾਂ ਹਨ ਸਾਧ ਸੰਗਤ ਕੁੱਲਾਂ ਤਰਨ ਵਾਲੀਆਂ। ਮਹਾਰਾਜ ਨੇ ਇਤਿਹਾਸ ਵਿੱਚ ਜ਼ਿਕਰ ਮਿਲਦੇ ਹੈ, ਗੁਰਸਿੱਖਾਂ ਨੂੰ ਬਚਨ ਦਿੱਤੇ, ਉਹ ਗੁਰਸਿੱਖ ਆਪ ਹੀ ਨਹੀਂ ਤਰੇ, ਉਹਨਾਂ ਦੀਆਂ ਕੁੱਲਾਂ ਵੀ ਤਰ ਗਈਆਂ। ਬੰਦਗੀ ਵਾਲੀ ਰੂਹ, ਭਾਈ ਸੈਦ ਖਾਂ ਸੈਦਾ ਮਲਾ ਬੰਦਗੀ ਕਰਦਾ ਹੈ, ਨਾਮ ਜਪਦਾ, ਅੰਦਰ ਜਾਗਿਆ ਹੋਇਆ, ਬਾਹਰੋਂ ਕੰਮ ਹੈ, ਮਲਾਹਗਿਰੀ ਦਾ ਮਲਾਹ ਹੈ, ਬੇੜਾ ਰੱਖਿਆ। ਜਿਹਨੇ ਦਰਿਆ ਦੇ ਉਸ ਪਾਰ ਜਾਣਾ, ਉਸ ਬੇੜੇ ਵਿੱਚ ਬਿਠਾ ਕੇ ਸਤ ਸੰਗਤ ਜੀ ਰਾਹਗੀਰਾਂ ਨੂੰ ਪਾਰ ਕਰਦਾ, ਦੂਜੇ ਪੱਤਣ ਲਾ ਦਿੰਦਾ। ਅੱਜ ਸੱਚੀ ਸਰਕਾਰ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਦਰਿਆ ਦੇ ਕੰਢੇ ਪਹੁੰਚੇ ਹੈ। ਭਾਈ ਬੇੜੀ ਵਿੱਚ ਬੈਠਣਾ। ਸੈਦਾ ਬੰਦਗੀ ਵਾਲਾ ਸੀ, ਉਹ ਆਮ ਪੁਰਸ਼ ਨਹੀਂ ਸੀ। ਉਹਨੇ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਆਓ ਕਿਰਪਾ ਕਰੋ। ਮਹਾਰਾਜ ਉਹਦੀ ਬੇੜੀ ਵਿੱਚ ਬੈਠੇ, ਸਤਿਗੁਰਾਂ ਨੂੰ ਦੂਜੇ ਪਾਰ ਲੈ ਕੇ ਗਿਆ। ਤੇ ਸਾਧ ਸੰਗਤ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੂਜੇ ਪਾਰ ਉਤਰੇ ਤੇ ਸਤਿਗੁਰੂ ਮਾਇਆ ਦੇਣ ਲੱਗੇ ਵੀ ਲੈ ਭਾਈ ਮਾਇਆ ਲੈ ਲਾ। ਹੁਣ ਅਗਲੀ ਜਿਹੜੀ ਗੱਲ ਕੀਤੀ ਉਹ ਜਾਗੀ ਹੋਈ ਰੂਹ ਕਰ ਸਕਦੀ ਸੀ, ਉਹ ਸੁੱਤੀ ਹੋਈ ਰੂਹ ਨਹੀਂ ਸੀ ਕਰ ਸਕਦੀ। ਸੈਦਾ ਕਹਿਣ ਲੱਗਾ, ਪਾਤਸ਼ਾਹ ਤੁਸੀਂ ਵੀ ਮਲਾਹੋ, ਮੈਂ ਵੀ ਮਲਾਹ ਹਾਂ। ਮਹਾਰਾਜ ਮੈਂ ਤਾਂ ਛੋਟਾ ਜਿਹਾ ਮਲਾਹ ਹਾਂ, ਇੱਕ ਨਿੱਕੀ ਜਿਹੀ ਬੇੜੀ ਰੱਖੀ ਹੈ, ਰਾਹਗੀਰਾਂ ਨੂੰ ਦੂਜੇ ਪਾਰ ਲਾ ਦੇਣਾ, ਮੈਂ ਤਾਂ ਛੋਟਾ ਜਿਹਾ ਮਲਾਹ ਹਾਂ, ਤੁਸੀਂ ਤਾਂ ਭਵ ਸਾਗਰ ਤਾਰਨ ਵਾਲੇ ਮਲਾਹ ਹੋ। ਮਹਾਰਾਜ ਕਿਰਪਾ ਕਰੋ, ਮੈਂ ਤਾਂ ਬਹੁਤ ਛੋਟਾ ਮਲਾਹ ਹਾਂ, ਆਪ ਜੀ ਬਹੁਤ ਵੱਡੇ ਹੋ, ਭਵ ਸਾਗਰ ਨੂੰ ਤਾਰਨ ਵਾਲੇ ਮਲਾਹ ਹੋ, ਕਿਰਪਾ ਕਰਿਓ। ਸਤਿਗੁਰੂ ਇਸ ਸਰੀਰ ਦੀ ਲੀਲਾ ਸਮਾਪਤ ਹੋਣ ਤੋਂ ਬਾਅਦ ਜਦੋਂ ਮੈਂ ਤੁਹਾਡੇ ਘਾਟ ਤੇ ਆਵਾਂ, ਤੁਸੀਂ ਮੇਰਾ ਪਾਰ ਉਤਾਰਾ ਕਰਦੇ ਆ ਤੇ ਮੇਰੀ ਬੇੜੀ ਬੰਨੇ ਲਾ ਦਿਓ। ਹੁਣ ਇਹ ਜਾਗੀ ਹੋਈ ਰੂਹ ਕਹਿ ਸਕਦੀ ਹੈ, ਪਿਆਰ ਵਾਲਾ ਹਿਰਦਾ ਕਹਿ ਸਕਦਾ। ਤੇ ਕਲਗੀਧਰ ਸਤਿਗੁਰੂ ਇੰਨੇ ਪ੍ਰਸੰਨ ਹੋਏ, ਇੰਨੇ ਪ੍ਰਸੰਨ ਹੋਏ, ਦਇਆ ਦੇ ਘਰ ਵਿੱਚ ਆਏ। ਮਹਾਰਾਜ ਕਹਿੰਦੇ ਭਾਈ
ਕੱਲਾ ਤੈਨੂੰ ਹੀ ਨਹੀਂ ਪਾਰ ਲਾਇਆ, ਕੱਲਾ ਤੈਨੂੰ ਹੀ ਨਹੀਂ ਤਾਰਿਆ, ਜਾ ਭਾਈ ਤੇਰੀਆਂ 21 ਕੁਲਾਂ ਤਾਰ ਦਿੱਤੀਆਂ। ਕਹਿਣ ਲੱਗੇ ਤੇਰੀਆਂ ਕੁਲਾਂ ਤਾਰ ਦਿੱਤੀਆਂ। ਗੁਰਮੁਖੋ ਉਹਦੀਆਂ ਤਰੀਆਂ ਇਤਿਹਾਸ ਵਿੱਚ ਬਚਨ ਮਿਲਦੇ ਆ। ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਮੋਹਰੀ ਜੀ ਨੂੰ ਬਚਨ ਕੀਤਾ। ਗੁਰੂ ਅਮਰਦਾਸ ਸਾਹਿਬ ਜੀ ਨੇ ਬਾਬਾ ਮੋਹਰੀ ਜੀ ਨੂੰ ਕਿਹਾ ਸੀ, ਮੋਹਰੀ ਜੀ ਤੁਹਾਡੀਆਂ 42 ਕੁੱਲਾਂ ਤਾਰੀਆਂ ਹਨ, 42, ਕਿਉਂਕਿ ਤੁਸੀਂ ਬਚਨ ਮੰਨਿਆ। ਇੱਥੇ ਸਤਿਗੁਰੂ ਕਿਰਪਾ ਕਰਦੇ, ਕਹਿੰਦੇ ਫਿਰ ਜਿਹੜੇ ਪਰਮਾਤਮਾ ਨਾਲ ਪ੍ਰੇਮ ਕਰਦੇ ਹੈ, ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਹੈ, ਆਪਣਾ ਹੀ ਨਹੀਂ ਉਹਨਾਂ ਦਾ ਭਲਾ ਹੁੰਦਾ, ਉਹਨਾਂ ਦੀਆਂ ਸਾਰੀਆਂ ਕੁੱਲਾਂ ਦਾ ਭਲਾ ਹੋ ਜਾਂਦਾ।

ਇਸ ਗੱਲ ਦੀ ਵੀ ਉਹਨੂੰ ਸੋਝੀ ਪ੍ਰਾਪਤ ਹੁੰਦੀ ਹੈ ਜਿਹਦੇ ਉੱਤੇ ਮਹਾਰਾਜ ਕਿਰਪਾ ਕਰਕੇ ਇਹ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੂ ਜਾਨਾ, ਕੋਈ ਬਿਰਲਾ ਹੈ ਜਿਹੜਾ ਇਸ ਗੱਲ ਨੂੰ ਜਾਣਦਾ ਹੈ, ਬਿਰਲਾ ਹੁੰਦਾ। ਸਾਧ ਸੰਗਤ ਜੀ ਆਉਂਦੇ ਸਾਰੇ ਹੀ ਹੈ, ਪਰ ਬਿਰਲਿਆਂ ਦੀ ਗਿਣਤੀ ਤਾਂ ਹੁੰਦੀ ਬਿਰਲਿਆਂ ਦੀ ਹੈ। ਫਿਰ ਜਗ ਮਹਿ ਉੱਤਮ ਕੰਢ ਹੀ ਹੈ ਬਿਰਲੇ ਕਈ ਕੇ। ਬਿਰਲੇ ਕਿਹੜੇ ਹਨ? ਅੰਤਰ ਗੋਰਿਆ ਆਰਾਧਣਾ ਜਿਹਵਾ ਜਪ ਗੁਰ ਨਾਉ। ਅੰਦਰ ਵੀ ਵਾਹਿਗੁਰੂ ਦੀ ਆਰਾਧਨਾ ਚੱਲ ਰਹੀ ਹੋਵੇ, ਜੀਭ ਤੋਂ ਵੀ ਉਹਦਾ ਨਾਮ ਜਪਿਆ ਜਾ ਰਿਹਾ ਹੋਵੇ। ਅੰਤਰ ਗੁਰਿਆ ਆਰਾਧਨਾ ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ। ਹੁਣ ਇਸ ਸਮੇਂ ਉਹ ਸਾਰੇ ਕਾਰਜ ਹੋ ਰਹੇ ਹੈ, ਨੇਤਰਾਂ ਨਾਲ ਮਹਾਰਾਜ ਦੇ ਦਰਸ਼ਨ ਹੋ ਰਹੇ ਹੈ, ਕੰਨਾਂ ਨਾਲ ਨਾਮ ਵੀ ਸੁਣਿਆ ਜਾ ਰਿਹਾ ਹੈ। ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਓ। ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵੱਥ ਦੇ, ਜਗ ਮਹਿ ਉੱਤਮ ਕਾਂਢੀ ਹੈ ਬਿਰਲੇ ਕਈ ਕੇ। ਕੋਈ ਬਿਰਲਾ ਹੈ ਜਿਹੜਾ ਫਿਰ ਇਸ ਜੁਗਤੀ ਉੱਪਰ ਚੱਲਦਾ ਹੈ। ਸੋ ਮਹਾਰਾਜ ਕਹਿੰਦੇ ਬਿਰਲੇ ਕਾਹੂ ਜਾਨਾ, ਭਾਈ ਕੋਈ ਬਿਰਲਾ ਹੈ। ਗੁਰਮੁਖੋ ਸਤਿਗੁਰੂ ਕਿਰਪਾ ਕਰੇ ਆਪਾਂ ਬਿਰਲਿਆਂ ਦੀ ਲਾਈਨ ਵਿੱਚ ਆ ਜਾਈਏ, ਆਪਾਂ ਉਹਨਾਂ ਪਿਆਰਿਆਂ ਦੀ ਲਾਈਨ ਵਿੱਚ ਆ ਜਾਈਏ ਜਿਨ੍ਹਾਂ ਦਾ ਜ਼ਿਕਰ ਮਹਾਰਾਜ ਨੇ ਇੱਥੇ ਅੱਜ ਦੇ ਮੁੱਖ ਵਾਕ ਵਿੱਚ ਕੀਤਾ ਹੈ। ਸੋ ਹੁਣ ਲੜੀਵਾਰ ਕਥਾ ਆਪਾਂ ਸਰਵਣ ਕਰਨੀ ਹੈ। ਸਤ ਸੰਗਤ ਜੀ 1093 ਅੰਗ ਦੇ ਉੱਤੇ ਸੱਚੇ ਪਾਤਸ਼ਾਹ ਜੀ ਦੀ ਇਹ ਲੜੀਵਾਰ ਕਥਾ ਹੈ, ਔਰ ਅੱਜ ਵਾਰ ਦੀ ਸੰਪੂਰਨਤਾ ਹੀ ਹੈ। ਆਓ ਜਿਵੇਂ ਮਹਾਰਾਜ ਕਿਰਪਾ ਕਰਦੇ ਹੈ ਕਥਾ ਸਰਵਣ ਕਰਨੀ ਹੈ, ਪਰ ਪਹਿਲਾਂ ਆਪਾਂ ਗਾ ਲਈਏ ਜਪ ਲਈਏ ਜਿਹਨੂੰ ਮਹਾਰਾਜ ਨੇ ਕਿਹਾ ਨਾਨਕ ਨਾਮ ਨਿਰੰਜਨ ਗਾਈਆ। ਉਸ ਨਾਮ ਨੂੰ ਗਾਉਣਾ ਜਪਣਾ ਪਹਿਲਾਂ ਇੱਕ ਦੋ ਵਾਰੀ ਪ੍ਰੇਮ ਨਾਲ ਜਪ ਲਈਏ, ਫਿਰ ਮਹਾਰਾਜ ਜੀ ਦੀ ਲੜੀਵਾਰ ਕਥਾ ਵਿੱਚ ਸੁਰਤ ਜੋੜਨੀ ਹੈ। ਪ੍ਰੇਮ ਨਾਲ ਗੱਜ ਕੇ ਫਿਰ ਕਹਿ ਦਿਓ।

0: ਆਓ ਹੁਣ ਗੁਰੂ ਅਮਰਦਾਸ ਸਾਹਿਬ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਾਣੇ ਆਵੇ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੋ ਕਿਰਪਾ ਕਰਦੇ ਹਨ ਸਰਵਣ ਕਰੀਏ।
1: ਸਲੋਕ ਮਹੱਲਾ ਤੀਜਾ।
0: ਤੁਹਾਨੂੰ ਗੁਰੂ ਅਮਰਦਾਸ ਸਾਹਿਬ ਦੀ ਸਲੋਕ ਅੰਦਰ ਕਿਰਪਾ ਕਰਦੇ ਹਨ।
1: ਜਿਨ ਕੋ ਅੰਦਰ ਗਿਆਨ ਨਹੀਂ ਭੈ ਕੀ ਨਾਹੀ ਬਿੰਦ।
0: ਹਜ਼ੂਰ ਮਹਾਰਾਜ ਕਿਰਪਾ ਕਰਦੇ ਭਾਈ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਨੂੰ ਮਿਲਣ ਦਾ, ਵਾਹਿਗੁਰੂ ਦੇ ਮਿਲਾਪ ਦਾ, ਉਸਦੇ ਬੋਧ ਦਾ ਗਿਆਨ ਨਹੀਂ ਹੈ, ਭੈ ਕੀ ਨਾਹੀ ਬਿੰਦ, ਤੇ ਜੀਵਨ ਵਿੱਚ ਪਰਮੇਸ਼ਰ ਦਾ ਡਰ ਨਹੀਂ ਹੈ, ਇੱਕ ਕਤਰਾ ਮਾਤਰ ਵੀ ਵਾਹਿਗੁਰੂ ਦਾ ਡਰ ਨਹੀਂ ਹੈ। ਪਰਮੇਸ਼ਰ ਦਾ ਡਰ ਪੈਦਾ ਹੋਣਾ ਇਹ ਬੜੀ ਵੱਡੀ ਖੇਡ ਹੈ। ਮਹਾਤਮਾ ਨੇ ਕਹਿ ਦਿੱਤਾ ਵੀ ਆ ਲੈ ਜਾਓ ਭਾਈ ਕਬੂਤਰ ਤੇ ਮਾਰ ਕੇ ਆਓ, ਤੇ ਉੱਥੇ ਮਾਰ ਕੇ ਆਇਓ ਜਿੱਥੇ ਕੋਈ ਵੇਖਦਾ ਨਾ ਹੋਵੇ। ਤੇ ਜਿਹੜਾ ਤਾਂ ਮਨਮੁਖ ਸੀ ਉਹਨੇ ਤਾਂ ਮਾੜਾ ਜਿਹਾ ਕੰਧ ਦੇ ਓਹਲੇ ਗਿਆ ਤੇ ਕਬੂਤਰ ਮਾਰ ਕੇ ਦੇ ਦਿੱਤਾ ਜੀ ਆ ਲੋ ਮਾਰਤਾ।

ਤੇ ਗੁਰਮੁਖ ਜਿਹੜਾ ਗੁਰਮੁਖ ਸੀ ਉਹ ਕਈ ਘੰਟਿਆਂ ਬਾਅਦ ਆਇਆ, ਜਿਉਂਦਾ ਕਬੂਤਰ ਅੱਗੇ ਰੱਖ ਦਿੱਤਾ, ਕਹਿਣ ਲੱਗਾ ਜੀ ਮੈਂ ਨਹੀਂ ਮਾਰ ਸਕਿਆ। ਕਹਿੰਦੇ ਕਿਉਂ? ਕਹਿੰਦੇ ਜੀ ਤੁਸੀਂ ਕਿਹਾ ਸੀ ਉੱਥੇ ਮਾਰੋ ਜਿੱਥੇ ਕੋਈ ਵੇਖਦਾ ਨਾ ਹੋਵੇ, ਮੈਂ ਜਿੱਥੇ ਜਾਣਾ ਸਾਂ ਮੈਨੂੰ ਵਾਹਿਗੁਰੂ ਵੇਖ ਰਿਹਾ ਸੀ, ਮੈਨੂੰ ਪਰਮਾਤਮਾ ਵੇਖ ਰਿਹਾ ਸੀ। ਐਸੀ ਥਾਂ ਹੀ ਕੋਈ ਨਹੀਂ ਜਿੱਥੇ ਰੱਬ ਨਹੀਂ ਵੇਖਦਾ, ਜਿੱਥੇ ਪਰਮਾਤਮਾ ਨਹੀਂ ਦੇਖਦਾ। ਹੁਣ ਇਸ ਗੱਲ ਦਾ ਪਤਾ ਹੋਣਾ ਗੱਲ ਵੱਖਰੀ ਹੈ, ਇਸ ਗੱਲ ਦੀ ਦ੍ਰਿੜਤਾ ਹੋ ਜਾਣੀ ਗੱਲ ਵੱਖਰੀ ਹੈ। ਪਤਾ ਤਾਂ ਸਭ ਨੂੰ ਹੈ ਭਾਈ ਰੱਬ ਵੇਖ ਰਿਹਾ, ਬਾਣੀ ਵਿੱਚ ਬਚਨ ਹੁੰਦਾ ਅੱਗੋਂ ਦੇਖੈ ਪਿੱਛੋਂ ਦੇਖੈ ਤੁਜਤੇ ਕਹਾਂ ਛਿਪਾਵੈ। ਪਰ ਦ੍ਰਿੜਤਾ ਨਹੀਂ ਹੁੰਦੀ। ਸੋ ਗੁਰੂ ਅਮਰਦਾਸ ਸਾਹਿਬ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰ ਗਿਆਨ ਹੀ ਨਹੀਂ ਹੈ, ਔਰ ਇੱਕ ਕਤਰਾ ਮਾਤਰ ਵੀ ਪਰਮੇਸ਼ਰ ਦਾ ਭੈ ਨਹੀਂ ਹੈ, ਡਰਦੇ ਨਹੀਂ ਹਨ। ਜਦੋਂ ਬੰਦਾ ਰੱਬ ਦਾ ਡਰ ਭੁੱਲ ਜਾਵੇ ਨਾ, ਖਾਲਸਾ ਜੀ ਫਿਰ ਉਹ ਉਪੱਧਰ ਕਰਦਾ, ਵੱਡੇ ਵੱਡੇ ਉਪੱਧਰ ਕਰਦਾ, ਗਲਤ ਕੰਮ ਕਰਦਾ। ਭਾਈ ਜਿਹਦੇ ਅੰਦਰ ਵਾਹਿਗੁਰੂ ਦਾ

0: ਉਹਨੂੰ ਜਿਉਂਦਾ ਨਾ ਸਮਝੋ, ਉਹ ਰੱਬ ਵਾਲੇ ਪਾਸੋਂ ਮਰਿਆ ਹੋਇਆ ਹੈ। ਐਸੇ ਪੁਰਸ਼ ਨੂੰ ਕੀ ਮਾਰਨਾ ਜਿਹਨੂੰ ਰੱਬ ਨੇ ਮਾਰ ਦਿੱਤਾ, ਜਿਹੜਾ ਪਰਮੇਸ਼ਰ ਵੱਲੋਂ ਹੀ ਮਾਰਿਆ ਹੋਇਆ। ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਮਰਣੰਗ ਬਿਸਰਣੰਗ ਗੋਬਿੰਦ ਹੈ। ਜਦੋਂ ਰੱਬ ਭੁੱਲਦਾ ਹੈ, ਸਮਝੋ ਬੰਦਾ ਰੱਬ ਵਾਲੇ ਪਾਸਿਓਂ ਮਰਦਾ ਹੈ। ਮਹਾਰਾਜ ਕਹਿੰਦੇ ਉਹਨਾਂ ਦਾ ਕੀ ਮਾਰਨਾ ਜਿਹੜੇ ਰੱਬ ਵੱਲੋਂ ਹੀ ਮਰੇ ਪਏ ਹੈ।
1: ਹਾਂਜੀ, ਮਹੱਲਾ ਤੀਜਾ।
0: ਧੰਨ ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ ਹਨ।
1: ਮਨ ਕੀ ਪੱਤਰੀ ਵਾਚਣੀ, ਸੁਖੀ ਹੂ ਸੁਖ ਸਾਰ।
0: ਇੱਕ ਬ੍ਰਾਹਮਣ ਮਹਾਰਾਜ ਸਤਿਗੁਰੂ ਜੀ ਦੇ ਕੋਲ ਆਇਆ, ਕਿਉਂਕਿ ਉਹ ਪੱਤਰੀਆਂ ਵਾਚਦੇ ਸਨ। ਸਤਿਗੁਰੂ ਉਹਨੂੰ ਅਸਲ ਤੱਤ ਦਾ ਉਪਦੇਸ਼ ਦਿੰਦੇ, ਭਾਈ ਪਿਆਰਿਆ ਸਾਨੂੰ ਵੀ ਦਿੰਦੇ ਆ, ਆਪਣੇ ਮਨ ਦੀ ਪੱਤਰੀ ਵਾਚੋ। ਪੱਤਰੀ ਵਾਚਣਾ ਕੀ ਹੁੰਦਾ, ਵੀ ਇਹਦੇ ਵਿੱਚ ਕੀ ਲਿਖਿਆ, ਕਿਸੇ ਪੁਸਤਕ ਨੂੰ ਵਾਚਣਾ ਕੀ ਇਹਦੇ ਵਿੱਚ ਕੀ ਲਿਖਿਆ, ਉਹਨੂੰ ਸਮਝਣਾ। ਆਪਣੇ ਮਨ ਦੀ ਪੱਤਰੀ ਵਾਚਣੀ ਹੈ, ਮੇਰੇ ਮਨ ਵਿੱਚ ਕੀ ਲਿਖਿਆ, ਮੇਰੇ ਮਨ ਵਿੱਚ ਕੀ ਲਿਖਿਆ, ਮੈਂ ਕਿੰਨਾ ਕੁ ਵਾਹਿਗੁਰੂ ਦਾ ਭੈ ਕਰਦਾ, ਕਿੰਨੇ ਕੁ ਚੰਗੇ ਕਰਮ ਹੋ ਰਹੇ ਹੈ, ਕਿੰਨੇ ਕੁ ਮਾੜੇ ਕਰਮ ਹੋ ਰਹੇ ਹੈ। ਮਹਾਰਾਜ ਕਹਿੰਦੇ ਨਾਨਕ ਪਰਖ ਹੈ ਆਪ ਕਹੋ ਤਾਂ ਪਾਰਖ ਜਾਣ। ਅਸਲੀ ਪਾਰਖੂ ਉਹ ਨਹੀਂ ਹੈ ਜਿਹੜਾ ਰਤਨਾਂ ਦੀ ਪਛਾਣ ਕਰਦਾ, ਅਸਲੀ ਪਾਰਖੂ ਉਹ ਹੈ ਜਿਹੜਾ ਆਪਣੇ ਆਪ ਨੂੰ ਪਰਖਦਾ ਹੈ, ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ ਆਪਣੀ ਪੀੜ੍ਹੀ ਦੇ ਥੱਲੇ ਸੋਟਾ ਮਾਰਨਾ, ਸੋਟਾ ਫੇਰਨਾ, ਜਾਂ ਇਹ ਵਿਚਾਰ ਕਰਨੀ ਵੀ ਮੈਂ ਕਿੰਨੇ ਕੁ ਪਾਣੀ ਵਿੱਚ ਹਾਂ। ਇਕੱਲੇ ਬੈਠ ਕੇ ਇਹ ਵਿਚਾਰ ਕਰਿਆ ਕਰੀਏ, ਜਦੋਂ ਲਾਗੇ ਕੋਈ ਨਾ ਹੋਏ ਵੀ ਮੈਂ ਕਿਹੜਾ ਗਲਤ ਕੰਮ ਕਰ ਰਿਹਾ ਹਾਂ, ਕਿਹੜਾ ਸਹੀ ਕਰ ਰਿਹਾ ਹਾਂ। ਦੂਜਿਆਂ ਨੂੰ ਪੜ੍ਹਨਾ, ਫੇਸਬੁੱਕ ਤਾਂ ਸਾਰੀ ਫੋਲ ਮਾਰਦੇ ਹੈ, ਅੰਦਰ ਦੀ ਬੁੱਕ ਵੀ ਵੇਖਣੀ ਚਾਹੀਦੀ ਹੈ, ਅੰਦਰ ਦੀ ਬੁੱਕ ਚ ਕੀ ਚੱਲ ਰਿਹਾ। ਸਵੇਰੇ ਉੱਠਦਿਆਂ ਸਾਰ ਫੋਨ ਲੈ ਕੇ ਫੋਨ ਤੇ ਸਭ ਖਬਰ ਵੇਖਦੇ ਹਾਂ, ਕਿੱਥੇ ਕੀ ਹੋ ਰਿਹਾ, ਕਿੱਥੇ ਕੀ ਹੋ ਰਿਹਾ, ਕਿੱਥੇ ਕੀ ਹੋ ਰਿਹਾ। ਆਪਣੇ ਅੰਦਰ ਦੀ ਵਿਚਾਰ ਕਰਨੀ ਚਾਹੀਦੀ ਵੀ ਅੰਦਰ ਕੀ ਹੋ ਰਿਹਾ ਹੈ। ਅੰਦਰ ਤਾਂ ਅਗਨ ਲੱਗੀ ਹੈ ਕਿ ਅੰਦਰ ਸ਼ਾਂਤੀ ਹੈ, ਅੰਦਰ ਵਾਹਿਗੁਰੂ ਦਾ ਕਿੰਨਾ ਕੁ ਪ੍ਰੇਮ ਹੈ। ਮਹਾਰਾਜ ਕਹਿੰਦੇ ਭਾਈ ਮਨ ਕੀ ਪੱਤਰੀ ਵਾਚਣੀ, ਸੁਖੀ ਹੂ ਸੁਖ ਸਾਰ। ਇਹ ਕਾਰਜ ਕਰਨ ਨਾਲ ਸੁੱਖ ਵੱਧਦਾ, ਇਹ ਕੰਮ ਕਰਨ ਲੱਗ ਪਵੇ ਬੰਦਾ ਸੁਖੀ ਹੋ ਜਾਏਗਾ, ਸ੍ਰੇਸ਼ਟ ਸੁੱਖ ਪ੍ਰਾਪਤ ਹੋਣ ਲੱਗਦਾ।
1: ਸੋ ਬ੍ਰਾਹਮਣ ਭਲਾ ਆਖੀਐ ਜੇ ਬੂਝੈ ਬ੍ਰਹਮ ਵਿਚਾਰ।
0: ਬ੍ਰਾਹਮਣ ਭਲਾ ਆਖਿਆ ਜਾਂਦਾ, ਸ੍ਰੇਸ਼ਟ ਆਖਿਆ ਜਾਂਦਾ, ਚੰਗਾ ਆਖਿਆ ਜਾਂਦਾ ਜਿਹੜਾ ਬ੍ਰਹਮ ਦੀ ਵਿਚਾਰ ਨੂੰ ਬੁੱਝਦਾ। ਐਵੇਂ ਸੰਸਾਰੀ ਗੱਲਾਂ ਕਰਕੇ ਸਮਾਂ ਥੋੜੀ ਕੱਢਣਾ, ਬ੍ਰਹਮ ਦੀ ਵਿਚਾਰ ਕਰਨੀ, ਉਸ ਨੂੰ ਬੁੱਝਣਾ, ਉਹ ਬ੍ਰਾਹਮਣ

ਉਹਦੇ ਨਾਮ ਦੀ ਪੜ੍ਹਾਈ ਕਰਦਾ ਰਹੇ, ਉਹਦੀ ਸਲੋਤਾ ਕਰਦਾ ਰਹੇ, ਦਿਨ ਰਾਤ ਉਹਦੀ ਸਿਫਤੀ ਕਰਦਾ ਰਹੇ। ਇਹ ਸ਼ੌਂਕ ਪੈਦਾ ਹੋ ਜਾਂਦਾ ਗੁਰਮੁਖਾਂ ਦੇ ਅੰਦਰ। ਗੁਰਮੁਖ ਨਿੱਕੀ ਨਿੱਕੀ ਗੱਲ ਵਿੱਚ ਉਹ ਵਾਹਿਗੁਰੂ ਦੀ ਸਿਫਤ ਕਰਨ ਲੱਗ ਪੈਂਦੇ। ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੀ ਸਿਫਤ ਕਰਦਾ ਰਹੇ, ਉਸ ਨੂੰ ਪੜ੍ਹਦਾ ਰਹੇ, ਤੇ ਜੋ ਗੁਰੂ ਨੇ ਉਪਦੇਸ਼ ਬਖਸ਼ਿਸ਼ ਕੀਤਾ ਉਹਦੀ ਵਿਚਾਰ ਕਰਦਾ ਰਹੇ। ਹੁਣ ਆਪ ਰੋਜ਼ ਕਥਾ ਆਪਾਂ ਸਰਵਣ ਕਰਦੇ ਹਾਂ, ਸਾਰਾ ਦਿਨ ਇਹ ਕਥਾ ਚੱਲਦੀ ਰਹੇ ਅੰਦਰ ਵੀ ਅੱਜ ਮਹਾਰਾਜ ਨੇ ਕੀ ਕਿਰਪਾ ਕੀਤੀ। ਆਨ ਸਗਲ ਵਿਦ ਕਾਮ ਨਾ ਆਵੈ, ਅੱਜ ਕੀ ਕਿਰਪਾ ਕੀਤੀ, ਸਾਰਾ ਦਿਨ ਇਹ ਵਿਚਾਰ ਚੱਲਦੀ ਰਹੇ ਅੰਦਰ। ਸੋ ਭਾਈ ਗੁਰੂ ਦੇ

0: ਤੇ ਫਿਰ ਵਾਹਿਗੁਰੂ ਆਪਦੀ ਇੱਛਾ ਵਿੱਚ ਜਿੱਧਰ ਜੀਵ ਨੂੰ ਚਲਾਉਣਾ ਚਾਹੇ ਫਿਰ ਚਲਾਉਂਦਾ ਹੈ। ਪਰ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸੰਗਤ ਕੀਤੀ ਹੈ, ਕਹਿੰਦੇ ਗੁਰਮੁਖ ਹਰ ਸੱਚਾ ਭਾਈ, ਉਹਨਾਂ ਨੂੰ ਫਿਰ ਮੁਖੀ ਗੁਰਾਂ ਰਾਹੀਂ ਪਤਾ ਲੱਗਦਾ ਵੀ ਵਾਹਿਗੁਰੂ ਹੀ ਸੱਚ ਹੈ।
1: ਸਭਨਾ ਕਾ ਸਾਹਿਬ ਏਕ ਹੈ ਗੁਰ ਸਭ ਦੀ ਰਚਾ।
0: ਗੁਰੂ ਸਾਹਿਬ ਦੇ ਸ਼ਬਦ ਵਿੱਚ ਰਚੇ ਰਹਿੰਦੇ ਹਨ, ਰੱਤੇ ਰਹਿੰਦੇ ਹਨ, ਉਹਨਾਂ ਨੂੰ ਪਤਾ ਲੱਗ ਜਾਂਦਾ ਸਭਨਾ

ਸਾਰਿਆਂ ਜੀਆਂ ਦਾ ਵਾਹਿਗੁਰੂ ਇੱਕ ਦਾਤਾ ਹੈ, ਇਹ ਫਿਰ ਪਤਾ ਲੱਗ ਜਾਂਦਾ, ਫਿਰ ਤੇਰ ਮੇਰ ਨਹੀਂ ਰਹਿੰਦੀ। ਸਭ ਮਹਾਰਾਜ ਕਹਿੰਦੇ ਸਭਨਾ ਕਾ ਸਾਹਿਬ ਏਕ ਹੈ, ਫਿਰ ਪਤਾ ਲੱਗ ਜਾਂਦਾ ਸਭਨਾ

0: ਆਪੇ ਸਾਰ ਕਰੇ ਹੈ। ਪਾਈਏ ਸੋਝੀ ਪੈ ਜਾਂਦੀ
1: ਗੁਰਮੁਖ ਸਦਾ ਸਲਾਹੀਐ ਸਭ ਤਿਸ ਦੇ ਜੱਚਾ।
0: ਭਾਈ ਮੁਖੀ ਗੁਰਾਂ ਦੇ ਰਾਹੀਂ ਸਦਾ ਉਪਦੇਸ਼ ਲੈ ਕੇ ਉਸ ਵਾਹਿਗੁਰੂ ਨੂੰ ਸਦਾ ਹੀ ਸਲਾਉਂਦੇ ਰਹਿਣਾ ਚਾਹੀਦਾ ਹੈ। ਸਭ ਤਿਸ ਦੇ ਜੱਚਾ, ਸਾਰੇ ਉਸ ਵਾਹਿਗੁਰੂ ਦੇ ਹੀ ਜਾਚਕ ਹਨ, ਉਹਦੇ ਹੀ ਮੰਗਤੇ ਹਨ।
1: ਜਿਉ ਨਾਨਕ ਆਪ ਨਚਾਏਦਾ ਤਿਵਹੀ ਕੋ ਨੱਚਾ।
0: ਜਿਵੇਂ ਉਹ ਵਾਹਿਗੁਰੂ ਆਪ ਕਿਰਪਾ ਕਰਦਾ, ਆਪਣੇ ਹੁਕਮ ਵਿੱਚ ਸਾਰਿਆਂ ਨੂੰ ਨਚਾਉਂਦਾ ਹੈ, ਸਾਰੇ ਉਵੇਂ ਹੀ ਨੱਚਦੇ ਹਨ। ਕੀੜੀ ਵੀ ਤੁਰ ਰਹੀ ਹੈ, ਸਮਝੋ ਉਹਦੇ ਹੁਕਮ ਵਿੱਚ ਹੀ ਨੱਚ ਰਹੀ ਹੈ, ਉਹਦੇ ਹੁਕਮ ਵਿੱਚ ਚੱਲ ਰਹੀ। ਆਪਾਂ ਬੈਠੇ ਹਾਂ, ਉਹਦੇ ਹੁਕਮ ਚ ਨੱਚ ਹੀ ਰਹੇ ਹਾਂ, ਉਹਦੇ ਹੁਕਮ ਚ ਚੱਲਣਾ ਪੈ ਰਿਹਾ ਹੈ। ਔਰ ਚੱਲਣਾ ਸਾਧ ਸੰਗਤ ਜੀ ਜੀਵ ਦੀ ਆਪਣੀ ਮਰਜ਼ੀ ਨਹੀਂ ਹੈ, ਉਹਦੇ ਹੁਕਮ ਚ ਰਹਿਣਾ ਹੀ ਪੈਣਾ ਹੈ। ਸ਼ੁੱਧ ਭਾਈ ਇਹ ਵਾਰ ਸ਼ੁੱਧ ਕੀਤੀ ਹੈ, ਮਹਾਰਾਜ ਨੇ ਆਪ ਸ਼ੁੱਧ ਲਿਖ ਦਿੱਤਾ ਵੀ ਐਵੇਂ ਨਾ ਕਲਮ ਚੁੱਕ ਕੇ ਤੁਰ ਪਿਓ ਵੀ ਇਹਦੇ ਵਿੱਚੋਂ ਗਲਤੀ ਕੱਢਣੀ ਹੈ। ਸਾਰੇ ਅਧਿਕਾਰ ਪੰਜਾਂ ਪਿਆਰਿਆਂ ਨੂੰ ਹਨ ਸਿੱਖ ਜਗਤ ਵਿੱਚ, ਨਾਮ ਦੀ ਦਾਤ ਦੇਣੀ, ਸਤ ਸੰਗਤ ਜੀ ਗੁਰੂ ਧਾਰਨ ਕਰਾਉਣਾ। ਇੱਕ ਅਧਿਕਾਰ ਪੰਜਾਂ ਪਿਆਰਿਆਂ ਨੂੰ ਵੀ ਨਹੀਂ ਹੈ, ਉਹ ਕਿਹੜਾ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੋਈ ਵੀ ਅਦਲ ਬਦਲ ਕੋਈ ਵਿਅਕਤੀ ਨਹੀਂ ਕਰ ਸਕਦਾ। ਕਿੱਡੀ ਵੱਡੀ ਖੇਡ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ। ਸ਼ੁੱਧ ਇਹ ਸ਼ੁੱਧ ਕੀਤੀ, ਐਵੇਂ ਕਲਮ ਚੁੱਕ ਕੇ ਤੁਰਨਾ ਪਿਓ ਵੀ ਸ਼ੁੱਧ ਕਰਨਾ ਹੈ। ਕਈ ਬਿੰਦੀਆਂ ਲਾਉਣ ਲੱਗ ਪੈਂਦੇ ਆ ਮਹਾਰਾਜ ਦੇ ਸਰੂਪ ਦੇ ਵਿੱਚ ਹੀ ਕੋਲੋਂ ਹੀ, ਕਈ ਕੌਮੇ ਲਾਉਣ ਲੱਗ ਪੈਂਦੇ ਆ ਕੋਲੋਂ ਹੀ। ਮਹਾਰਾਜ ਕਹਿੰਦੇ ਨਾ ਇਹ ਕੰਮ ਨਾ ਕਰਿਓ ਭਾਈ, ਇਹ ਸ਼ੁੱਧ ਹੀ ਹੈ, ਔਰ ਇਹਨੂੰ ਪੜ੍ਹ ਕੇ ਅੰਦਰ ਸ਼ੁੱਧ ਹੋਏਗਾ, ਅੰਦਰ ਦੀ ਮੈਲ ਲੱਥੇਗੀ। ਸੋ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ। ਇਹ ਅੱਜ ਦਾ ਮੁੱਖ ਵਾਕ ਔਰ ਲੜੀਵਾਰ ਕਥਾ ਦੀ ਵਿਚਾਰ ਸੀ। ਆਪ ਜੀ ਨੇ ਕਿਰਪਾ ਕਰਨੀ, ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ, ਸਤਿਗੁਰੂ ਮਿਹਰਾਮਤ ਕਰਨ, ਸ਼ੁੱਭ ਵਿਚਾਰ ਸਾਡੇ ਜੀਵਨ ਦਾ ਅੰਗ ਬਣੇ, ਭੁੱਲਾਂ ਚੁੱਕਾਂ ਦੀ ਖਿਮਾ

0: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਯੂਨਿਟ ਨੰਬਰ 124 4774 ਵੈਸਟ ਵਿੰਸ ਡਰਾਈਵ ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अति होर जानकारी लई कॉल करो 403-454-0347 403-454-0347 रासा प्लेडियम दा पता है 202 17th एवेन्यू साउथ ईस्ट कैलगरी।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 Hopewell Place, ਨਾਰਥ ਈਸਟ ਕੈਲਗਰੀ।

कह कबीर राजा राम दो छोड़ो सगल।

was

दे कर हथ सतगुर आयो शरण तुम्हारी।

0: ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜੈ ਕੀ ਧੁਨੀ ਸਲੋਕ ਮਹੱਲਾ ਪਹਿਲਾ
1: ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਮਹੱਲਾ ਦੂਜਾ
0: ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਏਤੇ ਚਰਨ ਹੁੰਦੇ ਆ ਗੁਰਬਿਨ ਕੋਰ ਅੰਦਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇ ਛੁੱਟੇ ਤਿਲ ਬੁਆੜ ਜਿਉਂ ਸੁਣੇ ਅੰਦਰ ਖੇ ਕੇਤੇ ਅੰਦਰ ਛੁੱਟਿਆ ਕਹੁ ਨਾਨਕ ਸੋਨਾ ਫਲੀਆਂ ਬੱਪੜੇ ਈ ਤਨ ਵਿੱਚ ਸਵਾ ਪੌੜੀਆਂ ਪੀਣਾ ਪਸਾਜਿਓ।

0: ਮਹੱਲਾ ਪਹਿਲਾ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੂੰ ਦਾਖੇ ਲੱਖ ਕਰੋੜ, ਸੱਚੈ ਸਭ ਤਾਣ, ਸੱਚੈ ਸਭ ਰੂਰ, ਸੱਚੀ ਤੇਰੀ ਸਿਫਤ, ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੈ ਸੋ ਕੱਚਨ ਕੱਚ, ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚਨਿਆਉ, ਵੱਡੀ ਵਡਿਆਈ ਜਾਂ ਨੇਚਲ ਥਾਉ, ਵੱਡੀ ਵਡਿਆਈ ਜਾਂ ਨੇ ਅਲਾਉ, ਵੱਡੀ ਵਡਿਆਈ ਬੁਝੈ ਸਭ ਭਾਉ, ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਣਾ ਸਰਬ ਰਜਾਈ। ਮਹੱਲਾ ਦੂਜਾ।
0: ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਪਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਪਿਆਕ ਨਾ ਜਾਪਈ ਜੇ ਕਿਸੇ ਆਣੈ ਰਾ।
1: ਨਾਨਕ ਗੁਰਮੁਖ ਜਾਣੀ ਹੈ ਜਾ ਕੋ ਆਪ ਕਰੇ ਪਰਗਾਸ, ਪੌੜੀ ਨਾਨਕ ਜੀ ਉਪਾਇਕ ਹੈ।

0: ਸੱਚੇ ਹੀ ਸੱਚ ਚ ਬੜਿਆ ਚੁਣਵਾ ਕੜਾ ਜਿਸ ਮਰਿਆ ਹਾਉ ਨਾ ਪਾਇਣ ਕੂੜਿਆ ਮੂੰਹ ਕਾਲੇ ਦੋ ਜਗ ਚਾਲਿਆ ਤੇਰੇ ਨਿਸੇ ਜਿਣਗੇ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਲਿਖਣਾ ਵੈ
1: ਧਰਮ ਬਹਾਲਿਆ।

0: ਪੈ ਵਿੱਚ ਪਵਨ ਹੈ ਸਦਵਾਉ, ਪੈ ਵਿੱਚ ਚੱਲੇ ਲਖ ਦਰੀਆ, ਪੈ ਵਿੱਚ ਅਗਨ ਕਡੇ ਵਿਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਇੰਦ ਫਿਰੈ ਸਿਰ ਭਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹ ਕਰੋੜੀ ਚਲਤਨੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆਡਾਣੇ ਆਕਾਸ, ਪੈ ਵਿੱਚ ਜੋਤ ਮਹਾਂਬਲ ਸੂਰ, ਪੈ ਵਿੱਚ ਆਵੇ ਜਾਵੇ ਪੂਰ, ਸਗਲਿਆ ਭਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਾਚੇਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ, ਹੋਰ ਕੇਤੇ ਰਾਮ ਰਵਾਲ, ਕੇਤੀਆਂ ਕੰਨ ਕਹਾਣੀਆਂ, ਕੇਤੇ ਬੇਦ ਵਿਚਾਰ, ਕੇਤੇ ਨੱਚੇ ਮੰਗਤੇ ਗਿੜ ਮੁੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ, ਲਟਕੇ ਆਕੇ ਮੁੰਦੜੇ ਲਟਕੇ ਆਕੇ ਹਾਰ, ਜਿੱਤਣ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ।

ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਜ਼ਰ ਕਰੈ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ।

0: ਸਤਿਗੁਰ ਆਇਆ।
1: ਪੌੜੀ ਨਦਰ ਗ੍ਰਹਿ ਜੇ ਆਪਣੀ ਨਦਰੀ ਸਤਿਗੁਰ ਪਾਇਆ, ਇਹ ਜੀ ਆ ਬਹੁਤੇ ਜਨਮ ਪ੍ਰਮਿਆ, ਤਾਂ ਸਤਿਗੁਰ ਸਭ ਸੁਣਾਇਆ। ਸਤਵਟ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰੂ ਮਿਲਿਆ ਸੱਚ ਰਾਜਨ ਵਿੱਚੋਂ ਆਓ ਗਵਾਇਆ, ਜਿਹਨੇ ਸੱਚੋ ਸੱਚ ਬੁਝਾਇਆ, ਜਿਹਨੇ ਸੱਚੋ ਸੱਚ ਬੁਝਾਇਆ।

ਮਾਨ ਸੇਵ ਸੇਵਾ ਕਰਮ ਚੜਾਓ ਪਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਦ ਲਾਟੂ ਮਾਧਾਨੀਆਂ ਅਣਗਾ ਪੰਖੀ ਪਾਉਂਦੀਆਂ ਲੈ ਨਸਾ ਸੂਏ ਚਾੜ ਪੁਆਈਆ ਜੰਤ ਨਾਨਕ ਪਾਉਂਦਿਆਂ ਗੰਤਨਾ ਅੰਤ ਬੰਧਨ ਬੰਦ ਪੁਆਏ ਸੋਏ ਪਏ ਕਿਰਤ ਨੱਚੈ ਸਭ ਕੋਏ ਨੱਚ ਨੱਚ ਹੱਸੈ ਚੱਲੈ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ ਪੌੜੀ ਨਾ ਉਤਾਰਨਕਾਰ ਹੈ ਨਾ ਲੈ ਨਰਕ ਨ ਜਾਈਐ ਜੀਉ ਪਿੰਡ ਸਭ ਦਿਸਦਾ ਦੇਖਾ ਜੈ ਆਖ ਗਵਾਈਐ ਜੇ ਲੋੜੈ ਚੰਗਾ ਆਪਣਾ

ਨਹੀਂ ਪਾਈ ਹੈ। ਪੰਥ ਦਸਾਵਾ ਨਿਤ ਖੜੀ

0: ਬਣ ਵਾਲੀ।
1: ਸ਼ਲੋਕ ਮਹੱਲਾ ਪਹਿਲਾ। ਮੁਸਲਮਾਨਾ ਸਿਫ ਸਰੀਅਤ ਪੜ ਪੜ ਕਰੇ ਵਿਚਾਰ, ਬੰਦੀ ਸੇਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ, ਹਿੰਦੂ ਸਾਲਾ ਹੀ ਸਾਲਾ ਅੰਦਰ ਸੁਨ ਰੂਪ ਅਪਾਰ, ਤੀਰਥ ਨਾਵੇ ਅਰਚਾ ਪੂਜਾ ਗਰਵਾਸ ਬਹਿਕਾਰ, ਜੋਗੀ ਸੁਨ ਧਿਆਵਨ ਜਿਤੇ ਅਲਖ ਨਾਮ ਕਰਤਾਰ, ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ, ਸਤੀਆਂ ਮਨ ਸੰਤੁਖ ਉਪਜੇ ਦੇਣਾ ਕਹਿ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ ਸੁਭ ਕਰੇ ਸੰਸਾਰ, ਚੋਰਾ ਜਾਰਾ ਤੈ ਕੁੜਿਆਰਾ ਖਰਾਬਾ ਵੇਕਾਰ, ਇੱਕ ਹੁੰਦਾ ਖਾਏ ਚਲੇ ਥਾਉ ਤਨ ਪਿਕਾਈ ਕਾਰ, ਜਲ ਥਲ ਜੀਆਂ ਪੁਰੀਆਂ ਲੋ ਆਕਾਰਾ ਆਕਾਰ, ਉਹ ਜਾਕੇ ਸੁਟੂਹੇ ਜਾਣੇ ਤਿਨਾ ਪੀ ਤੇਰੀ ਸਾਰ, ਨਾਨਕ ਭਗਤਾਂ ਭੁੱਖ ਸਲਾਹਨ ਸਚਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ

0: ਕਿਰਨਾ ਪਾਇਆ, ਆਪਣੇ ਸਤਿਗੁਰ ਕਿਰਨਾ ਪਾਇਆ, ਸਤਿਗੁਰ ਵਿੱਚ ਆਪ ਰਖੇ ਓਂਕਾਰ ਪ੍ਰਗਟ ਆਪ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਹਨੇ ਵਿੱਚੋਂ ਚਟਾਇਆ, ਉੱਤਮ ਇਹ ਵਿਚਾਰ ਹੈ ਜਿਸ ਸੱਚੇ ਸਿਓ ਚਿਤਲਾਇਆ, ਜਗ ਜੀਵਨ ਦਾਤਾ ਪਾਇਆ,
1: ਜਗ ਜੀਵਨ ਦਾਤਾ ਪਾਇਆ।

ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਾਇਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਾਇਆ, ਹੋਂ ਵਿੱਚ ਸੱਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਤੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰਦਨ ਤੋਂ ਪਾਇਆ, ਹੋਂ ਮੈਂ ਬੁਝੈ ਤਾਂ ਦਰ ਸੁਝੈ, ਗਿਆਨ ਵਿਹੁਣਾ ਕਤ ਕਤ ਲੁਝੈ, ਨਾਨਕ ਹੁਕਮੀ ਲਿਖਿਆ ਲੇਖ, ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ।

0: ਹਰ ਇੱਕੇ।
1: ਸ਼ਲੋਕ ਮਹਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੈਗਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖਰਵਣ ਖੰਡਾਂ ਵਰਪੰਡਾਂ ਅੰਡਜ ਜੇਰਜ ਉਤਪੁਜਾ ਖਾਣੀ ਸੇ ਤਜਾਂ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨ ਤੋ ਪਾਏ ਕੈ ਸੰਭਾਲੇ ਸਭਨਾ ਜਿਨ ਕਰਤੈ ਕਰਣਾ ਕੀਆ ਚਿੰਤਾ ਪੀ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਦੀ ਬਾਣ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ।
0: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾਂ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜੋਗ ਬੇਵਾਨ ਲੱਖ ਸੁਰਤਨ ਸੰਗਰਾਮ ਰਣ ਮੈਂ ਛੁਟੈ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਐ ਪਾਠ ਪੁਰਾਣ ਜਿਨ ਕਰਤੈ ਕਰਨਾ ਕੀਆ ਲਿਖਿਆ ਆਵਣ ਜਾਣ।

ਲਿਖ ਲਿਖ ਪੜਿਆ ਤੇ ਤਾਂ ਕਰਿਆ ਬਹੁ ਤੀਰ ਭਵਿਆ ਤੇ ਤੋਂ ਲਵਿਆ ਬਪੇ ਕੀਆ ਦੇਹੀ ਦੁਖਦੀਆਂ ਸੌ ਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਐਨਸ ਕਹਿ ਰਹਿ ਮੋਨ ਵਿਗੂਤਾ ਕਿਉਂ ਜਾ ਗਏ ਗੁਰ ਬਿਨ ਸੂਤਾ ਪਾਗੋ ਪੇਤਾ ਨਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਸ਼ਾਈ ਪਾਈ ਮੂਰਖ ਅੰਦਰ ਪਤ ਗਵਾਈ ਬਿਨਾਂ ਮੈਂ ਕਿਸ ਥਾਈ ਨਾ ਪਾਈ ਰਹੇ ਬਿਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੈ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਨਾਨਕ ਨਦਰ ਕਰੇ ਸੋ ਪਾਏ ਆਸ ਸੰਦੇਸੇ ਤੇ ਨੇ ਕੇਵਲ ਹਉ ਮੈਂ

ਨਾ ਲੈਣੀ ਆਉਂਦੇ ਕਮੂਲ ਬੁਝਣ ਆਪਣਾ ਅਨਹੋਂਦਾ ਆਪ ਗਲਾਏਂਦੇ ਹੌਂਟਾ ਦੀ ਕਨੀ ਜਾਤ ਹੋਰ ਉੱਤਮ ਜਾਤ ਸਦਾਏਂਦੇ ਦਿਲ ਮੰਗਾ ਜੇ ਤੁਝੇ ਤੇ ਆਏਂਦੇ ਤੁਝੇ ਤੇ ਆਏਂਦੇ ਤੁਝੇ ਤੇ ਆਏ ਦੇ

0: ਮਾਣ ਮਿੰਡਾ ਤਲੀਖ ਮਿਲੇ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਐ, ਇੱਕ ਮਨ ਅਣਤਿਆਈਐ, ਫਲ ਤੇ ਵੇਹੋ ਪਾਈਐ, ਜੇ ਵੇਹੀ ਘਰ ਕਮਾਈਐ, ਜੇ ਹੋਵੇ ਪੁਰਬ ਲਿਖਿਆ ਤਾਂ ਧੂਤ ਨਾਲ ਪਾਈਐ, ਮਤ ਥੋੜੀ ਸਿਵ ਗਵਾਈਐ, ਮਤ ਥੋੜੀ ਸਿਵ ਗਵਾਈਐ।
1: ਹਮ ਕਿਆ ਗੁਣ

ਹੱਲਾ ਪਹਿਲਾ ਸੱਚ ਕਾਲ ਕੁੜਵਰਤਿਆ ਕਲ ਕਲਕ ਬੇਤਾਲ ਬੀਓ ਬੀਜ ਪੱਤ ਲੈ ਗਏ ਅਬ ਕਿਉਂ ਗਵੈ ਦਾਲ ਜੇ ਕੋਹੇ ਤਾਂ ਗਵੈ ਰੁਤੀ ਹੁਣ ਤੋਹੇ ਨਾਨਕ ਪਾਹੇ ਬਾਰਾ ਹੋਰੇ ਰੰਗ ਨਾ ਸੋਏ।

0: ਛੱਡ ਬਹਿ ਕਰ ਬਾਰ, ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ, ਪਤ ਪਰਵਾਹ ਨਾ ਪਿੱਛੇ ਪਾਈਏ, ਤਾ ਨਾਨਕ ਤੋਲਿਆ ਜਾਪੈ ਮਹਲਾ ਪਹਿਲਾ।
1: ਪਤੀ ਸੋ ਵਜਗ ਨਾਨਕਾ, ਸੱਚਾ ਵੇਖੈ ਸੋਏ,
0: ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋਏ, ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇ, ਜਿਨ ਕੀ ਲੇਖੈ ਪਤ ਪਵੈ, ਚੰਗੇ ਸੇਈ ਕੇ ਪੌੜੀ ਤੁਰ ਕਰਮ, ਜਿਨਾ ਕੋ ਤੁਧ ਪਾਇਆ, ਤਾਤੀਨੀ ਖਸਮ ਤੇ ਆਇਆ, ਇਨਾ ਜਨਤਾ ਕਾ ਵਸ ਕਿਛ ਨਾਹੀ, ਤੁਧ ਵੇਕੀ ਜਗਤ ਉਪਾਇਆ, ਇੱਕ ਨਾਨੋ ਤੂੰ ਮੇਲ ਲਹਿ, ਇੱਕ ਆਪੋ ਤੁਧ ਖੁਆਇਆ, ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ, ਸਹਿਜੇ ਹੀ ਸੱਚ ਮਾਇਆ, ਸੱਚ ਮਾਇਆ ਸੱਚ ਸਮਾ, ਸੱਚ ਸਮਾਇਆ, ਜਿਉ ਪਾਵੇ ਤਿਉ ਰਾਖ ਲੈ।

आज बुझाई बुझाई। सतनाम।

ਜਗਨਾਮ ਸ਼੍ਰੀ ਵਾ

फतेह। सवैये महले चौथे के एक ओंकार साथ

ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ, ਨਾਮ ਨਿਰੰਜਨ ਉਰ ਧਰਿਆ, ਹਰ ਨਾਮ ਰਸ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ, ਕਵੀ ਕਲ

ਮਨ ਸ਼ਬਦ ਲਗ ਭਵ ਜਲ ਤਾਰੈ ਪਰਚੋ ਪਰਮਾਣ ਗੁਰ ਪਾਇਓ ਤਿਨ ਸਕੀ ਅਥੋ ਜਨਮ ਜਗ ਸ੍ਰੀ ਗੁਰੂ ਸਰਣ ਭਜ ਕਰ।

0: ਸਤਿਗੁਰ ਖੇਮਾ ਤਾਨਿਆ ਜੁਗ ਜੋਤ ਸਮਾਨੇ ਅਨਪੋ ਨਿਜ ਨਾਮ ਟੇਕ ਜਿਤ ਭਗਤ ਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਨੇ ਓ ਰਾਜ ਜੋਖ ਗੁਰੂ ਰਾਮਦਾਸ ਤੁਮ ਹੋ ਰਸ ਜਾਣੇ
1: ਜਨਕ ਸੋਏ ਜਿਨ ਜਾਣਿਆ ਉਨ ਮਨ ਰਖ ਧਰਿਆ ਸਤ ਸੰਤੋਖ ਸਮਾਚਾਰ ਅਪਰਾ

0: ਸਤਿਗੁਰੇ ਨਾਮ ਏਕਲੇ ਮਨ ਜਪੈ ਦ੍ਰਿੜ, ਤਿੰਨ ਜਨ ਦੁੱਖ ਪਾਪ ਕਹੋ ਘੱਟ ਹੋਵੈ ਜੀਉ, ਤਾਰਣ ਤਰਣ ਖੇਣ ਮਾਤਰ ਜਾ ਕੋ ਦ੍ਰਿਸ਼ਟ ਧਾਰੈ, ਸ਼ਬਦ ਰਿੱਧ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ, ਜੀਅਨ ਸਭਨ ਦਾਤਾ ਅਗਮ ਗਿਆਨ ਵੇਖੇ ਆਤਾ, ਐਨ ਸਤਿਆਨ ਧਾਵੇ ਪਲਕਨ ਸੋਵੈ ਜੀਉ, ਜਾ ਕੋ ਦੇਖ ਤਦ੍ਰਿਦਰ ਜਾਵੇ ਨਾਮ ਸੋ ਨਿਧਾਨ ਪਾਵੈ, ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਉ, ਸਤਿਗੁਰ ਨਾਮ ਏਕਲੇ ਮਨ ਜਪੈ ਦ੍ਰਿੜ, ਤਿੰਨ ਜਨ ਦੁੱਖ ਪਾਪ ਕਹੋ ਘੱਟ ਹੋਵੈ ਜੀਉ,
1: ਤਰਨ ਕਰਨ ਪੂਰੇ ਸਤਿਗੁਰ ਪਾਈ ਹੈ, ਜਾ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚੈ, ਸ਼ਬਦ ਸਾਰ ਏਕ ਦੀ ਵਧਾਈ ਹੈ, ਹੁਣ ਜਾਣੇ ਕੋ ਤੇਰਾ ਅਪਾਰ, ਨਿਰਭਉ ਨਿਰੰਕਾਰ ਅਕਥ ਕਥਨਹਾਰ ਤੁਝੇ ਬੁਝਾਈ ਹੈ, ਭਰਮ ਪੂਰੇ ਸੰਸਾਰ ਛੁੱਟੋ ਜੂਨੀ ਸੰਗਾਰ, ਜਮ ਕੋ ਨਾ ਡੰਡ ਕਾਲ ਗੁਰਮਤ ਧਿਆਈ ਹੈ, ਮਨ ਪ੍ਰਾਣੀ ਮੁਗਧ ਵਿਚਾਰ ਐਹ ਨਿਸ ਜਪ, ਧਰਮ ਕਰਮ ਪੂਰੇ ਸਤਿਗੁਰ ਪਾਈ ਹੈ।

ब्रह्म परमेश्वर सतगुर हम बारकं

तुम्हें

अंतर जामे पोरख स्वामे आन बोलत हे जान हाल तान मन शीतल होए हमारो

अंतर जामे पुरख स्वामी अन बोलत ही जान हाल तन मन शीतल होए हमारो।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾ। ਜਿਉਂ ਭਾਵੈ ਤਿਉਂ ਮੋਹਿ ਪ੍ਰਤਪਾਲ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਮ ਬਾਰਿਕ ਤੁਮ ਪਿਤਾ ਕਿਰਪਾਲ।

0: ਵਾਹੋ ਜੁਗ ਜੁਗ ਫਿਰ ਵਟਾਈ ਹੈ ਗਿਆਨੀ ਪੁੱਜੇ ਤਾਹੇ ਸਤ ਜੁਗ ਰਾਜ ਸੰਤੋਖਾ ਧਰਮ ਗੈਰਥ ਵਾਹੋ ਤ੍ਰੇਤੈ ਰਥ ਜਤੇ ਕਾ ਜੁਰ ਗੈਰਥ ਵਾਹੋ ਦੁਆਪ ਰਥ ਪੇਕਾ ਸਤ ਗਿਰਥ ਵਾਹੋ ਕਲ ਜੁਗ ਰਥ ਗਨਕਾ ਉੜ ਗੈਰਥ ਵਾਹੋ ਮਹਲਾ ਪਹਿਲਾ
1: ਸਾਮ ਕਹੇ ਸਿਤੰਬਰ ਸੁਆਮੀ ਸੱਚ ਮੈਂ ਆਛ ਹੈ ਸਾਚ ਰਹੇ ਸਭ ਕੁਛ ਸੱਚ ਸਮਾਵੈ ਰਿਗ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇ ਲੈ ਪ੍ਰਾਸਤ ਜਾਹਿ ਨਾਨਕ ਤਉ ਮੁਖ ਅੰਤਰ ਪਾਇ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਕੀਆ ਕਲ ਮੈਂ ਭੇਦ ਅਥਰ ਬਨ ਹੁਆ ਨਾਉ ਖੁਦਾਈ ਅੱਲੋ ਭਇਆ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਨੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੈ ਗੁਣੈ ਤਿੰਨ ਚਾਰ ਵਿਚਾਰ ਭਾਓ ਭਗਤ ਕਰਨੀ ਸਦਾਏ ਤੋ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ ਵਿਟੋਂ।

0: ਲੋਕ ਮਹੱਲਾ ਪਹਿਲਾ ਸਿਮਲ ਰੁਖ ਸਰਾਇਰਾ ਅਤ ਧੀਰਗ ਅਤ ਮੁੱਚ ਕੋਈ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਾਮਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਭਰਤ ਰਾਜੂ ਧੋਲੀਐ ਨਿਵੇ ਸੁਗੋਰਾ ਹੋਏ ਅਪਰਾਧੀ ਦੁਣਾ ਨਿਵੇ ਜੋ ਹੰਤਾ ਮੇਰੇ ਗਾਹੇ ਸੀਸ ਨਵਾਏ ਕਿਆ ਥੀਐ ਜਰ ਦੇ ਕੁ ਸੁਦੇ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸੁਬਗਲ ਸਮਾਦੰ ਮੁਖ ਝੂਠ ਬਿਭੂਖਣ ਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾ ਟੰਗ ਦੋ ਧੋਤੀ ਬਸਤਰ ਕਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨੇ ਚੋ ਕਰਮੰ ਕਹੋ ਨਾਨਕ ਨੇ ਚੋ ਤਿਆਵੈ

0: ਜਾਵਣਾ
1: ਥੋੜੀ ਕਪਲ ਸੁਹਾਵਣਾ ਅਸਾਂ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਉਦਨ ਕੇ ਮਨ ਭਾਵ ਦੇ ਰਾਹ ਪੇੜੇ ਅੱਗੇ ਆਵਣਾ ਨੰਗਾ ਧੁਰ ਵਿਚਾਲੇ ਆਪਦੀ ਸੈਖਰਾ ਡਰਾਵਣਾ ਕਰ ਅਗਨ ਪਛੋਤਾਵਣਾ
0: ਕਰ ਅਵਗੁਣ ਪਛੋਤਾਵਣਾ ਤੂੰ ਹਰ ਤੇਰਾ ਸਭ ਕੋ ਸਭ ਤੋਂ

0: ਧਨ ਚੜਾਇਆ ਗੁਰੂ ਬ੍ਰਾਹਮਣ ਥੀਆ ਉਹ ਮੋਹ ਚੜ ਪਿਆ ਵੇ ਤਗਾਂ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪੈਨਾਮੀਆਂ ਰਾਤ ਦਿਨ ਸੱਜੀ ਨਾਲ ਤਗ ਕਪਾਹੋ ਕੱਤੀਆਂ ਬਾਮਨ ਵਟਿਆ ਕੋਹਰਕ ਕੋ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਕੋਈ ਪੁਰਾਣਾ ਸੁੱਟੀਐ ਧੀ ਫਿਰ ਪਾਈਐ ਹੋਰ ਨਾਨਕ ਤਗ ਨਾ ਟੁੱਟਈ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
0: ਨਾ ਮੰਨਿਆ ਪਾਤੂ ਪਜੈ ਸਾਲਾ ਹੀ ਸੱਚ ਸੂ ਡਰ ਗਏ ਅੰਦਰ ਪਾਈਐ ਤਗ ਨਾ ਟੁੱਟ ਸਪੂਤ ਮਹੱਲਾ ਪਹਿਲਾ
1: ਤਗ ਨਾ ਇੰਦਰੀ ਤਗ ਨਾ ਨਾਰੀ ਪਲਕੇ ਥੁੱਕੋ ਨੇ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ

ਦਰਗਹਿ ਪੈਦਾ ਜਾਏ ਸੀ, ਤਾਂ ਦਰਗਹਿ ਪੈਦਾ ਜਾਏ ਸੀ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਉਤੀ ਜੀ ਸਹਾਈ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਉਤੀ ਸਿਮਰ।

ਆਏ। ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ, ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ

ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਰਹਿਤ ਦਾਨ, ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦੀ ਦੇਵ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਆਰ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਚੜ ਆਈ ਜੋਬਨ ਹਾਰਿਆ ਜੋਬਨ ਹਾਰਿਆ।

0: ਮਨ ਹਰਿ ਭੂਤ ਕਰਾਵਾ ਭੂਤ ਕਰਾਵਾ।
1: ਸ਼ਲੋਕ ਮਹਲਾ ਪਹਿਲਾ। ਜੇਕਰ ਸੁਤਕ ਮੰਨਿਆ ਸਭ ਤੇ ਸੁਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅਨਕੇ ਜੀਆਂ ਬਾਜਨਾ ਕੋਏ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ।

0: ਜੰਪੁਰ ਜਾਹੇ ਮਹੱਲਾ ਪਹਿਲਾ।
1: ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ ਪਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦੀ ਤੋਂ ਸੰਭਾਹੇ।
0: ਨਾਨਕ ਜਿਨੀ ਗੁਰਮੁਖ ਬੁਝਿਆ ਤਿਨਾ ਸੂਤਕ ਨਾਏ ਪੌੜੀ ਸਤਿਗੁਰ।

0: ਮੇਲੇ ਧਨਦਰੀਆਂ ਜਾਤ ਸਪਾਣਾ ਤਾਂ ਮਨ ਵਸਾਇਆ ਤਰਕ ਮਸਤਕ ਹੱਥਰ ਵਿੱਚੋਂ ਮਾਟੀਆਂ ਬੁਰਿਆਈਆਂ ਸਹਿਤ ਉੱਠੇ ਨੌ ਨਿਧ ਪਾਈਆਂ
1: ਸਹਿਤ ਉੱਠੇ ਨੌ ਨਿਧ ਪਾਈਆਂ ਗੁਰਸਿੱਖਾਂ ਮਨ ਹਰ ਪ੍ਰੀ।

0: ਕੋ ਆਖੇ ਆਪਣਾ ਜਿਸ ਨਾਹੀ ਸੋਜਨ ਕਰੀ, ਕਿਤਾਬ ਆਪਣਾ ਆਪੇ ਹੀ ਲੇਖਾ ਸੰਡੀ ਹੈ, ਜਾ ਰਹਿਣਾ ਨਾਹੀ ਐਤ ਜਗ ਤੱਕ ਆਇਤ ਕਰ ਫੰਡੀ ਹੈ, ਬੰਦਾ ਕਿਸੇ ਨਾ ਕੀ ਹੈ ਪੜਖ ਇਹੋ ਬੁਝੀ ਹੈ।
1: ਮੂਰਖ ਨਾਲ ਨਾ ਲੁਜੀ ਹੈ, ਮੂਰਖ ਨਾਲ ਨਾ ਲੁਜੀ ਹੈ।

தன்ன ஜியோ தன்ன ஜியோ தன்ன ஜியோ தன்ன ஜியோ

होती है अनित ननित रहे, देह अनित ननित रहे, जस नाव चढ़े।

0: ਸਾਕ ਆਸ ਕਾਢੀਐ ਸਾਡੀ ਰੇ ਸਮਾਏ ਚੰਗੈ ਚੰਗਾ ਕਰ ਮਨ ਮੰਦੇ ਮੰਦਾ ਹੋਏ ਆਸ ਕੇ ਨਾ ਕੀ ਹੈ ਜੇ ਲਿਖੇ ਵਰਤੇ ਸੋਏ ਮਹਲਾ ਦੂਜਾ
1: ਸਲਾਮ ਜਵਾਬ।

0: नानक साकरमात साहिब तुठ है जो मिले महला दूजा
1: एक नहीं चाकरी।

0: ਆਪ ਕਰਾਏ ਸਾਖਤੀ ਵਿਰਾਪ ਕਰਾਏ ਮਾਂ, ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜ੍ਹੇ ਵਿਸਿਆਰ, ਆਪ ਕਰਾਏ ਕਰੇ ਆਪੋ ਕੈ ਸਰੀ ਪੁਕਾਰ, ਨਾਨਕ ਕਰਨਾ ਜਿਨਕੀਆ
1: ਫਿਰ ਤਿਸ ਹੀ ਕਰਨੀ ਸਾਰ, ਫਿਰ ਤਿਸ ਹੀ ਕਰਨੀ

ऐसो राज छोड़ और दूजा कौन त्याई है, और दूजा कौन त्याई है।

0: ਚਾਹੇ ਸਾਈ ਕਾਰ ਕਮਾਵਣੀ ਤੁਰ ਛੋਟੀ ਤਿੰਨੇ ਪਾਏ ਨਾਨਕ ਕੀ ਬਾਹਰੀ ਹੋਰ ਦੂਜੀ ਨਹੀਂ ਜਾਏ
1: ਸੋ ਕਰੇ ਜੇ ਤਿਸੈ ਰਜਾਏ ਸੋ ਕਰੇ ਜੇ ਤਿਸੈ ਰਜਾਏ ਸੁਧ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਸਿਰ ਸ਼ਾਹ ਪਾਤਸ਼ਾਹ ਪਾਤਸ਼ਾਹ ਪਾਤਸ਼ਾਹ ਨੇ ਚਲ ਚੌਰ ਛੱਤ ਪੌੜੀ ਵੱਡੀ ਵੱਡਾ ਪਾ

0: ਵਾਹਿਗੁਰੂ
1: ਬੜੀ ਵੱਡੀ ਹੈ ਵੱਡਾ ਪਾਰ ਤੇਰਾ ਮਰਤਬਾ ਰੰਗ ਪੁਰੰਗ ਨੇ ਕਿਨਾ ਜਪਣ ਕਰਤਬਾ
0: ਜੀਆਂ ਅੰਦਰ ਜੀਓ ਸਭ ਕੇ ਜਾਨ ਲਾ ਸਭ ਕਿਛ ਤੇਰਾ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਧ ਘਰ ਮਾਨ ਮਹੱਤਾ ਤੇਜ ਆਪਣਾ ਆਪ ਜਰ ਮਾਨ ਮਹੱਤਾ

वाचे धर्म दूर कर्मी आप अपनी के नेड़े के दूर जिनी नाम ते आया

0: ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰ ਖੜੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਥਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ। ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨ ਭਾਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਜੈ त्रिभवन महीप सुर नर असुर नेत नेत बन त्रिण कहत त्वय सर्वनाम कथय कवन कर्म नाम वर्णत सुमत जब लो नहि पाग लिलारि उदय तब लो प्रमते फिरते बहुतायो कल कोर समुद्र में बूढ़त थे कबहु मिट है नहीं रे पछताया तत् विचार यह मथुरा जग तारन को अवतार बनायो जपयो जिन अर्जुन देव गुरु फिर संकट जो न घर बनाया खुरासान खसमाना किया हिंदोस्तान डराया आप दोष ना देई करता जम कर मुगल चढ़ाया एती मार पाई कर लाने तय की दर्द न आया करता तू सबना का सोई जे सकता सकते को मारे ता मन रोस न होई सकता शी हो मारे पैवग गए खसमै सा पुरसाई रतन विगाड़ विगोए कुत्ते मोया सार न काई आपे जोड़ विछोड़े आपे वेख तेरी वड़ियाई जे को नाउ तराए वड्डा साध करे मन पाणे खसमै नदरी कीड़ा आवै जेते चुगै दाने मार मार जीवै ता किश पाए नानक नाम वखाणे लिख कत है ना छूटिय खिन खिन पूलनहार बखसनहार बखसल नानक पार उतार सुख टल गुर सेविय एहनिस सहज सोभाए दर्शन परस ऐ गुरु कै जन्म मरण दुख जाए होवै सिफत खसम दी नूर अर सौ कुर सौ चटिय तुद डठे सच्चे पातशाह मल जन्म जन्म दी कटिय सज्जन सच्चा पातशाह सिर शाह दशाह जिस पास बैठिया सोही सबना दावे साह सज्जन सच्चा पातशाह सिर शाह दशाह जिस पास बैठिया सोही सबना दावे सतनाम श्री वाहे गुरु साहिब जी बिलावल महला पंजवा ज्यों पावै

पार ब्रह्म परमेश्वर सतगुरु।

मन मन शीतल होए हमार।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾ। ਜਿਉਂ ਭਾਵੈ ਤਿਉਂ ਮੋਹਿ ਪ੍ਰਤਪਾਲ, ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਮ ਬਾਰਿਕ ਤੁਮ ਪਿਤਾ ਕਿਰਪਾਲ।
1: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਜਨਮਾਂ ਜਨਮਾਤਰਾਂ ਦੇ ਦੁੱਖ ਕੱਟਣ ਵਾਲੀ ਬਾਣੀ ਹੈ। ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਜਨਮ ਜਨਮ ਕੇ ਦੁੱਖ ਨਿਵਾਰੇ, ਸੂਕਾ ਮਨਸਾ ਧਾਰੇ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੇ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਬ ਖੁਦ ਮੁਖ ਦੇਵੈ, ਕਾਟੇ ਜਮ ਕੀ ਫੰਦਾ, ਮੇਰਾ ਸਤਿਗੁਰੂ ਐਸਾ ਬੈਦ ਹੈ, ਉਹ ਸਿਰਫ ਤਨ ਦੇ ਰੋਗੀ ਨਹੀਂ ਕੱਟਦਾ, ਹਰੀ ਦਾ ਨਾਮ ਦੇ ਕੇ ਸਿਮਰਨ ਦੇ ਕੇ ਸਾਡੇ ਤਨ ਤੇ ਮਨ ਦੇ ਰੋਗ ਮਿਟਾ ਦਿੰਦਾ ਹੈ। ਇਸ ਲਈ ਜਿਹੜੀ ਜਮਾਂ ਦੀ ਫਾਈ ਵਿੱਚ ਫਸਣਾ ਸੀ, ਦੁੱਖਾਂ ਦੇ ਘੇਰਿਆਂ ਵਿੱਚ ਰੋਮ ਰੋਮ ਦੁਖੀ ਹੋ ਕੇ ਵਿਆਕੁਲ ਹੋਣਾ ਸੀ, ਮੇਰੇ ਗੁਰੂ ਨੇ ਉਹ ਔਖੀ ਘੜੀ ਤੋਂ ਮੈਨੂੰ ਹੱਥ ਦੇ ਕੇ ਰੱਖ ਲਿਆ, ਕਿਉਂਕਿ ਉਸਨੇ ਮੇਰੇ ਮੁਖ ਵਿੱਚ ਨਾਮ ਦੀ ਦਾਤ ਪਾ ਦਿੱਤੀ ਹੈ।

ਨਹੀਂ ਹੈ, ਪ੍ਰਭੂ ਦੀ ਭਗਤੀ ਨਹੀਂ ਹੈ। ਇਸੇ ਲਈ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ, ਭਾਈ ਜਿਹੜਾ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰਨਾ ਜਾਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਜਾਂ ਜਪਜੀ ਸਾਹਿਬ ਦਾ ਪਾਠ ਕਰਨਾ ਔਰ ਸ਼ਾਮਾਂ ਦੇ ਸਮੇਂ ਸੋਦਰ ਰਹਿਰਾਸ ਦਾ ਪਾਠ ਕਰਨਾ ਔਰ ਸੌਣ ਲੱਗਿਆਂ ਕੀਰਤਨ ਸੋਹਲੇ ਦਾ ਪਾਠ ਕਰਨਾ, ਜੇ ਗੁਰੂ ਕਾ ਸਿੱਖ ਇਹ ਨਿਤ ਨੇਮ ਨਹੀਂ ਕਰਦਾ ਤਾਂ ਉਸ ਨੂੰ ਸ਼ਗਨ ਅਪਸ਼ਗਨ ਭੂਤ ਪ੍ਰੇਤ ਤੂਣੇ ਤਵੀਤ ਲੱਗ ਜਾਂਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਭਾਈ ਉਹ ਫਲਾਣਾ ਸਿੱਖ ਨਹੀਂ ਆਇਆ, ਕਈ ਦਿਨ ਹੋ ਗਏ ਹਨ ਸਤ ਸੰਗਤ ਵਿੱਚ ਨਹੀਂ ਆਇਆ। ਅੱਗੋਂ ਸੇਵਕਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਉਸ ਨੂੰ ਭੂਤ ਚਿੰਬੜ ਗਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਉਹ ਸਿੱਖ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਵੇਗਾ ਔਰ ਸ਼ਾਮਾਂ ਨੂੰ ਸੋਧੇ ਰਹਿਰਾਸ ਔਰ ਸੌਣ ਲੱਗਿਆਂ ਕੀਰਤਨ ਸੁਹੇਲਾ ਨਹੀਂ ਪੜਦਾ ਹੋਵੇਗਾ, ਇਸ ਵਾਸਤੇ ਉਸ ਨੂੰ ਭੂਤ ਚਿੰਬੜੇ ਹਨ। ਕਿਉਂਕਿ ਜਿੱਥੇ ਨਾਮ ਹੈ ਉੱਥੇ ਕੋਈ ਹੋਰ ਚੀਜ਼ ਕੁਛ ਵਿਗਾੜ ਨਹੀਂ ਸਕਦੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਸੰਸਾਰ ਨੂੰ ਤਾਰਦੇ ਹੋਏ ਜਦੋਂ ਕਰਤਾਰਪੁਰ ਵਸਾਇਆ ਆਪਣੇ

ਤੇ ਆਪ ਇੱਥੇ ਕਰਤਾਰਪੁਰੇ ਆ ਕੇ ਆਪਣੀ ਕਿਰਤ ਕਮਾਈ ਕਰਨ ਲੱਗੇ, ਪੂਰਨੇ ਪਾਉਣ ਲੱਗੇ ਕਿ ਕਾਲ ਖਾਏ ਕਿਸ ਹੱਥੋਂ ਦੇਹ ਨਾਨਕ ਰਾਹ ਪਛਾਣੇ ਸੇ। ਤਾਂ ਇੱਕ ਸਮੇਂ ਦੀ ਬਚਨ ਹੈ ਕਿ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨ ਚੱਸ ਰਹੇ ਸਨ। ਗੁਰੂ ਨਾਨਕ ਸੱਚੇ ਪਾਤਸ਼ਾਹ ਦੁਪਹਿਰ ਦਾ ਸਮਾਂ ਹੈ, ਪਲੰਗ ਤੇ ਬਿਰਾਜਮਾਨ ਹਨ, ਭਾਈ ਲਹਿਣਾ ਜੀ ਚਰਨਾਂ ਦੀ ਸੇਵਾ ਕਰ ਰਹੇ ਹਨ ਤੇ ਮਨ ਜੁੜਿਆ ਹੋਇਆ ਨਿਰੰਕਾਰ ਦੇ ਚਰਨਾਂ ਨਾਲ। ਤੇ ਆਪ ਦਾ ਹੱਥ ਲਿਬੜ ਗਿਆ, ਹੈਰਾਨੀ ਹੋਈ, ਨੇਤਰ ਖੋਲੇ, ਹੱਥ ਵੇਖਿਆ ਤਾਂ ਹੱਥ ਲਹੂ ਲੁਹਾਨ ਹੈ।

ਕਿਤੇ ਬਾਹਰ ਤਾਂ ਗਏ ਨਹੀਂ, ਇੱਥੇ ਬਰਾਜਮਾਨ ਹੋ ਤੇ ਆਪ ਦੇ ਸਾਰੇ ਚਰਨਾਂ ਤੇ ਇਹ ਕੰਡੇ ਕਿਉਂ ਲੱਗੇ ਹੋਏ ਹਨ ਤੇ ਲਹੂ ਕਿਉਂ ਵਗ ਰਿਹਾ ਹੈ? ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਬਈ ਜੰਗਲ ਬੀਆਬਾਨ ਵਿੱਚ ਇੱਕ ਬੱਕਰੀਆਂ ਚਾਰਨ ਵਾਲਾ ਮੇਰਾ ਪਿਆਰਾ ਸਿੱਖ ਐਸ ਵੇਲੇ ਕੀਰਤਨ ਸੋਹੇਲੇ ਦਾ ਪਾਠ ਕਰ ਰਿਹਾ ਹੈ, ਔਰ ਉਹ ਜਿਹੜੇ ਕੰਡਿਆਂ ਦੀ ਧਰਤੀ ਤੋਂ ਤੁਰ ਰਿਹਾ ਨਾ, ਉਹ ਕੰਡੇ ਉਸ ਨੂੰ ਨਹੀਂ ਲੱਗ ਰਹੇ, ਉਹ ਮੈਨੂੰ ਲੱਗ ਰਹੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਾ ਬੁਲਾ ਕੇ ਲਿਆ ਭਾਈ ਲਹਿਣਾ ਜੀ, ਗਏ ਬੁਲਾ ਕੇ ਲਿਆਂਦਾ। ਉਹ ਅਯਾਲੀ ਸਿੱਖ ਨੇ ਮੱਥਾ ਟੇਕ ਕੇ ਜਦੋਂ ਚਰਨਾਂ ਵੱਲ ਤੱਕਿਆ, ਗਰੀਬ ਨਿਵਾਜ, ਇਹ ਉਹ ਚਰਨ ਤਾਂ ਨਹੀਂ ਜਿਹੜੇ ਮੈਂ ਅੱਖਾਂ ਵਿੱਚ ਵਸਾਈ ਬੈਠਾ, ਜਿਹੜੇ ਮੇਰੇ ਹਿਰਦੇ ਤੇ ਵਸ ਰਹੇ ਹਨ, ਇਹਨਾਂ ਵਿੱਚੋਂ ਤਾਂ ਲਹੂ ਨਿਕਲ ਰਿਹਾ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਉਸ ਅਯਾਲੀ ਸਿੱਖ ਨੂੰ ਕਹਿਣ ਲੱਗੇ, ਬਈ ਤੂੰ ਕੀਰਤਨ ਸੋਹੇਲੇ ਦਾ ਪਾਠ ਕਰ ਰਿਹਾ ਸੈਨ ਤੇ ਅਸੀਂ ਤੇਰੇ ਨਾਲ ਨਾਲ ਸਾਂ, ਕਿਉਂਕਿ ਜਿੱਥੇ ਕੀਰਤਨ ਸੋਹੇਲਾ ਹੈ ਉੱਥੇ ਗੁਰੂ ਨਾਨਕ ਆਪ ਰੱਖਿਆ ਕਰਦਾ, ਆਪ ਪਹਿਰਾ ਦਿੰਦਾ, ਆਪ ਅੰਗ ਸੰਗ ਹੋ ਕੇ ਵਿਚਰਦਾ, ਬਈ ਕਿਤੇ ਮੇਰੇ ਸਿੱਖ ਨੂੰ ਕੋਈ ਔਖੀ ਘੜੀ ਨਾ ਆ ਬਣੇ। ਅਨੇਕਾਂ ਮਿਸਾਲਾਂ ਹਨ ਕੀਰਤਨ ਸੋਹੇਲਾ ਪੜ੍ਹਨ ਵਾਲਿਆਂ ਦੀ, ਕਿਵੇਂ ਗੁਰੂ ਨਾਨਕ ਨੇ ਰੱਖਿਆ ਕੀਤੀ। ਔਰ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ, ਜਿਹੜਾ ਰਾਤ ਨੂੰ ਸੌਣ ਲੱਗਿਆਂ ਆਪਣੇ ਪਲੰਘ 'ਤੇ ਹੀ ਕੀਰਤਨ ਸੋਹੇਲੇ ਦਾ ਪਾਠ ਕਰਦਾ, ਉਹਦੇ ਘਰ ਦੇ ਆਲੇ ਦੁਆਲੇ ਕੋਟ ਉਸਰ ਜਾਂਦਾ, ਕੋਈ ਚੋਰ ਉਚੱਕਾ ਕੋਈ ਉਸਦਾ ਵਿਗਾੜ ਨਹੀਂ ਸਕਦਾ ਕੁਝ, ਇਤਨੀ ਸ਼ਕਤੀ ਹੈ ਬਾਣੀ ਦੇ ਵਿੱਚ। ਐਵੇਂ ਨਹੀਂ ਲਿਖ ਦਿੱਤਾ ਔਖੀ ਘੜੀ ਨਾ ਦੇਖਣ ਦੇਈ, ਕਿਉਂ ਨਹੀਂ ਭਾਈ, ਇਹ ਕਿਵੇਂ ਦੁੱਖ ਟਲ ਗਏ? ਆਖਿਆ ਗੁਰੂ ਕੀ ਬਾਣੀ ਦਾ ਉਚਾਰਨ ਹੋਇਆ। ਮਹਾਰਾਜ ਨੇ ਉਦਣ ਤੋਂ ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਅਯਾਲੀ ਨੂੰ ਵੀ ਤੇ ਸਾਰੀਆਂ ਸਿੱਖ ਸੰਗਤਾਂ ਨੂੰ ਹੁਕਮ ਕੀਤਾ, ਬਈ ਸੋਹੇਲੇ ਦੀ ਬਾਣੀ ਦਾ ਜੋ ਪਾਠ ਹੈ ਨਾ, ਇਹ ਰਾਤ ਨੂੰ ਸੌਣ ਲੱਗਿਆਂ ਕਰਨਾ ਹੈ, ਇਹ ਤੁਰਦਿਆਂ ਫਿਰਦਿਆਂ ਨਹੀਂ ਕਰਨਾ। ਉਦਣ ਤੋਂ ਇਹ ਮਰਿਆਦਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਣਾਈ ਕਿ ਅੰਮ੍ਰਿਤ ਵੇਲੇ ਜਪਜੀ ਸਾਹਿਬ, ਸੁਖਮਨੀ ਸਾਹਿਬ, ਪੰਜ ਬਾਣੀਆਂ ਦਾ ਪਾਠ ਤੇ ਫਿਰ ਸ਼ਾਮ ਨੂੰ ਸੋਧਰ ਰਹਿਰਾਸ ਦਾ ਪਾਠ ਕਰਨਾ, ਔਰ ਸੌਣ ਲੱਗਿਆਂ ਕੀਰਤਨ ਸੋਹੇਲਾ ਜਿਹੜਾ ਪੜ੍ਹਦਾ ਉਹ ਮੇਰਾ ਸਿੱਖ ਹੈ। ਮਹਾਰਾਜ ਨੇ ਰਹਿਤਨਾਮੇ ਵਿੱਚ ਵੀ ਲਿਖਿਆ ਕਿ ਬਿਨ ਰਹਿਰਾਸ ਸੰਧਿਆ ਜੋ ਖੋਵੈ, ਕੀਰਤਨ ਪੜ੍ਹੇ ਬਿਨ ਰਹਿਣ ਜੋ ਸੋਵੈ, ਚੁਗਲੀ ਕਰ ਜੋ ਕਾਜ ਵਿਗਾੜੈ, ਤ੍ਰਿਗ ਤਿਸ ਜਨਮ ਸੋ ਧਰਮ ਵਿਸਾਰੈ। ਉਹ ਤ੍ਰਿਗਕਾਰ ਹੈ ਜਿਹੜਾ ਆਪਣੇ ਨਿਤ ਨੇਮ ਨੂੰ ਭੁੱਲਦਾ, ਇਹ ਧਰਮ ਹੈ ਹਰ ਗੁਰਸਿੱਖ ਦਾ, ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਆਪਣਾ ਨਿਤਨੇਮ ਕਰਨਾ। ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ ਕਿ ਜਿਹੜਾ ਵੀ ਕੋਈ ਨਾਮ ਜਪੇਗਾ ਭਾਈ, ਗੁਰੂ ਹਰ ਵੇਲੇ ਅੰਗ ਸੰਗ ਹੋ ਕੇ ਉਸ ਦੀ ਰੱਖਿਆ ਕਰੇਗਾ।

ਕਿਉਂਕਿ ਅੱਗੇ ਅਸੀਂ ਉਹਦੇ ਸੇਵਕ ਸਾਂ, ਉਹਨਾਂ ਦੇ ਜਾਇਆ ਕਰਦੇ ਸਾਂ। ਔਰ ਹੁਣ ਜਦ ਤੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜਿਆ, ਹੁਣ ਅਸੀਂ ਆਪ ਦੀ ਸੰਗਤ ਕਰਦੇ ਹਾਂ ਅਤੇ ਜੋ ਕਿਰਤ ਕਮਾਈ ਦਾ ਦਸਵੰਧ ਹੁੰਦਾ ਉਹਦਾ ਪ੍ਰਸ਼ਾਦ ਔਰ ਉਹ ਪੈਸੇ ਭਲੇ ਕੰਮਾਂ 'ਤੇ ਵੀ ਲਾਉਂਦੇ ਹਾਂ। ਅਤੇ ਬਾਬਾ ਜੀ ਪੁੱਛਣ ਲੱਗੇ, ਬਈ ਨਿਤਨੇਮ ਕੀ ਕਰਦੇ ਹੋ? ਮਹਾਰਾਜ, ਥੋੜ੍ਹਾ ਬਹੁਤ ਨਿਤਨੇਮ ਕਰਨ ਦਾ ਯਤਨ ਕਰੀਦਾ ਪਰ ਮਨ ਉਖੜ ਜਾਂਦਾ, ਮਨ ਭਟਕ ਜਾਂਦਾ, ਇਸ ਲਈ ਨਿਤਨੇਮ ਨਹੀਂ ਹੋ ਸਕਦਾ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਗੁਰਮੁਖੋ, ਜਦੋਂ ਸਾਡਾ ਬਾਣੀ ਵਿੱਚ ਮਨ ਨਹੀਂ ਨਾ ਲੱਗਦਾ, ਸਮਝ ਲੈਣਾ ਕਿ ਸਾਡੇ ਪਾਪਾਂ ਦਾ ਪੱਲੜਾ ਭਾਰੀ ਹੈ, ਅਜੇ ਪੁੰਨ ਘੱਟ ਹਨ। ਅਤੇ ਜਿਉਂ ਜਿਉਂ ਨਿਤਨੇਮ ਕਰੋਗੇ, ਬਾਣੀ ਪੜੋਗੇ, ਸਤਸੰਗਤ ਕਰੋਗੇ, ਤੁਹਾਡੇ ਪੁੰਨ ਵੱਧਦੇ ਜਾਣਗੇ, ਪਾਪ ਘਟਦੇ ਜਾਣਗੇ, ਅਤੇ ਇੱਕ ਦਿਨ ਬਾਣੀ ਦੇ ਵਿੱਚ ਤੁਹਾਨੂੰ

ਦੇ ਕੁਕਰਾ, ਅਸੀਂ ਸਾਰੇ ਹੀ ਦਸ਼ਮੇਸ਼ ਪਿਤਾ ਦੇ ਸਿੱਖ ਹਾਂ ਤੇ ਗੁਰੂ ਗ੍ਰੰਥ ਸਾਹਿਬ ਕੋਲੋਂ ਮੰਗਦੇ ਹਾਂ, ਗੁਰੂ ਗ੍ਰੰਥ ਸਾਹਿਬ ਦਾ ਜਾਪ ਕਰਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਹਿ ਕੇ ਸਤਸੰਗ ਕਰਦੇ ਹਾਂ। ਕੋਈ ਸਾਡਾ ਸੇਵਕ ਨਹੀਂ, ਅਜੇ ਤਾਂ ਅਸੀਂ ਆਪ ਹੀ ਸੇਵਕ ਬਣਨ ਦਾ ਯਤਨ ਕਰ ਰਹੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੋ ਪਿਆਰੀ ਸਾਧ ਸੰਗਤ, ਜਿਸ ਸਾਧ ਨੇ ਭੂਤ ਛੱਡੇ ਸਨ, ਜਦੋਂ ਘਰ ਵਿੱਚ ਨਿਤਨੇਮ ਹੋਣ ਲੱਗ ਗਿਆ, ਉਸ ਪਰਿਵਾਰ ਨੇ ਅੰਮ੍ਰਿਤ ਛਕ ਲਿਆ, ਗੁਰੂ ਵਾਲੇ ਬਣ ਗਏ। ਅੱਜ ਹੋਰ ਕੱਲ ਹੋਰ, ਇਹ ਮਾਲੂਮ ਹੋਇਆ ਜਿਵੇਂ ਸਾਰੇ ਦੁਨੀਆ ਦੇ ਸੁੱਖਾਂ ਨੇ ਉਹਨਾਂ ਵੱਲ ਮੂੰਹ ਕਰ ਲਿਆ। ਸੁੱਖ ਭੱਜੇ ਆ ਰਹੇ ਹਨ ਤੋ ਦੁੱਖ ਕਦੋਂ ਵਾਪਰਦੇ ਹਨ? ਜਦੋਂ ਅਸੀਂ ਪਰਮੇਸ਼ਰ ਦਾ ਸਿਮਰਨ ਭੁੱਲ ਜਾਂਦੇ ਹਾਂ, ਉਹਨਾਂ ਦਾ ਸ਼ੁਕਰਾਨਾ ਭੁੱਲ ਜਾਂਦੇ ਹਾਂ। ਕਦੇ ਸ਼ੁਕਰਾਨਾ ਨਾ ਭੁੱਲੀਏ। ਜਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਜਹ ਪ੍ਰਸਾਦ ਸੁਗੰਧਤ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤ ਪਾਵੈ। ਜਹ ਪ੍ਰਸਾਦ ਵਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਜਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈ ਹੈ। ਉਹ ਧਿਆਵਨ ਯੋਗ ਹੈ ਨਿਰੰਕਾਰ, ਜਿਸ ਨੇ ਤੈਨੂੰ ਮਨੁੱਛਾ ਜਨਮ ਬਖਸ਼ਿਆ ਹੈ। ਤੇਰੇ ਰਹਿਣ ਲਈ ਮਹਿਲ ਮਾੜੀਆਂ, ਪਹਿਰਨ ਲਈ ਵਸਤਰ, ਛਕਣ ਲਈ 36 ਪ੍ਰਕਾਰ ਦੇ ਭੋਜਨ, ਤੇ ਫਿਰ ਸੋ ਕਿਉਂ ਵਿਸਰੈ ਜਿਨ ਸਭ ਕੁਛ ਦਿਆ। ਉਹਦਾ ਨਾਮ ਵਿਸਾਰ ਕੇ ਤੂੰ ਸੁੱਖ ਪਾਲਦਾ ਹੈ। ਬੇਸ਼ੱਕ ਸਾਰੀ ਦੁਨੀਆ ਦੇ ਪਦਾਰਥ ਤੇਰੇ ਘਰ ਵਿੱਚ ਹੋਣ, ਜੇ ਨਾਮ ਨਹੀਂ ਜਪਦਾ ਤਾਂ ਉਹ ਪਦਾਰਥ ਨਰਕ ਹੋ ਜਾਂਦੇ ਹਨ, ਨਰਕ ਬਣ ਜਾਣਗੇ। ਇਸ ਲਈ ਆਓ ਬਈ ਸਾਰੇ ਗੁਰਮਤ ਵਿੱਚ ਆਈਏ, ਅੰਮ੍ਰਿਤ ਵੇਲੇ ਜਾਗੀਏ, ਇਸ਼ਨਾਨ ਕਰਕੇ ਪਹਿਲਾਂ ਆਪਣੇ ਮਾਲਕ ਦਾ ਕੰਮ ਕਰਨਾ, ਫਿਰ ਆਪਣੇ ਕਾਰ ਵਿਹਾਰ ਤੇ ਜਾਵਾਂਗੇ। ਭਲੇ ਪੁਰਸ਼ਾਂ ਨਾਲ ਮੇਲ ਹੋਵੇਗਾ। ਪਲ ਪਲ ਜਿਹੜਾ ਦਿਨ ਦਾ ਬੀਤ ਰਿਹਾ, ਨਵੀਆਂ ਖੁਸ਼ੀਆਂ ਲੈ ਕੇ ਆਏਗਾ। ਆ ਵੇਖ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ ਹਨ, ਔਖੀ ਘੜੀ ਨਾ ਦੇਖਣ ਦੇ, ਜਦੋਂ ਤੋਂ ਮੈਂ ਉਹਦੇ ਸਿਮਰਨ ਦਾ ਆਸਰਾ ਲਿਆ, ਨਾਮ ਦਾ ਆਸਰਾ ਲਿਆ, ਮੇਰੇ ਜੀਵਨ ਤੇ ਕੋਈ ਔਖੀ ਘੜੀ ਨਹੀਂ ਆਈ। ਤੱਤੀਆਂ ਤਵੀਆਂ ਤੇ ਵੀ ਬੈਠ ਗਏ, ਗਰਮ ਰੇਤੇ ਦੇ ਕੜਛੇ ਵੀ ਪੈ ਗਏ, ਕਿਤਨੇ ਕਸ਼ਟ ਦਿੱਤੇ ਗਏ, ਪਰ ਜਿਹੜੀ ਔਖੀ, ਜਿਹੜੀ ਦਰਦ ਹੋਣ ਵਾਲੀ ਵਸਤੂ ਸੀ, ਉਹ ਤਾਂ ਨਿਰੰਕਾਰ ਦੇ ਚਰਨਾਂ ਵਿੱਚ ਸੀ। ਇਸ ਲਈ ਔਖੀ ਘੜੀ ਤਾਂ ਮਹਾਂਪੁਰਖਾਂ ਲਈ, ਗੁਰਮੁਖਾਂ ਲਈ ਉਹ ਹੁੰਦੀ ਹੈ ਜਦੋਂ ਨਾਮ ਵਿਸਰ ਜਾਏ, ਜਦੋਂ ਸਤਸੰਗ ਨਾ ਮਿਲੇ, ਜਦੋਂ ਕੀਰਤਨ ਦਾ ਭੋਜਨ ਨਾ ਮਿਲੇ, ਤਾਂ ਉਹਦੇ ਪਿਆਰਿਆਂ ਵਾਸਤੇ ਉਹ ਔਖੀ ਘੜੀ ਹੈ। ਇਸ ਲਈ ਆਓ ਸਾਰੇ ਸਿਧਾਂਤ ਵਿੱਚ ਆਈਏ, ਗੁਰਮਤ ਵਿੱਚ ਆਈਏ, ਸਾਸ ਗਰਾਸ ਦਾ ਸਿਮਰਨ ਕਰਕੇ ਜੇ ਆਪਣੇ ਆਪ ਨੂੰ ਸਿੱਖ ਸਦਾਉਂਦੇ ਹਾਂ, ਤਾਂ ਮਹਾਰਾਜ ਦਾ ਨਾਮ ਚੇਤੇ ਰੱਖੋ, ਮਹਾਰਾਜ ਦਾ ਹੁਕਮ ਚੇਤੇ ਰੱਖੋ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ

0: ज्यों जोरु सिर नावणी आवे वारो वार, जूठे जूठा मुख वसै नित नित होए खुवार, सूचे एह ना आखी है बहन जे पिंडा तोय, सोचे से नानका जिन मन वसोय, सोचे एह ना आखी है बहन जे पिंडा तोय। आशा की वार दी सतारवीं पौड़ी नाल जो दो शलोक गुरु नानक साहिब महाराज जी दे दर्ज किते हुए ने, पहले शलोक दी विचार आपां कर चुके हां। इस पौड़ी नाल जो दूसरा शलोक है, इस दा पाठ आप जी ने श्रवण कीता है। सतगुरु गुरु नानक साहिब महाराज समरथ सतगुरु श्री गुरु ग्रंथ साहिब जी बेअंत गल तक औगुणा नल भरे हां, तरस करो मेर करो पढ़दे ढकदे होए कथन और सरोत नूं साहिब जी एकाग्रता दी दात बख्शो, आप विच वर्त के दवैश तो रहत माड़े फुरनिया तो रहत अंदर दी शुद्धता बख्श के विचार करा लवो। हजूर ने इस पौड़ी नाल जो पहला शलोक दर्ज कीता है, उस विच एक गल ते जोर दिता कि जिन्नी देर तक इंसान इस धरती ते जी रहा है, इस मानव देही दे अंदर ते जो कुछ ओ अपने जिउंदे जी करेगा, जो कुछ ओ अपने जिउंदे जी अपनी जिंदगी विच करनी नामा बनाएगा, सच एवे ओ कीता होया काम इंसान दे नाल शरीर त्यागण तो बाद भी जाएगा। हजूर ने उस मनौत नूं जेड़ी पता नहीं शुरुआत जीव दे चशके लई जां केवल पदार्थां दे तमे लई शुरू कीती, जिस लई शब्द कल दास ने वरत्या सी सिराद ते अर्ज कीती सी लफज सराद भी आउंदा है। उंज गुरु ग्रंथ साहिब दी बाणी च कबीर साहिब ने जिहड़ा लफज वरत्या है, मुवे सिराद कराई उते सस्से नूं सिहारी लगी हुई, असी लफज शराद वरतने। शराद दे अखरी अर्थ ने के शरदा पूर्वक कीता होया काम, उंज श्राद्ध दे अर्थ एही ने, जेड़ा काम शरदा संयुक्त कीता जाए ओ श्राद्ध। प्राणी दे जान तो बाद ब्राह्मण नूं भोजन छकाया जांदा है, ओ मंत्र पढ़दा है, ओनू दक्षणा दित्ती जांदी है, ओनू बस्त्र दित्ते जांदे ने, ते इस भरम नूं पाल के लोक ए समझदे ने जेड़े साडे बजुर्ग मर चुके ने पितर, ए भोजन ए बस्तर ए दृष्टमान दियां चीजां सारियां उन्हां तक पहुंच गईयां। क्योंकि उस विचार नूं थोड़ा जिहा लड़ी जोड़न लई उत्थे हजूर ने एक बड़े कमाल दी उदाहरण ए दित्ती, कहिंदे ने मन लिया जाए जे तेरे मुताबक ए पदार्थ अगे पहुंचदे ने, उंज तां प्यारिओ कोई पता नहीं जिहड़ा एक वारी घरों जिहदी अर्थी उठ के उह कित्थे चला गया। सतगुरु ने ता बाणी चे शब्द कहे ने, एक दज्जै एक दबियै इकना कुत्ते खाहे, कईयां नूं मरन तो बाद फूकिया जांदा है, कईयां नूं खाक दे सपुरद कीता जांदा है, कबर विच दफनाया जांदा है, कईयां नूं सच एवे कोई सांभे ना, कुत्ते ते कां उहनां दा मरिया मास लाश नूं नोच के खांदे ने, पारसी लोक खड्डा पट के ओदे ते लाश रख दिंदे ने, पर गुरु नानक साहिब कहिंदे ने तू जो मर्जी कर ਪਰ ਅੰਦਰ ਵਾਲੇ ਦਾ ਪਤਾ ਨਹੀਂ ਕਿੱਥੇ ਚਲਾ ਗਿਆ। ਤੈਨੂੰ ਸਮਝ ਕੋਈ ਨਹੀਂ। ਇੱਕ ਦੱਜੈ, ਇੱਕ ਦੱਬੀਐ, ਇੱਕਣਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਐ, ਇੱਕ ਪੀ ਫਿਰ ਹੱਸਣ ਪਾਹੇ, ਨਾਨਕ ਏਵ ਨਾ ਜਾਪੀ ਕਿੱਥੇ ਜਾਏ, ਸਮਾਂ ਕੀ ਪਤਾ ਹੈ। ਪਰ ਜੇ ਮੰਨ ਲਿਆ ਜਾਏ ਇਹ ਦ੍ਰਿਸ਼ਟਮਾਨ ਪਦਾਰਥ ਅੱਗੇ ਜਾਂਦੇ ਤੇ ਗੁਰੂ ਸਾਹਿਬ ਨੇ ਕਿਹਾ ਜੇਕਰ ਇੱਕ ਬੰਦਾ ਠੱਗੀ ਕਰਕੇ, ਚੋਰੀ ਕਰਕੇ, ਦਗਾ ਫਰੇਬ ਕਰਕੇ, ਲੁੱਟ ਕੇ ਆਪਣੇ ਪਿੱਤਰਾਂ ਦੇ ਨਿਮਿਤ ਉਹ ਸ਼ਰਾਧ ਕਰਦਾ ਤੇ ਹਜ਼ੂਰ ਨੇ ਕਿਹਾ ਕਿ ਜਿਸ ਘਰ ਤੋਂ ਤੂੰ ਚੋਰੀ ਕਰਕੇ ਸ਼ਰਾਧ ਕੀਤਾ ਹੈ, ਆਖਰ ਉਸ ਬੰਦੇ ਦੇ ਪਿੱਤਰ ਵੀ ਉਸ ਲੋਕ ਵਿੱਚ ਨੇ, ਪਿੱਤਰ ਲੋਕ ਚ। ਜੇ ਇਹ ਭੋਜਨ ਉਹਨਾਂ ਤੱਕ ਪਹੁੰਚ ਗਿਆ ਤੇ ਜਿਸ ਘਰ ਦੀ ਚੋਰੀ ਕੀਤੀ ਏ ਉਹ ਤੇਰੇ ਪਿੱਤਰਾਂ ਨੂੰ ਚੋਰ ਕਹਿਣਗੇ ਤੇ ਸ਼ਬਦ ਕਹਿਣਗੇ ਇਹ ਤਾਂ ਸਾਡੇ ਘਰ ਦਾ ਲੁੱਟਿਆ ਹੋਇਆ ਸਮਾਨ ਤੁਹਾਡੇ ਤੱਕ ਆਇਆ। ਮੈਂ ਅਰਜ਼ ਕੀਤੀ ਇੱਕ ਸਮਝਾਉਣ ਦਾ ਤਰੀਕਾ ਸੀ, ਇਹਦਾ ਮਤਲਬ ਹੈ ਕਿ ਬੰਦਾ ਨਿਹੱਕ ਕਮਾਈ ਨਾ ਕਰੇ। ਫਿਰ ਇੱਕ ਸਵਾਲ ਉੱਠਦਾ, ਮੰਨ ਲਓ ਜੇਕਰ ਠੱਗੀ ਨਹੀਂ ਕੋਈ ਮਾਰਦਾ, ਮੰਨ ਲਓ ਕੋਈ ਮੁਹਾਕਾ ਨਹੀਂ, ਕੋਈ ਚੋਰ ਨਹੀਂ, ਕੋਈ ਠੱਗ ਨਹੀਂ, ਕਿਸੇ ਦਾ ਘਰ ਨਹੀਂ ਠੱਗਦਾ, ਕੀ ਆਪਣੀ ਕਿਰਤ ਨਾਲ ਕੀਤਾ ਹੋਇਆ ਸ਼ਰਾਧ ਅੱਗੇ ਪਹੁੰਚ ਜਾਂਦਾ? ਇੱਕ ਸਵਾਲ ਹੈ। ਜੇ ਮੁਹਾਕਾ ਕਰਮੁਖ ਹੈ, ਕਰਮੁਖ ਪਿਤਰੀ ਦੇ ਅੱਗੇ ਵਸਤ ਸਿਆਣੀ ਹੈ, ਪਿਤਰੀ ਚੋਰ ਕਰੇ, ਪਰ ਮੈਂ ਬੇਨਤੀ ਕਰਾਂਗਾ ਇਹਦੇ ਅਰਥ ਇਹ ਨਾ ਕੋਈ ਕਰੇ ਵੀ ਸ਼ਾਇਦ ਕਿਰਤ ਨਾਲ ਕੀਤਾ ਹੋਇਆ ਸ਼ਰਾਧ। ਗੁਰੂ ਸਾਹਿਬ ਨੇ ਗੱਲ ਬਿਲਕੁਲ ਸਾਫ਼ ਕਰ ਦਿੱਤੀ, ਕਹਿਣ ਲੱਗੇ ਭਾਈ ਸੱਜਣਾ ਕਿ ਅਸਲ ਚ ਅੱਗੇ ਸਿਰਫ ਉਹ ਮਿਲਦਾ ਹੈ ਜੋ ਕੁਝ ਅਸੀਂ ਆਪਣੇ ਸਰੀਰ ਦੇ ਨਾਲ ਕਮਾ ਕੇ ਗਏ ਹਾਂ, ਜਾਂ ਕਿਸੇ ਦਾ ਭਲਾ ਕੀਤਾ, ਕਿਸੇ ਦਾ ਕੋਈ ਨਾ ਕੋਈ ਕਾਸ਼ ਵਾਰ ਦਿੱਤਾ। ਤੇ ਇਸੇ ਕਰਕੇ ਸਤਿਗੁਰੂ ਨੇ ਬਚਨ ਕੀਤੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਜਿਹੜਾ ਆਪਣੇ ਜੀਵਨ ਚ ਨਾਮ ਜਪਦਾ ਹੈ, ਸੇਵਾ ਕਰਦਾ, ਕੀ ਇਹ ਸੇਵਾ, ਇਹ ਨਾਮ, ਇਹ ਬੰਦਗੀ ਜਿਹੜੀ ਸਰੀਰ ਨਾਲ ਆਪਾਂ ਕਰ ਰਹੇ ਹਾਂ ਇਹ ਉੱਥੇ ਜਾਏਗੀ ਜਿੱਥੇ ਸਰੀਰ ਨੇ ਨਹੀਂ ਜਾਣਾ? ਕਿਉਂਕਿ ਤਨ ਤਾਂ ਉੱਥੇ ਨਹੀਂ ਜਾਣਾ। ਗੁਰਮੁਖੋ, ਇਸ ਸਰੀਰ ਨਾਲ ਜਪਿਆ ਹੋਇਆ ਨਾਮ, ਇਸ ਸਰੀਰ ਨਾਲ ਕੀਤੀ ਹੋਈ ਬੰਦਗੀ, ਸਰੀਰ ਤਾਂ ਲੱਕੜਾਂ ਵਿੱਚ ਜਲ ਜਾਏਗਾ ਪਰ ਕੀਤੀ ਹੋਈ ਬੰਦਗੀ ਨੂੰ ਲੱਕੜਾਂ ਬਿਲਕੁਲ ਹੀ ਸਾੜ ਸਕਣਗੀਆਂ। ਕੀਤੀ ਹੋਈ ਬੰਦਗੀ ਸੱਚ ਇਹ ਵੀ ਤੇਰੀ ਆਤਮਾ ਦੇ ਨਾਲ ਅੱਗੇ ਜਾਏ, ਸਿਮਰਨ ਤੇਰੇ ਨਾਲ ਅੱਗੇ ਤੁਰੇਗਾ। ਕੱਲਾ ਸਿਮਰਨ ਹੀ ਨਹੀਂ, ਸੱਚ ਇਹ ਵੇ ਸਾਡੀ ਸਿਮਰਨ ਸੰਯੁਗਤ ਕੀਤੇ ਹੋਏ ਚੰਗੇ ਕਰਮ ਵੀ ਅੱਗੇ ਨਾਲ ਜਾਣਗੇ। ਮੈਂ ਫਿਰ ਲਫ਼ਜ਼ ਵਰਤੇ ਨੇ ਕਿ ਸਿਮਰਨ ਸੰਯੁਗਤ, ਸਿਮਰਨ ਸਮੇਤ, ਕੱਲੇ ਕਰਮ ਨਹੀਂ ਸ਼ੁਭ, ਸਿਮਰਨ ਵੀ ਨਾਲ ਹੋਵੇ ਉਹ ਕਰਮ ਵੀ ਅੱਗੇ ਨਾਲ ਜਾਣਗੇ। ਅਸੀਂ ਕਈ ਵਾਰੀ ਸੋਚ ਦਿੰਦੇ ਹਾਂ ਕਰਮ ਜਾਂਦੇ ਨੇ, ਹਾਲਾਂਕਿ ਰੋਜ਼ ਅਸੀਂ ਗੁਰੂ ਨਾਨਕ ਸਾਹਿਬ ਦੇ ਬੋਲ ਪੜ੍ਹਦੇ ਹਾਂ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਇਹ ਕਰਮ ਕਰਕੇ ਹੈ। ਜਿਹੋ ਜਿਹਾ ਕਰਮ ਆਪਾਂ ਕਰਨੇ ਆ, ਸੱਚ ਇਹ ਵੇ ਕਿ ਇਹ ਕਰਮ ਸਾਡੇ ਜਿਹੜੇ ਨੇ ਇਹ ਅੱਗੇ ਪਹੁੰਚਦੇ ਨੇ, ਸੇਵਾ ਵੀ ਅੱਗੇ ਜਾਂਦੀ। ਜਿਵੇਂ ਸੇਵਾ ਦਾ ਕਰਮ ਅਸੀਂ ਕਰਨੇ, ਦਾਸ ਨੇ ਇੱਕ ਵਾਰ ਇਹ ਵੀ ਅਰਜ਼ ਕੀਤੀ ਸੀ ਕਿ ਸੇਵਾ ਕੱਲਾ ਕਰਮ ਨਹੀਂ, ਸ਼ਾਇਦ ਇਹ ਵਿਚਾਰ ਹੋ ਵੀ ਚੁੱਕੀ ਹੈ, ਸੇਵਾ ਕੱਲਾ ਕਰਮ ਨਹੀਂ, ਚੇਤੇ ਰੱਖਿਓ ਸੇਵਾ ਇੱਕ ਆਚਰਣ ਹੈ। ਹਾਲਾਂਕਿ ਹੰਦਾ ਤੇ ਕਰਮ ਹੀ ਹੈ ਨਾ, ਗੱਲ ਬੜੀ ਸੌਖੀ ਸਮਝ ਪੈ ਜਾਏਗੀ। ਮੰਨ ਲਓ ਅਸੀਂ ਭਾਂਡੇ ਮਾਂਜਣੇ ਇੱਕ ਕਰਮ ਹੈ, ਜੋੜੇ ਖਾਨੇ ਚ ਖਲੋਤੇ ਜੋੜੇ ਝਾੜਨੇ ਇੱਕ ਕਰਮ ਹੈ, ਆਪ ਜੀ ਗੁਰਦੁਆਰੇ ਝਾੜੂ ਲਾਉਂਦੇ ਹੋ ਇੱਕ ਕਰਮ ਹੈ, ਲੰਗਰ ਦੇ ਜੂਠੇ ਬਰਤਨ ਮਾਂਜਦੇ ਹੋ ਇੱਕ ਕਰਮ ਹੈ। ਇਸੇ ਕਰਕੇ ਕੁਝ ਲੋਕ ਜਿਨ੍ਹਾਂ ਨੂੰ ਸਮਝ ਨਹੀਂ, ਵਾਹਿਗੁਰੂ ਜੀ ਮੈਂ ਇਹ ਨਹੀਂ ਕਹਿ ਰਿਹਾ ਘੱਟ ਸਮਝ ਵਾਲੇ, ਆਪੋ ਆਪਣੀ ਸੋਚ ਹੈ, ਉਹ ਕਈ ਵਾਰੀ ਕਹਿੰਦੇ ਨੇ ਭਾਂਡੇ ਮਾਂਜਣ ਦਾ ਕੀ ਫਾਇਦਾ, ਲੋਕੀ ਤਾਂ ਹੋਟਲਾਂ ਵਿੱਚ ਵੀ ਭਾਂਡੇ ਮਾਂਜਦੇ ਨੇ, ਇਸ ਤਰ੍ਹਾਂ ਸੇਵਾ ਨੂੰ ਖੰਡਨ ਕੀਤਾ ਜਾਂਦਾ। ਜੋੜੇ ਝਾੜਨ ਦਾ ਕੀ ਫਾਇਦਾ, ਬਾਹਰ ਤਾਂ ਬੂਟ ਉਸ ਲੋਕਾਂ ਦੇ ਬੜੇ ਨੂੰ ਸਾਰਾ ਦਿਨ ਜੋੜੇ ਸਾਫ਼ ਕਰੀ ਜਾਂਦੇ ਨੇ। ਝਾੜੂ ਲਾਉਣ ਦਾ ਕੀ ਫਾਇਦਾ, ਜਮਾਦਾਰ ਸਵੇਰੀ ਸਵੀਪਰ ਝਾੜੂ ਲਾਉਣ ਸੜਕਾਂ ਤੇ ਆ ਜਾਂਦੇ ਨੇ, ਉਹ ਤਾਂ ਗੰਦ ਦੀਆਂ ਟੋਕਰੀਆਂ ਵੀ ਸਿਰ ਤੇ ਚੁੱਕਦੇ ਨੇ। ਤੇ ਮੈਂ ਇੱਕ ਅਰਜ਼ ਕੀਤੀ ਸੀ ਪਿਆਰਿਓ, ਗੁਰੂ ਘਰ ਅੰਦਰ ਕੀਤੇ ਹੋਏ ਕਰਮ ਨੂੰ ਬਾਹਰ ਦੇ ਪੇਟ ਦੀ ਖਾਤਰ ਕਰਮ ਨਾਲ ਮਤ ਜੋੜੋ। ਫਿਰ ਬੇਨਤੀ ਧਿਆਨ ਨਾਲ ਸੁਣਿਓ, ਅਸੀਂ ਬਾਣੀ ਚੋਂ ਦੇਖਾਂਗੇ ਸੇਵਾ ਕੱਲਾ ਕਰਮ ਨਹੀਂ। ਮੰਨ ਲਓ ਭਾਂਡੇ ਮਾਂਜੇ ਸੇਵਾ ਕੀਤੀ, ਇਹ ਜੀ ਕਰਮ ਜਿਵੇਂ ਬਾਹਰ ਨੇ ਕੀਤਾ ਇਸ ਤਰ੍ਹਾਂ ਕੀਤਾ, ਨਹੀਂ, ਅਸਲ ਚ ਸੇਵਾ ਕਰਮ ਦੇ ਨਾਲ ਨਾਲ ਕਰੈਕਟਰ ਹੈ, ਸੇਵਾ ਕਰਮ ਦੇ ਨਾਲ ਨਾਲ ਆਚਰਣ ਹੈ, ਸੇਵਾ ਕਰਮ ਦੇ ਨਾਲ ਨਾਲ ਸਪਿਰਚੁਅਲਿਟੀ ਨਾਲ ਭਰਪੂਰ ਹੈ। ਸੇਵਾ ਜਿਹੜੀ ਉਹ ਬਾਹਰ ਮੁਖੀ ਕਾਰ ਕਰਦਿਆਂ ਹੋਇਆਂ ਵੀ ਚਿੱਤ ਨੂੰ ਕਰਤਾਰ ਦੇ ਨਾਲ ਜੋੜ ਕੇ ਰੱਖਦੀ ਹੈ। ਤਾਂ ਹੀ ਸਤਿਗੁਰੂ ਨੇ ਆਸਾ ਕੀ ਵਾਰ ਵਿੱਚ ਹੀ ਇਸ ਪੌੜੀ ਵਿੱਚ ਕਰਮ ਵਿੱਚੋਂ ਨਿਕਲਿਆ ਆਚਰਣ, ਸੇਵਾ ਕੱਲਾ ਕਰਮ ਨਹੀਂ ਪਿਆਰਿਓ, ਉਹ ਕਰੈਕਟਰ ਹੈ। ਇਹ ਪਵਿੱਤਰ ਪੌੜੀ ਦਾ ਪਾਠ ਮੈਂ ਕਰ ਦੇਣਾ ਕਿਉਂਕਿ ਉਹਦੇ ਅਰਥ ਨਹੀਂ ਕਰਾਂਗਾ, ਅਰਥ ਹੋ ਚੁੱਕੇ। ਉਹ ਪੌੜੀ ਹੈ ਕਿ ਸੇਵ ਕੀਤੀ ਸੰਤੋਖ ਈ ਜਿੰਨੀ ਸੱਚੋ ਸੱਚ ਧਿਆਇਆ। ਬਸ ਆ ਪਹਿਲੀ ਤੁਕ ਨਹੀਂ ਸ਼ੰਕੇ ਮਸਲ ਕੇ ਰੱਖ ਦਿੱਤੇ ਦੁਨੀਆਂ ਦੇ ਲੋਗੋ ਕਿ ਸੇਵਾ ਕਰਨ ਵਾਲਾ ਤਮਾ ਵਾਲਾ ਨਹੀਂ, ਜਿੰਨੇ ਸੱਚ ਨੂੰ ਧਿਆਇਆ ਸਿਮਰਨ ਕੀਤਾ ਉਹਦੇ ਅੰਦਰ ਸੰਤੋਖ ਪੈਦਾ ਹੋ ਗਿਆ, ਤੇ ਜਿਹਦੇ ਅੰਦਰ ਸੰਤੋਖ ਪੈਦਾ ਹੋ ਗਿਆ ਉਹ ਜਦੋਂ ਸੇਵਾ ਕਰਦਾ ਉਹਦੀ ਕੀਤੀ ਹੋਈ ਸੇਵਾ ਇਕੱਲੇ ਕਰਮ ਨਹੀਂ ਰਹਿੰਦੀ, ਅੱਗੇ ਤੁਸੀਂ ਦੇਖਿਓ ਸੇਵਾ ਕਰੈਕਟਰ ਕਿਵੇਂ ਬਣਦੀ। ਫਿਰ ਧਿਆਨ ਨਾਲ ਸੁਣਿਓ ਬੇਨਤੀ, ਉਹ ਸੇਵਾ ਆਚਰਨ ਕਿਵੇਂ ਬਣੇ। ਬੋਲ ਕੇ ਸੇਵ ਕੀਤੀ ਸੰਤੋਖ ਈ ਜਿੰਨੀ ਸੱਚੋ ਸੱਚ ਧਿਆਇਆ, ਇਹ ਫਿਰ ਕਰੈਕਟਰ ਪਤਾ ਕਿਵੇਂ ਬਣਿਆ। ਓਨੀ ਮੰਦਾ ਪੈਰ ਨਾ ਰੱਖਿਓ, ਕਈ ਵਾਰੀ ਬਾਹਰ ਭਾਂਡੇ ਮਾਂਜਣ ਵਾਲਾ ਚੇਤੇ ਰੱਖਿਓ ਰਾਤ ਨੂੰ ਠੇਕੇ ਅੱਗੇ ਜਾ ਖਲੋ ਸਕਦਾ, ਬਾਹਰ ਝਾੜੂ ਲਾਉਣ ਵਾਲਾ ਵਕਾਰਾਂ ਵਾਲੇ ਪਾਸੇ ਜਾ ਸਕਦਾ, ਸਾਰਾ ਦਿਨ ਫਿਜ਼ੀਕਲ ਕੰਮ ਕਰਨ ਵਾਲਾ ਕਹਿ ਦਿੰਦਾ ਅੱਜ ਤਾਂ ਇੰਨੇ ਕੁ ਥੱਕ ਗਿਆ ਕੁਝ ਖਾਣਾ ਪੀਣਾ ਤਾਂ ਮੈਂ ਬਚਾਂਗਾ। ਚੇਤੇ ਰੱਖਿਓ ਇੱਥੇ 8-8 ਘੰਟੇ ਸੇਵਾ ਕਰਕੇ ਇੰਜ ਲੱਗਦਾ ਸਰੀਰ ਅੱਜ ਤਾਂ ਥੱਕੇ ਨਹੀਂ, ਬਿਲਕੁਲ ਹਲਕਾ ਫੁਲਕਾ। ਮੈਂ ਤਾਂ ਅਰਜ਼ ਕੀਤੀ ਸੇਵਾ ਇਕੱਲਾ ਕਰਮ ਨਹੀਂ, ਉਸ ਸੇਵਾ ਦੇ ਵਿੱਚ ਗੁਰੂ ਦੀ ਕਿਰਪਾ ਵਰਤਦੀ, ਉਹ ਬਖਸ਼ਿਸ਼ ਵਰਤੀ। ਸੇਵ ਕੀਤੀ ਸੰਤੋਖ ਈ ਜਿਨੀ ਸੱਚੋ ਸੱਚ ਧਿਆਇਆ, ਉਹਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ। ਇਸ ਸੇਵਾ ਚੋਂ ਤੇ ਸਿਮਰਨ ਚੋਂ ਫਿਰ ਜੀਵਨ ਨਿਕਲਦਾ ਹੈ। ਮੈਂ ਬੇਨਤੀ ਕਰਾਂਗਾ ਉਹਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ, ਉਹਨੀ ਦੁਨੀਆਂ ਤੋੜੇ ਬੰਦਨਾ, ਇਹ ਹੈ ਸਿਮਰਨ ਚੋਂ ਨਿਕਲਿਆ ਜੀਵਨ। ਰਹਿੰਦੇ ਸੰਸਾਰ ਚ ਨੇ ਪਰ ਬੰਧਨਾ ਤੋਂ ਮੁਕਤ, ਉਹਨੀ ਦੁਨੀਆਂ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ ਪਖੰਡ ਕਰਕੇ ਨਹੀਂ, ਕਿਉਂਕਿ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੌਵਣਾ, ਪੀਣ ਹੋਏ ਜਦੀਦ ਪਾਣੀ ਢੋਵਣਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜਦੋਂ ਕੋਈ ਸੇਵਾ ਕਰਦਾ ਤੇ ਪੁੱਠੀਆਂ ਵੀ ਸਿੱਧੀਆਂ ਪੈ ਜਾਂਦੀਆਂ ਹੁੰਦੀਆਂ। ਅਪੁਸ਼ਟ ਬਾਤ ਤੇ ਭਈ ਸੀਦਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਹਸ਼ਨਈ। ਜਦੋਂ ਕੋਈ ਸੇਵਾ ਕਰਦਾ ਪੁੱਠੀ ਬਿਰਤੀ ਸਿੱਧੀ ਹੋ ਜਾਂਦੀ ਏ, ਤੇ ਚੇਤੇ ਰੱਖਿਓ ਜਿਹੜਾ ਅੱਤ ਦਾ ਅੰਦਰ ਮਲੀਨ ਹੁੰਦਾ ਸੇਵਾ ਇੰਨੀ ਕੁ ਕਿਰਪਾ ਕਰਦੀ ਆਪਣੇ ਆਪ ਅੰਦਰ ਨੂੰ ਪਵਿੱਤਰ ਕਰ ਦਿੰਦੀ। ਮੇਰੀ ਬੇਨਤੀ ਹੈ ਸੇਵਾ ਇੱਕ ਫਿਜ਼ੀਕਲ ਵਰਕ ਨਹੀਂ, ਸੇਵਾ ਇੱਕ ਰੂਹਾਨੀਅਤ ਦੇ ਸ਼ਿਖਰ ਤੇ ਪਹੁੰਚਾਉਣ ਵਾਲੀ, ਇਹ ਗੁਰੂ ਦੀ ਬਖਸ਼ਿਸ਼ ਹੈ। ਉਹਨੀ ਦੁਨੀਆਂ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ਿਸ਼ੀ ਅਗਲਾ ਨਿਤ ਦੇਵੈ, ਨਿਤ ਦੇਵੈ ਉਹ ਵੰਡਦਾ ਵੀ ਅੱਗੇ, ਨਿਤ ਦੇਵੈ ਚੜੈ ਸਵਾਇਆ। ਮਹਾਰਾਜ ਕਹਿੰਦੇ ਵਡਿਆਈ ਵੱਡਾ ਪਾਇਆ, ਸੇਵਾ ਕਰਨ ਵਾਲਾ ਵਡਿਆਈ ਕਰਦਾ ਕਰਦਾ ਇੱਕ ਦਿਨ ਵੱਡੇ ਨੂੰ ਪਾ ਜਾਂਦਾ। ਬੇਨਤੀ ਹੈ ਸੇਵਾ ਕਰਮ ਨਹੀਂ, ਸੇਵਾ ਕਰਨੀ ਹੈ। ਸੇਵਾ ਫਿਜ਼ੀਕਲ ਵਰਕ ਨਹੀਂ, ਸੇਵਾ ਇੱਕ ਅੰਦਰ ਦਾ ਰੂਹਾਨੀਅਤ ਨਾਲ ਭਿੱਜਾ ਹੋਇਆ ਕਰੈਕਟਰ ਹੈ। ਸਤਿਗੁਰੂ ਕਹਿੰਦੇ ਅੱਗੇ ਸਰਾਧ ਨਹੀਂ, ਅੱਗੇ ਭੋਜਨ ਨਹੀਂ, ਅੱਗੇ ਕੱਪੜੇ ਨਹੀਂ। ਸਾਡੇ ਸਥੂਲ ਨੂੰ ਚੇਤੇ ਰੱਖਿਓ ਸੂਕਸ਼ਮ ਚਲਾਉਂਦਾ ਪਿਆ, ਤੇ ਕੱਲ ਨੂੰ ਗੁਰਦੇਵ ਦਾ ਅੱਗੇ ਪੌੜੀ ਆਉਣੀ ਹੈ। ਹਜ਼ੂਰ ਨੇ ਜਿਹੜੇ ਸ਼ਬਦ ਵਰਤੇ ਨੇ ਕਿ ਜਦੋਂ ਬੁਢੇਪਾ ਆਇਆ ਤੇ ਜਵਾਨੀ ਹਾਰ ਗਈ। ਇਹ ਜਿਹੜਾ ਸਰੀਰ ਹੈ ਜੋ ਸਾਨੂੰ ਦਿਸ ਰਿਹਾ ਸਥੂਲ ਹੈ, ਚੇਤੇ ਰੱਖਿਓ ਸਥੂਲ ਦੀਆਂ ਲੋੜਾਂ ਵੀ ਸਥੂਲ ਨੇ, ਬਹੁਤ ਸਾਰੀਆਂ ਲੋੜਾਂ ਇਹਦੀਆਂ ਸਥੂਲ ਨੇ। ਹੁਣ ਕੱਪੜੇ ਨੇ, ਸਰੀਰ ਦੀ ਚਮੜੀ ਸਥੂਲ ਏ ਤੇ ਇਹਨੂੰ ਢੱਕਣ ਵਾਸਤੇ ਸਥੂਲ ਕੱਪੜਾ ਚਾਹੀਦਾ। ਸਥੂਲ ਦਾ ਅਰਥ ਦਿਸਣ ਵਾਲਾ। ਸਾਨੂੰ ਸਰੀਰ ਰੱਬ ਨੇ ਦਿੱਤਾ ਤੇ ਭੋਜਨ ਛਕਾਂਗੇ ਸਥੂਲ ਛਕਾਂਗੇ। ਯਾਦ ਰੱਖਿਓ ਇਸ ਸਥੂਲ ਨੂੰ ਸੂਕਸ਼ਮ ਚਲਾ ਰਿਹਾ ਹੈ, ਇਸ ਦ੍ਰਿਸ਼ਟ ਮਾਨ ਨੂੰ ਅਦ੍ਰਿਸ਼ਟ ਚਲਾ ਰਿਹਾ ਹੈ, ਜਿਹੜਾ ਦਿਸਦਾ ਨਹੀਂ, ਜਿਹਨੂੰ ਆਪਾਂ ਆਤਮਾ ਕਹਿੰਦੇ ਹਾਂ, ਸੋਲ ਕਹਿੰਦੇ ਹਾਂ, ਜੀਓ ਕਹਿੰਦੇ ਹਾਂ, ਜਿੰਦ ਕਹਿੰਦੇ। ਸਰੀਰ ਦ੍ਰਿਸ਼ਟ ਮਾਨ ਹੈ, ਚਲਾਉਣ ਵਾਲਾ ਅਦ੍ਰਿਸ਼ਟ ਹੈ। ਉਹ ਗੁਰਮੁਖੋ ਜਦੋਂ ਦ੍ਰਿਸ਼ਟ ਮਾਨ ਸੜ ਗਿਆ ਫਿਰ ਅਦ੍ਰਿਸ਼ਟ ਨੂੰ ਰੋਟੀ ਥੋੜਾ ਉਹਨੇ ਖਾਣੀ, ਉਹ ਸੂਕਸ਼ਮ ਤੱਕ ਪਾਣੀ ਥੋੜਾ ਜਾਣਾ, ਉਹ ਸੂਕਸ਼ਮ ਤੱਕ ਸਾਡੇ ਬਿਸਤਰੇ ਥੋੜਾ ਜਾਣੇ। ਮੈਂ ਇਸ ਕਰਕੇ ਖੰਡਨ ਕਰਨ ਤੋਂ ਪਹਿਲਾਂ ਇਹ ਨਹੀਂ ਕਿ ਆਪਾਂ ਮੱਖੀ ਤੇ ਮੱਖੀ ਮਾਰ ਰਹੇ, ਇਹਦਾ ਕੋਈ ਕਾਰਨ ਹੈ ਜਿਹੜਾ ਮਹਾਰਾਜ ਜੀ ਨੇ ਕਿਹਾ? ਸਥੂਲ ਤਾਂ ਛੁੱਟ ਗਿਆ, ਹੁਣ ਬ੍ਰਾਹਮਣ ਕਹਿ ਲੋ ਕੋਈ ਬੰਦਾ ਕਹਿ ਲੋ, ਉਹ ਸਥੂਲ ਚੀਜ਼ ਖਾ ਕੇ ਆਪਣੇ ਪੇਟ ਚ ਪਾ ਰਿਹਾ, ਤੇ ਜਿਹੜੀ ਆਤਮਾ ਲਈ ਭੇਜਣ ਲੱਗੇ ਉਹਨੂੰ ਤਾਂ ਸਥੂਲ ਦੀ ਲੋੜ ਹੀ ਨੀ, ਉਹਨੂੰ ਨਹੀਂ ਚਾਹੀਦੀ ਖੀਰ, ਉਹਨੂੰ ਨਹੀਂ ਚਾਹੀਦੇ ਪੂੜੇ। ਯਾਦ ਰੱਖਿਓ, ਉਸ ਸੂਖਸ਼ਮ ਨੂੰ ਸਿਰਫ ਸੂਖਸ਼ਮ ਹੀ ਪਹੁੰਚ ਸਕਦਾ ਹੈ। ਚੇਤੇ ਰੱਖਿਓ, ਆਤਮਾ ਸੂਖਸ਼ਮ ਹੈ, ਗੁਰੂ ਦਾ ਸ਼ਬਦ ਅੱਤ ਦਾ ਸੂਖਸ਼ਮ ਹੈ। ਜਦੋਂ ਕੋਈ ਕੀਰਤਨ ਸ਼ਬਦ ਨਾਲ ਸੂਖਸ਼ਮਤਾ ਨਾਲ ਜੁੜਦਾ, ਜਪਿਆ ਹੋਇਆ ਨਾਮ ਰੂਹ ਦਾ ਭਲਾ ਜ਼ਰੂਰ ਕਰਦਾ, ਕਿਉਂਕਿ ਸੂਖਸ਼ਮ ਤੱਕ ਸੂਖਸ਼ਮ ਹੀ ਪਹੁੰਚੇਗਾ, ਉਹ ਪ੍ਰਭੂ ਦਾ ਨਾਮ। ਪਰ ਇਹ ਕਿਰਪਾ ਹੈ ਉਹਦੀ ਕਿ ਸੂਖਸ਼ਮ ਰਾਹੀਂ ਦ੍ਰਿਸ਼ਟਮਾਨ ਜਿਹੜਾ ਸਥੂਲ ਚੜ ਰਿਹਾ। ਸਤਿਗੁਰੂ ਕਹਿੰਦੇ ਨੇ, ਨਾਨਕ ਅੱਗੇ ਸੋ ਮਿਲੇ ਜੋ ਖੱਟੇ ਕਾਲੇ ਦੇ, ਜਿਹੜਾ ਕਮਾਉਂਦਾ ਹੈ ਫਿਰ ਉਹਨੂੰ ਵੰਡਦਾ ਵੀ ਹੈ। ਅਗਲਾ ਜਿਹੜਾ ਸ਼ਲੋਕ ਹੈ ਇਸ ਨਾਲ ਜੋੜ ਕੇ ਥੋੜਾ ਜਿਹਾ ਅਰਥ ਕਰਾਂਗੇ। ਇਹ ਸ਼ਬਦ ਜੇ ਮੈਂ ਘੁਮਾ ਕੇ ਗੱਲ ਕਰ ਜਾਂਗਾ ਤੇ ਸਵਾਦ ਕੋਈ ਨਹੀਂ ਆਉਣਾ। ਹਜ਼ੂਰ ਨੇ ਲਫ਼ਜ਼ ਵਰਤੇ, ਮਹਾਰਾਜ ਕਹਿੰਦੇ ਨੇ ਸਰਾਦ ਖਾਣ ਵਾਲਾ ਅੰਦਰੋਂ ਮੈਲਾ ਹੈ। ਭਾਈ ਵੀਰ ਸਿੰਘ ਨੇ ਇਸ ਸ਼ਲੋਕ ਨੂੰ ਪਹਿਲੇ ਸ਼ਲੋਕ ਨਾਲ ਜੋੜ ਕੇ ਅਰਥ ਕੀਤੇ। ਕਹਿੰਦੇ ਨੇ ਉਹਨੇ ਚੁਲੀ ਵੀ ਕਰ ਲਈ, ਇਸ਼ਨਾਨ ਕਰਕੇ ਵੀ ਬੈਠਾ, ਪਰ ਸਤਿਗੁਰੂ ਕਹਿੰਦੇ ਨੇ ਤੇਰਾ ਬਾਹਰ ਦਾ ਪਿੰਡਾ ਧੋਤਾ ਕੀ ਕਰੇਗਾ ਜੇ ਤੇਰਾ ਅੰਦਰ ਝੂਠ ਦੇ ਨਾਲ ਭਰਿਆ ਪਿਆ ਹੈ। ਅੰਦਰ ਤੇਰਾ ਤਾਂ ਮੈਲ ਨਾਲ ਭਰਿਆ, ਫਿਰ ਤੇਰੇ ਅੰਦਰ ਦੀ ਝੂਠ ਬਦੋ ਬਦੀ ਨਿਕਲਦੀ ਰਹਿੰਦੀ। ਫਿਰ ਧਿਆਨ ਨਾਲ ਸੁਣਿਓ, ਕਿਵੇਂ ਨਿਕਲਦੀ ਹੈ ਝੂਠ? ਸਤਿਗੁਰੂ ਨੇ ਸ਼ਬਦ ਵਰਤਿਆ ਹੈ, ਜਿਉਂ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ, ਜੂਠੇ ਜੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ। ਪਹਿਲਾ ਸ਼ਬਦ ਆਇਆ ਜਿਉਂ ਦਾ ਅਰਥ ਹੈ ਜਿਵੇਂ, ਜੋਰੂ ਲਫ਼ਜ਼ ਇਹਦਾ ਅਰਥ ਹੈ ਇਸਤਰੀ, ਸਿਰ ਨਾਵਣੀ ਇਹਦਾ ਪਾਠ ਨੰਨੇ ਨੂੰ ਹਾ ਹਾ ਭਾਰਾ ਕਰਕੇ ਬੋਲਣਾ, ਜਿਵੇਂ ਨਾਵਾਂ ਤੀਰਥ ਨਾਵਾਂ, ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ। ਆਪਾਂ ਭਾਰਾ ਬੋਲਣਾ, ਨਾਏ ਲਫ਼ਜ਼ ਵੀ ਆਉਂਦਾ। ਇਹ ਹੈ ਜਿਉਂ ਜੋਰੀ ਜੋਰੂ ਸਿਰ ਨਾਵਣੀ, ਪਾਠ ਇਕੱਠਾ ਕਰਨਾ, ਸਿਰ ਨਾਵਣੀ ਵੱਖਰਾ ਵੱਖਰਾ ਨਹੀਂ ਕਰਨਾ। ਜਿਉਂ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ, ਇਹਦਾ ਅਰਥ ਹੈ ਜਿਵੇਂ ਇੱਕ ਇਸਤਰੀ ਨੂੰ ਸਿਰ ਨਾਵਣੀ ਦਾ ਅਰਥ ਇੱਕ ਲਫ਼ਜ਼ ਵਰਤਦੇ ਸਨ ਕਿ ਰਿਤੂ ਇਸ਼ਨਾਨ, ਹਿੰਦੀ ਵਿੱਚ ਸੰਸਕ੍ਰਿਤ ਵਿੱਚ ਰਿਤੂ ਇਸ਼ਨਾਨ, ਇਹਦਾ ਅਰਥ ਹੈ ਸਿਰ ਨਾਵਣੀ ਦਾ ਅਰਥ। ਮਹਾਰਾਜ ਜੀ ਨੇ ਬੜਾ ਪਿਆਰਾ ਸ਼ਬਦ ਵਰਤਿਆ ਜੀ, ਕਿੱਡਾ ਕਮਾਲ ਦਾ ਸ਼ਬਦ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ। ਕਹਿੰਦੇ ਨੇ ਜਿਵੇਂ ਇੱਕ ਇਸਤਰੀ ਨੂੰ ਮਾਸਕ ਧਰਮ ਆਉਂਦਾ ਹੈ, ਸਾਡੇ ਘਰ ਚ ਮਤਾਵਾਂ ਬੇਟੀਆਂ, ਇਹ ਕੁਦਰਤ ਦੀ ਬਣੀ ਹੋਈ ਇੱਕ ਖੇਡ ਹੈ, ਇਹ ਰੱਬ ਦਾ ਬਣਾਇਆ ਹੋਇਆ ਨਿਯਮ ਹੈ। ਜਿਉਂ ਜੋਰੂ ਸਿਰ ਨਾਵਣੀ, ਜਿਵੇਂ ਇੱਕ ਔਰਤ ਨੂੰ ਮਾਸਕ ਧਰਮ ਆਉਂਦਾ ਹੈ, ਆਵੇ ਵਾਰੋ ਵਾਰ, ਮਾਹਵਾਰੀ ਲਫ਼ਜ਼ ਅਸੀਂ ਵਰਤਨੇ, ਪਰ ਉਹਨੂੰ ਉਹ ਜਿਹੜਾ ਰੱਬ ਨੇ ਬਣਾਇਆ ਉਹਦੀ ਬੋਡੀ ਦਾ ਢਾਂਚਾ ਰੱਬ ਦੇ ਬਣਾਏ ਹੋਏ ਨੇਮ ਨਾਲ ਆਪਣੇ ਆਪ ਉਹਦੇ ਅੰਦਰੋਂ ਵਾਰ ਵਾਰ ਖੂਨ ਬਾਹਰ ਆਉਂਦਾ ਹੈ। ਇਹ ਫਿਰ ਬੇਨਤੀ ਸੁਣਿਓ, ਕਿਉਂਕਿ ਇਹ ਸਲੋਕ ਦੇ ਅਰਥ ਕਰਦਿਆਂ ਬੜੀ ਸੁਚੇਤਾ ਦੀ ਲੋੜ ਹੈ। ਹੁਣ ਉਹ ਫਿਜ਼ੀਕਲ ਢਾਂਚਾ ਐਸਾ ਹੈ, ਇਹ ਪਰਮਾਤਮਾ ਦਾ ਬਣਾਇਆ ਹੋਇਆ ਨੇਮ ਹੈ ਕਾਦਰ ਦਾ। ਜਿਉਂ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ, ਕਿ ਜਿਵੇਂ ਔਰਤ ਨੂੰ ਰਿਤੂ ਇਸ਼ਨਾਨ ਸਿਰ ਨਾਵਣੀ ਦੇ ਅਰਥ ਵੈਸੇ ਕੀਤੇ ਸਨ ਗੁਰਮੁਖ ਵਿਦਵਾਨਾਂ ਨੇ, ਕਿ ਜਦੋਂ ਉਹ ਰਜੋ ਧਰਮ ਆਉਂਦਾ ਹੈ, ਉਹ ਮਾਸਕ ਧਰਮ ਆਉਂਦਾ ਹੈ, ਉਹ ਤਿੰਨ ਦਿਨ ਚਾਰ ਦਿਨ, ਉਸ ਤੋਂ ਬਾਅਦ ਪੁਰਾਣੇ ਸਮੇਂ ਕਿ ਉਸ ਸਮੇਂ ਨੂੰ ਨਿਕਲਣ ਤੋਂ ਬਾਅਦ ਕਿਸ ਇਸ਼ਨਾਨ ਕਰਕੇ ਕਿਹਾ ਜਾਂਦਾ ਸੀ ਕਿ ਸਰੀਰ ਅੱਜ ਪਵਿੱਤਰ ਹੋ ਗਿਆ। ਮੈਂ ਕਿਹਾ ਜਾਂਦਾ ਲਫ਼ਜ਼ ਵਰਤਿਆ, ਯਾਦ ਰੱਖਿਓ, ਕਿਹਾ ਜਾਂਦਾ ਸੀ ਸਰੀਰ ਪਵਿੱਤਰ ਹੋ ਗਿਆ, ਕਿਸ ਇਸ਼ਨਾਨ ਕਰਨਾ, ਉਹਨੂੰ ਸਤਿਗੁਰੂ ਨੇ ਲਫ਼ਜ਼ ਵਰਤਿਆ ਸਿਰ ਨਾਵਣੀ, ਇਹਦਾ ਅਰਥ ਕਿਸ ਇਸ਼ਨਾਨ ਕਰਨਾ, ਸਿਰ ਤੋਂ ਪੈਰਾਂ ਤੱਕ ਆਪਣੇ ਤਨ ਨੂੰ ਸਾਫ ਕਰਨਾ। ਜਿਉਂ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ, ਉਹ ਆਪਣੇ ਵਾਰੀ ਮੁਤਾਬਕ ਖੂਨ ਆਪਣੇ ਆਪ ਬਾਹਰ ਆਉਂਦਾ। ਸਤਿਗੁਰੂ ਕਹਿੰਦੇ ਨੇ ਉਹ ਅੰਦਰੋਂ ਹੀ ਬੋਡੀ ਚੋਂ ਨਿਕਲਦਾ ਹੈ। ਤੇ ਨਾਲ ਸ਼ਬਦ ਵਰਤਿਆ ਜਿਹੜਾ ਬੰਦਾ ਝੂਠਾ ਹੈ, ਪ੍ਰਮਾਣ ਕਿੱਥੇ ਲਿਆ, ਜਿਹੜਾ ਬੰਦਾ ਝੂਠਾ ਹੈ, ਫਰੇਬੀ ਹੈ, ਕਪਟੀ ਹੈ, चेते रखियो, पता ओदी भी हालत ऐसी है कि जिवें एक औरत नू रब ने बॉडी दे विचो अपने आप वो गंदा खून निकलदा पिया है, जेड़ा पखंडी परपंची मन दा मेला है। महाराज कहिंदे ने ओदे अंदर इसे तरह झूठ बाहर निकलदी रहिंदी है। इहदा मतलब झूठ बोलदा रहिंदा। थोड़ा जिहा आओ, मेरी फिर बेनती सुनियो, इहनू इह किरिया अपवित्र हो सकदी। मेरी गल ध्यान नाल सुनियो, किरिया अपवित्र दा अर्थ यह नहीं कि औरत नू अपवित्र कह दिओ, बीबी लई अपवित्रता वरती। हालां गुरु ग्रंथ साहिब च बड़े ऐसे शब्द आउंदे ने, मैं तां इह सोचदा सी कि विचार कर लग्या आखिर यह रब दी दित्ती हुई दात है, असल च अपनी गोद विच संतान ओह ही खड़ा सकदी है जिन्हों परमात्मा ने यह दात बख्शी हुई। मैं लफ्ज चलो दात वरते, जिन्हों परमात्मा ने जिदी शरीर नू यह दित्ती हुई है दात, भावे ओ गंदा खून है, लफ्ज वरत लीए, यह बाणी च वरत्या। महाराज जी ने कहा कि पानी मैला माटी गोरी लफ्ज भी वरत्या, रक्त बिंद कर निम्या लफ्ज भी वरत्या, खून लफ्ज उत्थे भी आया। पर इहदे अर्थ इस ढंग नाल करिए, हालांकि ठीक है कि इस धर्म विच एक औरत ओह ही समझदी है उहदे तन नू किन्ना कु खिज पौणा हुंदा है, किन्ना कु थकावट उहनू भासदी है, किन्नी को अकावट पास दिए, पर एदा अर्थ ए नहीं कि ओ अपवित्र हो गई है, ओनू छून दे नाल बड़ा वड्डा पाप हो जाएगा। मैं आओ तुहानू आसा की वार च एक उदाहरण देण लगा, मेरा ख्याल ओदे नाल शंका बिल्कुल निकल जाएगा। जे असी सिर्फ देखो, असी सारे जेरे चोने, जिहड़ी चार खाणियां ना ए पशु साडे विचों ने, जां इउं कह लो असी पशुआं विचों, असी अंडे च श्रेणी चो नहीं, साडी पैदाइश अंडे दी तरह नहीं, अंडे विचों ते निकले ना, जेरे चो आपां जिवें पशु ने। मैं किन पढ़ रहा सां, होर किसे भी मदीन नू परमात्मा ने जेड़े जेर जवाले ने उहदे विच इह नेम बिल्कुल नहीं बनाया। एक मानव देह विच इस्त्री है जिन्हों परमात्मा ने इहो जी मखीने दी इह प्रक्रिया दे दित्ती है, मखीने दा इह नेम बना दित्ता है। सच एवे मैं सोचदा सा, जिन्हों मलीनता कहा जांदा है, चेते रखियो इस मलीनता विच भी एक जीवन लुकिया होया है, इहदे करके संतान दी अगे प्राप्ति हुंदी। इह सारे असीं जाणदे हां चंगी तरह। इहनूं जे इस हिसाब नाल कहीए जी इह अपवित्रता है, आओ मैं एक बेनती करांगा, असीं बॉडी वल झाती मारीए। गुरु ग्रंथ साहिब दी बोल है, महाराज जी ने ते इहनूं पापी तन कहा है, ते की आपां रोटी खानी छड़ देंगे। ये अगे शलोक आवेगा, पहला सुचा आप होए सुचा बैठा आए, उहदे विच एक पवित्र बचन है, अन्न देवता पानी देवता बैसंतर देवता लून, पंजवां पाया किरत ता होवा पाक पवित। यह उदाहरण का एक पक्ष लेना है, इहदा अर्थ यह नहीं कि इहनूं असीं कह दईए जी इह तां अपवित्रता आ गई। ठीक है, लफ्ज कलोकी मनदे रहे, पर गुरु साहब ने आत्मक तौर ते अपवित्रता नहीं मनिया। हालांकि शरीरक तौर ते तां साडे कपड़े भी अपवित्र हुंदे, मूत पलीती कपड़ होए ओह भी तां अपवित्र हुंदे। गुरु साहब दा एक बचन सी पढ़िया सी, जे रत लगा कपड़ा जामा होए पलीत, ओनूं भी अपवित्र मनिया। चलो असी मैं ओ दूसरा प्रमाण देण लगा कि अन्न देवता पानी देवता बैसंतर देवता लून पंजवा पाया किरत ता होवा पाक पवित। अर्थ बड़े सौखे, क्या जांदा है अन्न एक देवता है, पर चेते रखियो गुरु ग्रंथ साहिब दा पाठ करन वालियो, असी सिर्फ देवाद देव अकाल पुरख वाहिगुरु माने, इंद्राण इंद्र शाहान शाह सिर्फ एक पार ब्रह्म परमेश्वर नूं वरत्या जांदा। इत्थे महाराज जी ने जिहड़ा देवता लफ्ज वरत्या है वह चल रही परंपरा की शब्दावली वरती। अन्न देवता मनिया गया, अग नू देवता मनिया गया, पानी नू देवता मनिया गया, लून नू पवित्र मनिया गया। यह जदों चार चीजां कठियां होईयां ते पंजवां उहदे च घिओ पाया ते भोजन तैयार हो गया। हुण अगे सुनो, वह भोजन गया किथे? हुण उत्थे महाराज जी ने कल्ली औरत दे शरीर की उदाहरण नहीं लई, उत्थे हर बॉडी की उदाहरण महाराज जी ने वरती। ਅਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤਾ ਖੋਵਾ ਪਾਕ ਪਵਿੱਤ ਪਾਪੀ ਸਿਉ ਤਨ ਗੱਡਿਆ। ਹੁਣ ਬੇਨਤੀ ਸੁਣੋ, ਇੱਥੇ ਲਫ਼ਜ਼ ਪਾਪੀ ਵਰਤਿਆ ਜੀ, ਪਾਪੀ ਸਿਉ ਤਨ ਗੱਡਿਆ, ਇਹਦਾ ਅਰਥ ਹੈ ਅਪਵਿੱਤਰ ਬੌਡੀ, ਜਿਹੜਾ ਸਰੀਰ ਪਵਿੱਤਰ ਨਹੀਂ। ਮੈਂ ਫਿਰ ਅਰਜ਼ ਕਰਾਂਗਾ, ਬੌਡੀ ਦੀ ਜਿਹੜੇ ਕਿਰਿਆ ਦੇ ਹਿੱਸੇ ਨੇ ਉਹਦੀ ਸਰੀਰਕ ਤੌਰ ਤੇ ਅਪਵਿੱਤਰਤਾ ਤੇ ਮਾਨਸਿਕ ਤੌਰ ਤੇ ਅਪਵਿੱਤਰਤਾ ਦੋਨਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਸਰੀਰਕ ਤੌਰ ਤੇ ਇੱਕ ਧਰਮ ਹੈ, ਉਹ ਪਰਮਾਤਮਾ ਨੇ ਉਹਦੀ ਬੌਡੀ ਦਾ ਸਿਸਟਮ ਇਹੋ ਜਿਹਾ ਬਣਾਇਆ। ਪਰ ਜੇ ਉਹਨੂੰ ਨਫ਼ਰਤ ਨਾਲ ਕਹੋ ਜੀ ਗੁਰੂ ਸਾਹਿਬ ਨੇ ਤੈਨੂੰ ਨਿੰਦ ਦਿੱਤਾ ਜੀ, ਗੁਰੂ ਸਾਹਿਬ ਨੇ ਤੈਨੂੰ ਸਵੀਕਾਰ ਨਹੀਂ ਕੀਤਾ, ਤੇ ਮੈਂ ਦੂਜੀ ਉਦਾਹਰਨ ਤਾਂ ਦੇਣਾ ਪਿਆ ਭਲਿਓ, ਅਸੀਂ ਰੋਜ਼ ਰੋਟੀ ਖਾਂਦੇ ਹਾਂ, ਅੰਨ ਸਾਡੇ ਜਾਂਦਾ, ਪਾਣੀ ਸਾਡੇ ਜਾਂਦਾ, ਅੱਗ ਨਾਲ ਪੱਕਿਆ ਹੋਇਆ ਭੋਜਨ ਸਾਡੇ ਜਾਂਦਾ, ਲੂਣ ਸਾਡੇ ਜਾਂਦਾ, ਘਿਓ ਸਾਡੇ ਜਾਂਦਾ, ਦੁੱਧ ਸਾਡੇ ਜਾਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਤੇਰਾ ਤਨ ਕਾਹਦਾ ਪਵਿੱਤਰ, ਜਿਨ੍ਹਾਂ ਨੂੰ ਲੋਕ ਦੇਵਤੇ ਕਹਿੰਦੇ ਨੇ, ਤੂੰ ਚਬਾ ਕੇ ਭੋਜਨ ਜਦੋਂ ਪੇਟ ਵਿੱਚ ਪਾਇਆ ਇਹਦੇ ਬਦਲੇ ਬਿਸ਼ਟਾ ਗੰਦਗੀ ਬਣੀ, ਜਿਸ ਗੰਦਗੀ ਨੂੰ ਵੇਖ ਕੇ ਲੋਕ ਥੁੱਕਣ ਲੱਗ ਪਏ। ਹੁਣ ਆਪਾਂ ਇਹ ਕਹਿਣ ਲੱਗ ਪਾਵੇ ਗੁਰੂ ਨਾਨਕ ਸਾਹਿਬ ਨੇ ਸਰੀਰ ਦੀ ਨਿੰਦਿਆ ਕੀਤੀ। ਦੇਖੋ ਸਮਝੋ ਬਾਣੀ ਨੂੰ ਗੁਰਮੁਖੋ ਧਿਆਨ ਦੇ ਨਾਲ। ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤਾਂ ਹੋਆ ਪਾਕ ਪਵਿੱਤ ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿੱਤ ਬੌਡੀ ਪਾਪੀ ਸਿਉ ਤਨ ਗੱਡਿਆ। ਇਸ ਤਨ ਦੀ ਸੰਗਤ ਕਰਕੇ ਦੇਵਤੇ ਮਲੀਨ ਹੋ ਗਏ, ਗੰਦ ਦਾ ਰੂਪ ਧਾਰਨ ਕਰ ਗਏ। ਥੁੱਕਾਂ ਪਈਆਂ ਤਿੱਤ, ਮਹਾਰਾਜ ਕਹਿੰਦੇ ਗੱਲ ਅਸਲ ਚ ਕਹਿਣਾ ਚਾਹੁੰਦੇ ਨੇ, ਜਿੱਤ ਮੁੱਖ ਨਾਮ ਨਾ ਉਚਰੇ ਬਿਨ ਨਾਮ ਹੈ ਰਸ ਖਾਹੇ ਨਾਨਕ ਐਵੇਂ ਜਾਣੀਏ ਪਾਪੀ ਸਿਉ ਤਨ ਗੱਡਿਆ। ਹੁਣ ਆ ਗੱਲ ਸਮਝਣ ਵਾਲੀ, ਐਵੇਂ ਜਾਣੀਏ। ਹੁਣ ਇਹ ਜਿਹੜਾ ਇੱਥੇ ਸ਼ਬਦ ਆਇਆ ਜਿਉਂ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ, ਇਹਦੇ ਅਰਥ ਇਸ ਤੋਂ ਅੱਧੀ ਤੁਕ ਨੂੰ ਲੈ ਕੇ ਪਵਿੱਤਰ ਪਵਿੱਤਰ ਕਹਿ ਦੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਸੱਜਣੋ, ਜੂਠਾ ਜੂਠਾ ਮੁੱਖ ਵਸੈ ਨਿਤਨਿਤ ਹੋਏ ਖੁਆਰ। ਉਹ ਵਾਰੋ ਵਾਰ ਇੱਕ ਰੂਟੀਨ ਹੈ, ਜਿਵੇਂ ਮਾਸਕ ਧਰਮ ਵਾਰ ਵਾਰ ਆਉਂਦਾ ਹੈ, ਉਹ ਮਹੀਨੇ ਬਾਅਦ ਆਉਂਦਾ ਹੈ। ਸੱਚ ਕਹਿੰਦੇ ਨੇ ਜੂਠਾ ਬੰਦਾ ਜਿਹੜਾ ਝੂਠਾ ਬੰਦਾ, ਚੇਤੇ ਰੱਖੋ ਜਿੰਨਾ ਮਰਜ਼ੀ ਯਤਨ ਕਰੋ ਉਹਦੇ ਅੰਦਰੋਂ ਵੀ ਵਾਰ ਵਾਰ ਝੂਠ ਹੀ ਨਿਕਲਦਾ ਹੈ। ਇਹ ਸਿਰਫ ਸਮਝਣ ਵਾਸਤੇ ਇੱਕ ਉਦਾਹਰਨ ਹੈ। ਇੱਥੇ ਸਾਹਿਬ ਨੇ ਕਿਹਾ ਪਾਪੀ ਸਿਉ ਤਨ ਗੱਡਿਆਂ, ਥੁੱਕਾਂ ਪਈਆਂ ਤਿੱਤ, ਜਿੱਤ ਮੁੱਖ ਨਾਮ ਨਾ ਉਚਰੈ ਬਿਨ ਨਾਮੈ ਰਸ ਖਾਹੇ ਨਾਨਕ ਐਵੇਂ ਜਾਣੀਐ ਤਿੱਤ ਮੁੱਖ ਥੁੱਕਾਂ ਪਾਹੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347।
2: रासा प्लैटिनम दा पता है 202 17th एवेन्यू साउथ ईस्ट कैलगरी नियर

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਣਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

0: ਸਤਿਗੁਰਾਂ ਜੀ ਦੇ ਘਰ ਅੰਦਰ ਜੋ ਗੁਰਮਤ ਦੀ ਰਹੋ ਰੀਤ ਮਰਿਆਦਾ ਬਖਸ਼ਿਸ਼ ਕੀਤੀ ਗਈ ਹੈ, ਉਸ ਵਿੱਚ ਕਰਤਾਰਪੁਰ ਧਰਮਸ਼ਾਲਾ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜੋ ਰੋਜ਼ ਦਾ ਨੇਮ ਇੱਕ ਗ੍ਰਿਸਤੀ ਸਿੱਖ ਦਾ ਹੈ ਉਹ ਬਣਾਇਆ, ਉਸ ਵਿੱਚ ਭਾਈ ਗੁਰਦਾਸ ਸਾਹਿਬ ਜੀ ਦਾ ਇਹ ਬਚਨ ਹੈ ਕਿ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕੀਤਾ ਜਾਣਾ, ਵਾਹਿਗੁਰੂ ਸ਼ਬਦ ਔਰ ਸਤਨਾਮ ਸ਼ਬਦ ਇਹਨਾਂ ਦੇ ਜਾਪ ਦੇ ਹਵਾਲੇ ਵੀ ਮੈਂ ਸਾਨੂੰ ਮਿਲਦੇ ਨੇ, ਤੇ ਸਾਰਾ ਦਿਨ ਜਿੱਥੇ ਕਿਰਤਕਾਰ ਹਜ਼ੂਰ ਨੇ 18 ਸਾਲ ਕਰਤਾਰਪੁਰ ਖੇਤੀ ਕੀਤੀ ਹੈ ਜੀ, ਉੱਥੇ ਜਿੱਥੇ ਸਾਰਾ ਦਿਨ ਹਲ ਵਾਹਣਾ, ਖੇਤਾਂ ਚ ਕੰਮ ਕਰਨਾ, ਉੱਥੇ ਜਿਹੜੇ ਗੁਰਸਿੱਖ ਨਾਲ ਹੁੰਦੇ ਸਨ ਉਹਨਾਂ ਨਾਲ ਕਿਰਤਕਾਰ ਕਰਦਿਆਂ ਹੋਇਆਂ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਸਲਾਹ ਦੇ ਬਚਨ ਕਰਨੇ, ਭਾਈ ਸਾਹਿਬ ਜੀ ਦੇ ਬੋਲ ਨੇ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਜਿਹੜੇ ਬਸਤਰ ਸਤਿਗੁਰਾਂ ਨੇ ਉਦਾਸੀਆਂ ਵੇਲੇ ਧਾਰਨ ਕੀਤੇ ਸਨ, ਕਿਉਂਕਿ ਸ਼ਬਦ ਸਭ ਨੂੰ ਪਤਾ ਉਦਾਸੀਆਂ ਦਾ ਮਤਲਬ, ਜਿਹੜੇ ਸਤਿਗੁਰਾਂ ਨੇ 3 ਪ੍ਰਚਾਰਕ ਦੌਰੇ, ਉਂਜ 4 ਨੇ, ਚੌਥੀ ਨੂੰ ਅਸੀਂ ਪੰਜਾਬ ਫੇਰੀ ਕਹਿੰਦੇ, ਪਰ ਜਿਹੜੇ 3 ਸਨ ਖਾਸ ਕਰਕੇ ਹਿੰਦੂ ਤੀਰਥਾਂ ਵੱਲ, ਸੁਮੇਰ ਪਰਬਤ ਸਿੱਧਾਂ ਨਾਲ ਮੁਲਾਕਾਤ ਗੋਸ਼ਟੀ, ਤੇ ਇੱਕ ਪੱਛਮ ਵਾਲੇ ਪਾਸੇ ਮੱਕੇ ਮਦੀਨੇ ਬਗਦਾਦ ਨੂੰ ਜਾਣਾ, ਉਹ ਜਿਹੜੇ ਬਸਤਰ ਵੱਖ ਵੱਖ ਥਾਵਾਂ ਤੇ ਪਾਏ ਸਨ ਉਸ ਬਿਲਕੁਲ ਭੇਖ ਛੱਡ ਦਿੱਤਾ। ਉਹ ਬਸਤਰ ਪਹਿਨਣ ਦਾ ਕਾਰਨ ਵੀ ਇਹ ਸੀ ਜੀ ਕਿ ਅੱਜ ਵੀ ਲੋਕ ਭੇਖ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਤੇ ਗਿਆਨ ਤੋਂ ਕੋਈ ਟਾਵਾਂ ਟਾਵਾਂ ਹੀ ਲਾਹਾ ਲੈਂਦਾ ਹੈ। ਮਹਾਰਾਜ ਜੀ ਨੇ ਉਹ ਬਸਤਰ ਜਿਹੜੇ ਸਾਨੂੰ ਤਿਆਗ ਦਿੱਤੇ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪੈਰ ਸੰਸਾਰੀ ਕੱਪੜੇ। ਸੰਸਾਰੀਆਂ ਦਾ ਮਤਲਬ ਇਹ ਨਹੀਂ ਕਿ ਜਿਹੜੇ ਸੰਸਾਰ ਵਿੱਚ ਗ੍ਰਸਤ ਨੇ, ਆਮ ਗ੍ਰਿਸਤੀਆਂ ਦੇ ਜਿਹੜੇ ਕੱਪੜੇ ਨੇ, ਕੋਈ ਵਿਸ਼ੇਸ਼ ਬਸਤਰ ਨੇ, ਸਾਦੇ ਜਿਵੇਂ ਆਮ ਲੋਕ ਕੱਪੜੇ ਪਾਉਂਦੇ ਸਨ ਜੀ, ਉਹ ਹੀ ਮਹਾਰਾਜ ਜੀ ਨੇ ਧਾਰਨ ਕੀਤੇ। ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਅੱਗੇ ਭਾਈ ਸਾਹਿਬ ਕਹਿੰਦੇ ਨੇ 100 ਦਰ ਆਰਤੀ ਗਾਵੀ, ਉਸ ਵਿੱਚ ਇੱਕ ਬਚਨ ਹੈ ਕਿ ਬਾਣੀ ਮੁਖੋ ਉਚਾਰੀਏ ਹੋਏ ਰੁਸ਼ਨਾਈ ਮਿੱਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ। ਉੱਥੇ ਕਰਤਾਰਪੁਰ ਸੱਚ ਏਵੇ 8 ਪੈਰ, ਗਿਆਨ ਦੀ ਗੋਸ਼ਟੀ ਹੁੰਦੀ, ਯਾਦ ਰੱਖਿਓ ਕੋਈ ਚਰਚਾ ਨਹੀਂ ਹੁੰਦੀ, ਬਹਿਸ ਮਬਹਿਸਾ ਨਹੀਂ ਹੁੰਦਾ, ਸ਼ਬਦਾਂ ਨਾਲ ਕਿਸੇ ਨੂੰ ਥੱਲੇ ਲਾ ਕੇ ਬੇਇੱਜ਼ਤ ਨਹੀਂ ਕੀਤਾ ਜਾਂਦਾ। ਉੱਥੇ ਭਾਈ ਸਾਹਿਬ ਕਹਿੰਦੇ ਨੇ ਗਿਆਨ ਗੋਸ਼ਟ ਚਰਚਾ ਸਦਾ, ਉਸ ਚਰਚਾ ਵਿੱਚ ਬੈਠਿਆਂ ਬੈਠਿਆਂ ਜਿੰਨੇ ਗੁਰੂ ਸਾਹਿਬ ਦੇ ਕਥਾ ਕਹੋ ਬਚਨ ਕੋ ਸੁਣਦੇ ਨੇ, ਉਹਨਾਂ ਦੇ ਅੰਦਰ ਅਨਹਦ ਨਾਦ ਪਰਮਾਤਮਾ ਦਾ ਨਾਮ ਇੱਕ ਰਸ ਆਪਣੇ ਆਪ ਹੀ ਗੂੰਜਣ ਲੱਗ ਪੈਂਦਾ ਹੈ। ਦੇਖੋ ਬੜਾ ਅਧਿਆਤਮਕ ਸ਼ਬਦ ਹੈ, ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਤੁਨਕਾਰਾ। ਭਾਈ ਸਾਹਿਬ ਕਹਿੰਦੇ 100 ਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਉਹ ਜਿਹੜੀ ਮਰਿਆਦਾ ਕਰਤਾਰਪੁਰ ਬੱਝੀ ਅੱਜ ਵੀ ਸੱਚੇ ਉਹੀ ਮਰਿਆਦਾ ਹੈ ਅੰਮ੍ਰਿਤ ਵੇਲੇ ਗੁਰਦੁਆਰਿਆਂ ਵਿੱਚ। ਤੇ ਮੈਂ ਇੱਕ ਹੋਰ ਬੇਨਤੀ ਕਰਾਂ, ਭਾਈ ਸਾਹਿਬ ਨੇ ਵੀ ਕਿਹਾ ਕਿ ਸਤ ਰੂਪ ਸਤ ਨਾਮ ਕਰ, ਸਤਿਗੁਰ ਨਾਨਕ ਦਿਓ ਜਪਾਇਆ। ਸਤਨਾਮ ਦਾ ਜ਼ਿਕਰ ਕਰਦੇ, ਸਤ ਰੂਪ ਸਤਨਾਮ ਕੁਰ, ਸਤਿਗੁਰ ਨਾਨਕ ਦਿਓ ਜਪਾਇਆ, ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚ ਖੰਡ ਵਸਾਇਆ। ਅੱਗੇ ਭਾਈ ਸਾਹਿਬ ਕਹਿੰਦੇ ਆ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਇਹ ਉੱਥੋਂ ਦਾ ਰੋਜ਼ ਦਾ ਜੋ ਜੀਵਨ ਸੀ ਉਹ ਭਾਈ ਸਾਹਿਬ ਨੇ ਦੱਸਿਆ। ਇਉਂ ਕਹਿ ਲਓ ਕਿ ਅਸੀਂ ਨਿੱਜੀ ਤੌਰ ਤੇ ਵੀ ਅੰਮ੍ਰਿਤ ਵੇਲੇ ਵੀ ਸਤਿਗੁਰੂ ਦੀ ਬਾਣੀ ਦਾ ਪਾਠ ਕਰਨੇ ਆ, ਕੋਈ ਸਹਿਜ ਪਾਠ ਕਰੇ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰੇ, ਕੋਈ ਸਾਰਾ ਦਿਨ ਬੈਠਾ ਬੰਦਗੀ ਕਰੇ, ਕੋਈ ਹਲ ਵਾਹੁੰਦਾ ਬੰਦਗੀ ਕਰੇ, ਕੋਈ ਖੇਤਾਂ ਚ ਕੰਮ ਕਰਦਾ ਕਰੇ, ਪਰ ਜੋ ਨੇਮ ਹੈ ਅੰਮ੍ਰਿਤ ਵੇਲੇ ਦਾ ਤੇ ਸ਼ਾਮ ਨੂੰ ਸੰਧਿਆ ਦਾ, ਇਹ ਸਤਿਗੁਰਾਂ ਨੇ ਸਾਨੂੰ ਮਰਿਆਦਾ ਦਿੱਤੀ ਹੈ। ਉਸ ਮਰਿਆਦਾ ਅਧੀਨ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰੱਖ ਹੈਗਾ ਸਿਰਜਣਹਾਰ, जिन पादाइश तू किया सोई दे आधार। ये शब्द है गुरु अर्जुन देव जी का, मेहरवान साहिब मेहरवान, साहिब मेरा मेहरवान, जी सगल को दे दान। सतगुरु गुरु अर्जुन देव जी महाराज बहुत वड्डा परोपकार साडे ते कीता है। उस विचों जिथे शहादत है सतगुरां दी, पाणा मन्नन दी गल है, जबर दा मुकाबला सबर नाल किवें करना है, इत्थो तक जितनी मर्जी तसीहे दित्ते गए पांच दिन, पर अपनी रसना तो कोई फिक्का बोल, कोई भी शब्द ऐसा नहीं किया जिदे नाल आपां सोचिए कि महाराज जी दा अंदर जेड़ा है वह खिंडिया हो। हाँ इको गल कही गए, तेरा किया मीठा लागे, हर नाम पदार्थ नानक मांगे। इको शब्द कह गए, बिसर गई सब तात पर आई, जब ते साध संगत मोहि पाई, ना को बैरी नहीं बिगाना, सगल संग हमको बनियाई। इन्नी बख्शिश उन्होंने कीती, वो सतगुरु जी ने सब तो वड्डी कृपा वो ए बख्शिश कीती कि सानू जेड़ा सदियां दा आत्मक खजाना भारत दी धरती ते सी, जिनू गुरु जोत ने पोथी रूप च एकत्र कीता वक वक पोथियां च, उन्हां सारियां पोथियां दा संग्रह करके जेड़े जेड़े शब्द सिखां कोल सन वो सारे इकट्ठे करके धन गुरु अर्जुन देव महाराज जी ने इस रब्बी बाणी दा खजाना एक थां एकत्र कीता ते गुरु ग्रंथ साहिब दे रूप विच संपादना करके सतगुरां ने संमत 1661 नूं, सन 1604 नूं श्री हरिमंदर साहिब दे विच पहला प्रकाश अपनी नगरानी अपनी हयाती विच कराया। उस तों बाद जिन्ने दिन गुरु अर्जुन देव जी, क्योंकि 1606 नूं महाराज शहीद हो जांदे आ, जिन्ना समा उत्थे रहे आ, उस वक्त रोजाना दरबार साहिब च अमृत वेले श्री गुरु ग्रंथ साहिब महाराज जी दा जिहड़ा ओह प्रकाश होना, संध्या दा दीवान सजना, ते जिहड़ियां शब्द कीर्तन दीयां चौकियां ने, इह वी धन गुरु अर्जुन देव महाराज जी ने बख्शिश कीती। उस खजाने दे संबंध विच थोड़ी जी बेनती मैं करांगा, आपां विशा उही रखना, मेहरवान साहिब मेहरवान, साहिब मेरा मेहरवान, जी सगल को दे दां। उत्थे सतगुरु गुरु अर्जुन देव जी ने एक बख्शिश कीती, सब आप जी नूं पता है ते मैं अक्सर कहना हुंना कि गुरु जोत 6 गुरु साहिबाना दी बाणी है गुरु ग्रंथ साहिब विच, उस विच सिर्फ एक पातशाह आदि गुरु धन गुरु नानक साहिब जी का नाम आउंदा है, बाकी 5 गुरु साहिबान ने किसी भी अपनी रचना विच अपने उस निजी नाम का किते जिक्र नहीं किया जिस नूं असीं शरीरक तौर ते अदब नाल बुलाने हां। गुरु अंगद साहिब उन्हां दे 63 शलोक ने गुरु ग्रंथ साहिब विच, पर किसी भी शलोक विच अंगद सतगुरां ने अपना नाम नहीं वरत्या। गुरु अमरदास जी दी बाणी श्री गुरु ग्रंथ साहिब दे 17 रागां विच है, पर किसी भी एक शलोक शब्द पौड़ी किते भी सतगुरां ने अपना वह नाम गुरु अमरदास ने नहीं वरत्या। गुरु रामदास जी दी बाणी 30 रागां च है, किसे शब्द किसे तुक ते सब तो ज्यादा जिहड़ियां 22 वारां ने गुरु ग्रंथ साहिब विच, सब तो ज्यादा वारां गुरु रामदास जी दियां ने, उन्हां ने किसे भी थां ते अपना निजी नाम नहीं वरत्या। गुरु अर्जुन देव जी दी बाणी 30 रागां च है, किते अपना नाम अर्जुन नहीं वरत्या। साध संगत 15 रागां च गुरु तेग बहादुर साहिब दी बाणी है, मैं सिर्फ गुरु जोत दी बाणी दा जिक्र कर रहा, किते भी सतगुरां ने अपना नाम तेग बहादुर नहीं वरत्या। इको शब्द वरत्या गया नानक, चाहे गुरु अंगद साहिब ने, चाहे गुरु रामदास, गुरु अमरदास, गुरु साहिब ने नानक पद वरत्या। उंज भाई साहिब ने बड़े प्यारे बचन कहे ने, भाई गुरदास साहिब जी ने, वो कहिंदे ने एक शब्द दे बादशाह एक शब्द दे पातशाह, उंज इन्हां दोनों के अर्थ देखो तो अर्थ एको ही ने। ਆਮ ਤੌਰ ਤੇ ਅਸੀਂ ਬਾਦ ਲਫ਼ਜ਼ ਵਿਵਾਦ ਵੀ ਕਹਿੰਦੇ ਹਾਂ, ਵਾਦ ਵਿਵਾਦ, ਬਾਦ ਵਿਵਾਦ। ਇੱਥੇ ਬਾਦ ਦਾ ਅਰਥ ਤਖ਼ਤ, ਜਿਹੜਾ ਸ਼ਬਦ ਬਾਦਸ਼ਾਹ ਹੈ, ਕੋਸ਼ਕਾਰ ਕਹਿੰਦੇ ਨੇ ਇਹਦਾ ਲਫ਼ਜ਼ੀ ਅਰਥ ਹੈ ਤਖ਼ਤ ਦਾ ਮਾਲਕ। ਇੱਥੇ ਬਾਦ ਦਾ ਅਰਥ ਵੀ ਤਖ਼ਤ ਹੈ। ਦੂਜੇ ਪਾਸੇ ਸੀ ਪਾਤਸ਼ਾਹ, ਇਹਦਾ ਅਰਥ ਵੀ ਸੱਚ ਏਵੇ ਕਿ ਪਾਤਸ਼ਾਹ ਦਾ ਅਰਥ ਵੀ ਤਖ਼ਤ ਦਾ ਮਾਲਕ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਬਾਦਸ਼ਾਹ ਹੋਵੇ ਪਾਤਸ਼ਾਹ ਹੋਵੇ, ਪਰ ਅੱਜ ਚਲੋ ਸਿਸਟਮ ਚੇਂਜ ਹੋ ਚੁੱਕੇ ਨੇ, ਪਰ ਫਿਰ ਵੀ ਮੈਂ ਅਰਜ਼ ਕਰਾਂਗਾ, ਡੈਮੋਕ੍ਰੇਸੀ ਵਿੱਚ ਵੀ ਕੁਝ ਆ ਰਿਹਾ ਅੱਜ ਕੱਲ੍ਹ ਇਸ ਤਰ੍ਹਾਂ। ਦੁਨਿਆਵੀ ਬਾਦਸ਼ਾਹ ਜਦੋਂ ਉਸ ਦੀ ਮੌਤ ਹੁੰਦੀ ਸੀ, ਕਿਉਂਕਿ ਪੁਸ਼ਤੈਨੀ ਰਾਜ ਚੱਲਦੇ ਸਨ, ਬਾਪ ਤੋਂ ਬਾਅਦ ਬੇਟਾ, ਉਸ ਤੋਂ ਅੱਗੇ ਉਹਦਾ ਬੇਟਾ, ਉਹ ਕੀ ਕਰਦਾ ਸੀ, ਅਜੇ ਬਾਪ ਦਾ ਜਨਾਜ਼ਾ, ਮੈਂ ਸ਼ਬਦ ਵਰਤਾਂਗਾ, ਜ਼ਿਆਦਾ ਇਸਲਾਮ ਦਾ ਸੀ ਬੋਲਬਾਲਾ ਉੱਥੇ, ਅਜੇ ਬਾਪ ਦਾ ਜਨਾਜ਼ਾ ਉੱਠਦਾ ਸੀ, ਪਰ ਜਿਹੜਾ ਪੁੱਤਰ ਸੀ ਉਹਦੇ ਨਾਂ ਤੇ ਕਾਜ਼ੀ ਖੁਤਬਾ ਪੜ ਦਿੰਦਾ ਸੀ, ਜਿਵੇਂ ਸਹੁੰ ਚੁਕਾਈ ਜਾਂਦੀ ਹੈ ਨਾ। ਆ ਕਈ ਵਾਰੀ ਤੁਸੀਂ ਦੇਖਦੇ ਹੋ ਕਈ ਮੁਲਕਾਂ ਚ ਪ੍ਰੈਜੀਡੈਂਟ ਜਿਹੜਾ ਉਹ PM ਨੂੰ, ਪ੍ਰਧਾਨ ਮੰਤਰੀ ਨੂੰ ਸਹੁੰ ਚੁਕਾਉਂਦਾ, ਕਿਤੇ ਸੁਪਰੀਮ ਕੋਰਟ ਦੇ ਜੱਜ ਚੁਕਾਉਂਦੇ ਆ। ਉਸ ਵਕਤ ਜਿਹੜਾ ਕਾਜ਼ੀ ਹੁੰਦਾ ਸੀ ਉਹ ਮਸੀਦ ਦੇ ਵਿੱਚ ਉਸ ਬਾਦਸ਼ਾਹ ਦੇ ਨਾਮ ਦਾ ਖੁਤਬਾ ਪੜ੍ਹਦਾ ਸੀ। ਉਂਝ ਭਾਈ ਸਾਹਿਬ ਨੇ ਖੁਤਬਾ ਸ਼ਬਦ ਹੀ ਵਰਤਿਆ ਹੈ, ਖੁਤਬਾ ਪੜਿਆ ਜਾਂਦਾ ਸੀ। ਗੱਲ ਧਿਆਨ ਨਾਲ ਸੁਣਿਓ, ਭਾਵੇਂ ਬਾਦਸ਼ਾਹ ਦਾ ਪੁੱਤਰ ਆਪਣਾ ਖੂਨ ਹੈ, ਉਹ ਸਭ ਤੋਂ ਪਹਿਲਾਂ ਕੀ ਕਰਦਾ ਸੀ, ਆਪਣੇ ਤਖ਼ਤ ਨੂੰ ਕਾਬੂ ਕਰਕੇ ਜਾਂ ਤਖ਼ਤ ਤੇ ਬੈਠ ਕੇ ਪਹਿਲਾ ਕੰਮ ਹੁੰਦਾ ਸੀ, ਜਿਹੜੀਆਂ ਮੋਹਰਾਂ, ਮੋਹਰ ਸਟੈਂਪ ਕਹਿ ਲਓ, ਜਿਹੜੀ ਮੋਹਰ ਉਹਨਾਂ ਦੇ ਪਿਤਾ ਦੇ ਨਾਮ ਦੀ ਹੁੰਦੀ ਸੀ ਨਾ, ਉਸ ਮੋਹਰਾਂ ਸਾਰੀਆਂ ਨੂੰ ਖਤਮ ਕੀਤਾ ਜਾਂਦਾ ਸੀ, ਉਹ ਸਟੈਂਪ ਕੀਤੀ ਖਤਮ ਕੀਤੀ ਜਾਂਦੀ ਸੀ। ਕਿਉਂ? ਕਿਉਂਕਿ ਅੱਜ ਤੋਂ ਬਾਅਦ ਮੇਰੇ ਬਾਪ ਦਾ ਨਾਮ ਨਹੀਂ, ਅੱਜ ਤੋਂ ਬਾਅਦ ਬਾਦਸ਼ਾਹ ਮੈਂ ਹਾਂ ਤੇ ਮੋਹਰ ਉੱਤੇ ਮੇਰਾ ਨਾਮ ਚੱਲੇਗਾ। ਪੁੱਤਰ ਆਪਣੇ ਬਾਪ ਦੀ ਸਟੈਂਪ, ਉਹਦੀ ਮੋਹਰ, ਉਹਦਾ ਨਾਮ ਉਹਨੂੰ ਮਿਟਾ ਦਿੰਦਾ ਸੀ। ਪਰ ਗੁਰਮਖੋ, ਇਸ ਘਰ ਚ ਬੜੀ ਰੀਤ ਨਿਆਰੀ ਹੈ, ਧਿਆਨ ਨਾਲ ਸੁਣਿਓ, ਉੱਥੇ ਇੱਥੋਂ ਤੱਕ ਸਿੱਕੇ ਵੀ ਬਦਲ ਜਾਂਦੇ ਹੁੰਦੇ ਸਨ, ਬਾਦਸ਼ਾਹ ਦਾ ਪੁੱਤਰ ਸਿੱਕੇ ਵੀ ਬਦਲਾ ਦਿੰਦਾ ਸੀ, ਕਰੰਸੀ ਵੀ, ਆਪਣਾ ਨਾਮ ਚਲਾਉਂਦਾ ਸੀ। ਪਰ ਗੁਰੂ ਨਾਨਕ ਸਾਹਿਬ ਦੇ ਘਰ ਇਹ ਰੀਤ ਨਹੀਂ ਕਿ ਗੁਰੂ ਅੰਗਦ ਸਾਹਿਬ ਦੂਸਰੇ ਪਾਤਸ਼ਾਹ ਆਏ ਹੋਣ ਤੇ ਗੁਰੂ ਨਾਨਕ ਸਾਹਿਬ ਦਾ ਨਾਮ ਮਿਟਾ ਦਿੱਤਾ ਗਿਆ। ਨਹੀਂ ਪਿਆਰਿਓ, ਇੱਥੇ ਤਖ਼ਤ ਵੀ ਇੱਕੋ ਰਿਹਾ ਹੈ, ਇੱਥੇ ਟਕਸਾਲ ਸਤ ਸੰਗਤ ਵੀ ਇੱਕੋ ਰਹੀ ਹੈ, ਇੱਥੇ ਦੋਈ ਵੀ ਅਕਾਲ ਪੁਰਖ ਦੀ ਰਹੀ ਹੈ, ਇੱਥੇ ਸੱਚ ਏਵੇ ਨਾਨਕ ਦੀ ਮੋਹਰ ਹੀ ਚੱਲਦੀ ਹੈ। ਕਿਸੇ ਗੁਰੂ ਸਾਹਿਬ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਨਾਮ ਆਪਣੇ ਸ਼ਬਦਾਂ ਤੇ ਬਾਣੀ ਵਿੱਚੋਂ ਨਹੀਂ ਮਿਟਾਇਆ। ਮੇਰੀ ਫਿਰ ਬੇਨਤੀ, ਧਿਆਨ ਨਾਲ ਕਦੀ ਇਸ ਨੂੰ ਸੁਣੀਏ ਕਿ ਪਾਤਸ਼ਾਹ ਦਾ ਘਰ ਹੈ। ਮੈਂ ਅਰਜ਼ ਕਰਨ ਲੱਗਾ, ਜਿਹੜੀ ਉਸ ਵਕਤ ਸਤਿਗੁਰਾਂ ਨੇ ਜਿਹੜਾ ਖਜ਼ਾਨਾ ਸਾਨੂੰ ਦਿੱਤਾ ਗੁਰੂ ਅਰਜਨ ਦੇਵ ਜੀ, ਉਹਦੇ ਸੰਬੰਧੀ ਇੱਕ ਤਾਂ ਉਹਨਾਂ ਆਪਣੀ ਬਾਣੀ ਚ, ਕਿਉਂਕਿ ਬਾਣੀ ਦੀ ਸਿਫਤ ਵਿੱਚ ਬਹੁਤ ਬਾਣੀ ਹੈ ਜੀ, ਤੇ ਮੈਂ ਇੱਕ ਬੇਨਤੀ ਹੋਰ ਜਿਹੜੀ ਆਪ ਨੂੰ ਅੱਜ ਖਾਸ ਕਰਨੀ ਹੈ। ਆਮ ਤੌਰ ਤੇ ਖਰਚਣ ਨਾਲ ਯਾਦ ਰੱਖਿਓ ਕੁਝ ਵਾਧਾ ਹੈ, ਪਰ ਬਾਣੀ ਚ ਇੱਕ ਬੜੀ ਵਿਲੱਖਣ ਸ਼ਬਦ ਵਰਤਿਆ ਹੈ। ਆਪਾਂ ਕਹਿੰਦੇ ਹਾਂ ਜੇ ਕਮਾਏਗਾ ਤਾਂ ਖਰਚੇਗਾ ਨਾ, ਖਰਚਾ ਹੋਵੇ ਤੇ ਖਾਧਾ ਜਾਂਦਾ। ਸੁਣ ਇਸ ਬੇਨਤੀ ਨੂੰ, ਜੇ ਕਿਸੇ ਨੇ $4 ਕਮਾਏ ਨੇ, ਪੈਸੇ ਕਮਾਏ ਨੇ, ਚਲੋ ਉਹਨੂੰ ਭਾਵੇਂ ਤੁਸੀਂ ਅੱਜ ਕੱਲ੍ਹ ਦੀ ਆ ਪਲਾਸਟਿਕ ਮਨੀ ਕਹਿ ਲਓ, ਜਿਹੜੇ ਕਾਰਡ ਚੱਲਦੇ ਆ, ਭਾਈ ਜੇ ਪੱਲੇ ਕੁਝ ਖਾਏ ਤੇ ਤਾਂ ਹੈ ਨਾ, ਜੇ ਉਸਨੇ ਕਮਾਇਆ ਹੈ ਤਾਂ ਖਰਚੇਗਾ। ਗੁਰਮੁਖੋ, ਤਾਂ ਖਾਏਗਾ ਜੇ ਪਹਿਲਾਂ ਖਰਚਾ ਹੈ। ਪਰ ਇੱਥੇ ਬੜੀ ਉਦਮਤ ਖੋਜ ਹੈ, ਇੱਥੇ ਪਹਿਲਾਂ ਖਾਧਾ ਜਾਂਦਾ, ਬਾਅਦ ਵਿੱਚ ਖਰਚਿਆ ਜਾਂਦਾ ਹੈ। ਇਹ ਦੋ ਸ਼ਬਦ ਮੈਂ ਅਰਜ਼ ਕਰਨੇ ਨੇ, ਇਹਨੂੰ ਫਿਰ ਰਿਪੀਟ ਕਰਾਂਗਾ, ਗੱਲ ਧਿਆਨ ਨਾਲ ਮੇਰੀ ਸੁਣਿਓ, ਕਿ ਇਹ ਹੈ ਬਾਣੀ ਦੀ, ਪਹਿਲਾਂ ਖਾਧਾ ਜਾਂਦਾ ਫਿਰ ਖਰਚਿਆ ਜਾਂਦਾ ਫਿਰ ਅਰਜ਼ ਹੈ, ਕਿਉਂਕਿ ਜਿੰਨਾ ਕੋਈ ਖਾਏਗਾ ਓਨਾ ਵੱਧ ਖਰਚੇਗਾ। ਆਪਾਂ ਕਹਾਂਗੇ ਜਿੰਨਾ ਖਰਚਾ ਹੋਵੇ ਓਨਾ ਖਾਏਗਾ, ਨਹੀਂ ਪਿਆਰਿਓ, ਇੱਥੇ ਜਿੰਨਾ ਕੋਈ ਖਾਏਗਾ ਓਨਾ ਖਰਚੇਗਾ ਦਾ ਮਤਲਬ ਇਹ ਵੇ ਕਿ ਜਿੰਨਾ ਖੁਦ ਬਾਣੀ ਨੂੰ ਬੰਦਾ ਕਮਾਏਗਾ ਨਾ, ਯਾਦ ਰੱਖਿਓ ਓਨਾ ਜ਼ਿਆਦਾ ਬਾਣੀ ਦਾ ਪ੍ਰਚਾਰ ਹੋਵੇਗਾ। ਸਤਿਗੁਰਾਂ ਨੇ ਇਸੇ ਕਰਕੇ ਸ਼ਬਦ ਜਿਹੜਾ ਵਰਤਿਆ, ਉਹ ਮੈਂ ਦੋ ਸ਼ਬਦ ਆਪ ਨੂੰ ਪੜ੍ਹ ਕੇ ਸੁਣਾਉਣੇ ਨੇ, ਆਪ ਨੂੰ ਚੇਤੇ ਨੇ, ਹਮ ਧਨਵੰਤ ਭਾਗਟ ਸੱਚ ਨਾਏ, ਅਸੀਂ ਤਨਾਡ ਹਾਂ। ਉਂਝ ਸਾਰੇ ਗੁਰੂ ਗ੍ਰੰਥ ਸਾਹਿਬ ਚ ਗੁਰੂ ਸਾਹਿਬ ਨੇ ਧਨ ਦਾ, ਹੰਕਾਰ ਦਾ ਖੰਡਨ ਕੀਤਾ, ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ, ਅਗਿਆਨ ਸੁਖਮਨੀ ਸਾਹਿਬ ਚ ਕਿਹਾ। ਜਿਹੜਾ ਬੰਦਾ ਧਨ ਦਾ ਹੰਕਾਰ ਕਰਦਾ ਉਹ ਮੂਰਖ ਹੈ। ਪਰ ਇੱਥੇ ਤਾਂ ਮਹਾਰਾਜ ਕਹਿੰਦੇ ਸੀ ਤਨਾਡ ਹੋ ਗਏ, ਅਸੀਂ ਭਾਗਾਂ ਵਾਲੇ ਹਾਂ। ਹਮ ਧਨਵੰਤ ਭਾਗੜ ਸਚਨਾਏ, ਹਰ ਗੁਣ ਗਾਵੇ ਸਹਿਜ ਸੁਭਾਏ। ਅਸੀਂ ਸੁਤੇ ਸਿਬ, ਸਹਿਜ ਅਵਸਥਾ ਵਿੱਚ, ਯਾਦ ਰੱਖਿਓ ਸਹਿਜ ਸੁਭਾਏ ਦਾ ਅਰਥ ਐਸਤਾ ਐਸਤਾ ਬੋਲ ਕੇ ਨਹੀਂ, ਸਹਿਜ ਅਵਸਥਾ ਵਿੱਚ। ਅੱਗੇ ਸ਼ਬਦ ਦੇ ਸੁਭਾਏ, ਇੱਕ ਸ਼ਬਦ ਹੁੰਦਾ, ਇੱਕ ਤਾਂ ਸੁਭਾਅ ਦਾ ਅਰਥ ਹੁੰਦਾ ਆਦਤ ਨਾ, ਇਹਦੇ ਅਰਥ ਜੀ ਇਉਂ ਕਰੇ ਭਾਏ ਤੇ ਅੱਗੇ ਲੱਗਾ ਸੱਸਾ ਔਂਕੜ। ਸੁਭਾਏ ਦਾ ਅਰਥ ਭਾਵਨਾ ਸਹਿਤ, ਪ੍ਰੇਮ ਸਹਿਤ। ਹਮ ਧਨਵੰਤ ਭਾਗੜ ਸਚਨਾਏ, ਖਰ ਗੁਣ ਗਾਵੇ ਸਹਿ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਪਿਓ ਦਾ ਤੇ ਦਾਦੇ ਦਾ, ਇੱਥੇ ਬੜੀ ਸਿੱਧੀ ਜੀ ਬੇਨਤੀ ਹੈ। ਇੱਥੇ ਬਿੰਦੀ ਖੂਨ ਦਾ ਰਿਸ਼ਤਾ ਨਹੀਂ ਵੇਖਣਾ। ਹਾਲਾਂ ਗੁਰੂ ਅਰਜੁਨ ਦੇਵ ਜੀ ਦੇ ਜਿਹੜੇ ਪਿਤਾ ਜੀ ਨੇ ਉਹ ਧੰਨ ਗੁਰੂ ਰਾਮਦਾਸ ਜੀ ਨੇ, ਤੇ ਸਤਿਗੁਰਾਂ ਦੇ ਦਾਦਾ ਜੀ ਬਾਬਾ ਹਰਦਾਸ ਜੀ ਨੇ। ਪਰ ਦਾਦੇ ਦੀ ਤਾਂ ਇੱਕ ਤੁੱਕ ਵੀ ਗੁਰੂ ਗ੍ਰੰਥ ਸਾਹਿਬ ਚ ਨੇ, ਕਿਉਂਕਿ ਉਹ ਗੁਰੂ ਪਾਤ ਅਸੀਨ ਨੇ। ਪਰ ਹਾਂ, ਉਹਨਾਂ ਦਾ ਨਾਮ ਜ਼ਰੂਰ ਗੁਰੂ ਗ੍ਰੰਥ ਸਾਹਿਬ ਚ ਕਹੇ। ਕਵ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਾਰ ਅਭਾਰ ਭਰੇ। ਗੁਰੂ ਰਾਮਦਾਸ ਜੀ, ਬਾਬੇ ਹਰਦਾਸ ਦਾ ਤਨੇ ਦਾ ਅਰਥ ਪੁੱਤਰ, ਉਹਨਾਂ ਦਾ ਤਨੁਜ ਗੁਰੂ ਰਾਮਦਾਸ। ਹਰਦਾਸ ਬਾਬਾ ਜੀ ਦਾ ਪੁੱਤਰ ਗੁਰੂ ਰਾਮਦਾਸ, ਉਹ ਖਾਲੀ ਸਰੋਵਰਾਂ ਨੂੰ ਭਰਨ ਵਾਲਾ। ਕਿਉਂਕਿ ਮੈਂ ਸਿਰਫ ਵਿਸ਼ਾ ਤੁਹਾਨੂੰ ਆਪ ਸਭ ਨੂੰ ਪਤਾ ਵੀ ਆਪਾਂ ਬਾਣੀ ਦੇ ਰੱਖਣੇ। ਮਹਾਰਾਜ ਜੀ ਨੇ ਇੱਥੇ ਪਿਓ ਦਾਦਾ ਕਿਉਂ ਲਿਖੇ? ਇੱਥੇ ਗੁਰਮੁਖੋ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜੁਨ ਦੇਵ ਜੀ ਤੱਕ, ਗੁਰੂ ਰਾਮਦਾਸ, ਗੁਰੂ ਅਮਰਦਾਸ, ਗੁਰੂ ਅੰਗਦ ਦੇਵ, ਗੁਰੂ ਨਾਨਕ ਸਾਹਿਬ ਜੀ, ਇਹ ਸਾਰਿਆਂ ਨੂੰ ਪਿਓ ਦਾਦੇ ਦੇ ਰੂਪ ਚ ਲਿਆ ਹੈ। ਵੱਡਿਆਂ ਵਡੇਰਿਆਂ ਸ਼ਬਦ ਵਰਤੋ। ਮਹਾਰਾਜ ਕਹਿੰਦੇ ਆਪਣੇ ਪਿਓ ਦਾਦੇ ਦਾ ਖਜ਼ਾਨਾ ਖੋਲ੍ਹ ਕੇ ਦੇਖਿਆ। ਹਮ ਧਨਵੰਤ ਭਾਗੜ ਸਚਨਾਏ, ਹਰ ਗੁਣ ਗਾਵੇ ਸਹਿ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਪਿਆਰਿਓ, ਖੋਲ ਕੇ ਦੇਖਿਆ। ਮੇਰੀ ਫਿਰ ਬੇਨਤੀ ਸੁਣਿਓ, ਇਹ ਲਫ਼ਜ਼ ਬੜੇ ਗਹਿਰੇ ਨੇ। ਖਜ਼ਾਨਾ ਬੰਦ ਨਹੀਂ ਰਹਿਣ ਦਿੱਤਾ। ਖੋਲ ਕੇ ਦੇਖਣ ਦਾ ਮਤਲਬ ਇਹ ਹੈ ਕਿ ਸਾਰੀ ਬਾਣੀ ਨੂੰ ਗੁਰੂ ਅਰਜੁਨ ਦੇਵ ਨੇ ਇੱਕ ਇੱਕ ਸ਼ਬਦ ਨੂੰ ਧਿਆਨ ਦੇ ਨਾਲ ਵਾਚਿਆ, ਧਿਆਨ ਨਾਲ ਪੜ੍ਹਿਆ ਹੈ। ਜਿਹੜੇ ਰੂਹਾਨੀਅਤ ਦਾ ਖਜ਼ਾਨਾ ਭਗਤਾਂ ਦਾ, ਗੁਰੂ ਸਾਹਿਬਾਨਾਂ ਦਾ, ਉਹਨੂੰ ਪਿਆਰਿਓ ਬੰਨ ਕੇ ਨਹੀਂ ਰੱਖਿਆ ਗੁਰਮਤ ਵਿੱਚ, ਉਹਨੂੰ ਖੋਲ ਕੇ ਦੇਖਿਆ। ਤੇ ਮਹਾਰਾਜ ਕਹਿੰਦੇ ਆ ਉਹ ਖਜ਼ਾਨਾ ਜਿਹੜਾ ਸੀ ਉਹਨੇ ਸਾਡੇ ਅੰਦਰ ਨੂੰ ਭਰਪੂਰ ਕਰ ਦਿੱਤਾ। ਫਿਰ ਬੇਨਤੀ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਨਿਧਾਨੇ ਦਾ ਨਿਧਾਨ ਦਾ ਅਰਥ ਵੀ ਖਜ਼ਾਨਾ ਹੈ। ਮਨ ਜਿਹੜਾ ਭਰਪੂਰ ਹੋ ਗਿਆ, ਤਾਂ ਮੇਰਾ ਮਨ ਭਇਆ ਨਿਧਾਨਾ। ਤੇ ਮਹਾਰਾਜ ਤੁਸੀਂ ਖਜ਼ਾਨਾ ਕਿਹਾ, ਇਹਦੀ ਕੋਈ ਕੀਮਤ ਹੈ? ਦੁਨੀਆਂ ਦਾ ਕੋਈ ਵੀ ਪਦਾਰਥ ਇਸ ਖਜ਼ਾਨੇ ਦੀ ਕੀਮਤ ਨਹੀਂ ਤਾਰ ਸਕਦਾ ਜੀ। ਮਹਾਰਾਜ ਜੀ ਨੇ ਫਰਮਾਇਆ ਇਹ ਰਤਨ ਲਾਲ ਜਾਕਾ ਕਛੂ ਨਾ ਬੋਲ। ਆਮ ਤੌਰ ਤੇ ਅੱਜ ਵੀ ਚੀਜ਼ ਕੋਈ ਖਰੀਦੋ, ਸੋਨਾ, ਹੀਰੇ, ਮੋਤੀ, ਲਾਲ ਲੋਕ ਬਾਜ਼ਾਰ ਚ ਵੇਚਦੇ ਆ। ਮਹਾਰਾਜ ਕਹਿੰਦੇ ਨੇ ਕੋਈ ਦੁਨੀਆਂ ਦਾ ਪੱਥਰ, ਕੋਈ ਦੁਨੀਆਂ ਦੀ ਧਾਤ, ਮੈਂ ਸ਼ਬਦ ਵਰਤਾ ਹੈ ਤਾਂ ਪੱਥਰ ਹੀ ਨਾ, ਚਮਕਦਾ ਪੱਥਰ ਕਹਿ, ਹੀਰੇ ਨੇ, ਮੋਤੀ ਨੇ, ਲਾਲ ਨੇ, ਪੁਖਰਾਜ ਨੇ, ਪੰਨੇ ਨੇ, ਜਵਾਹਰਾਤ ਨੇ। ਦੂਜੇ ਪਾਸੇ ਉਸ ਮੁਲਕ ਦੀ ਕਰੰਸੀ, ਡਾਲਰ ਕਹੋ, ਰੁਪਈਆ ਕਹੋ, ਦਿਰਾਮ ਕਹੋ। ਮਹਾਰਾਜ ਕਹਿੰਦੇ ਦੁਨੀਆਂਦਾਰ ਜਿਹੜੀ ਚੀਜ਼ ਵਰਦੇ ਨੇ, ਕੋਈ ਦੁਨੀਆਂ ਦੀ ਚੀਜ਼, ਕੋਈ ਖਜ਼ਾਨਾ ਇਸ ਖਜ਼ਾਨੇ ਦਾ ਮੁੱਲ ਪਾ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ ਰਤਨ ਲਾਲ ਜਾਂਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਇਹ ਭੰਡਾਰੇ ਭਰੇ ਪਏ ਨੇ। ਅਖੂਟ ਇੱਕ ਸ਼ਬਦ ਗੁਰਬਾਣੀ ਚ ਆਉਂਦਾ ਹੈ, ਅਖੁੱਟ, ਅਖੂਟ ਤੇ ਨਖੁੱਟਿਆ ਵੀ ਆਉਂਦਾ ਹੈ। ਇਹ ਧਨ ਅਖੁੱਟ ਨਾ ਨਖੁੱਟੈ ਨਾ ਜਾਏ, ਇਹਦਾ ਮਤਲਬ ਜਿਹਨੇ ਖਤਮ ਨਹੀਂ ਹੋਣਾ। ਮਹਾਰਾਜ ਸ਼ਬਦ ਵਰਤ ਰਹੇ ਆ ਕਿ ਭਾਈ ਸਿੱਖੋ, ਰਤਨ ਲਾਲ ਜਾਂਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਹੁਣ ਅਗਲੀ ਤੁਕ ਹੈ, ਖਾਵਹਿ ਖਰਚਾ। ਫਿਰ ਧਿਆਨ ਨਾਲ ਸੁਣਿਓ, ਪਹਿਲਾਂ ਖਾਵਾਂਗੇ ਤਾਂ ਖਰਚਿਆ ਜਾਣਾ, ਇਹਦੇ ਅਧਿਆਤਮਕ ਅਰਥ ਨੇ। ਪਰਮੇਸ਼ਵਰ ਬੋਲ ਕੇ ਕਹਿੰਦੇ ਆ ਬਾਬਾ ਫਰੀਦ ਸਾਹਿਬ ਨੂੰ, ਬਸ ਤੂੰ ਆਪਣੇ ਆਪ ਨੂੰ ਸਵਾਰ ਲੈ, ਮੈਂ ਤੈਨੂੰ ਮਿਲ ਜਾਗਾ। ਤੂੰ ਦੁਨੀਆਂ ਪਿੱਛੇ ਭੱਜਿਆ ਫਿਰਨਾ, ਪਦਾਰਥ ਤੇਰੇ ਪਿੱਛੇ ਭੱਜਿਆ ਕਰਨਗੇ। ਆਪ ਸਵਾਰ ਹੈ, ਮੈਂ ਮਿਲੈ, ਮੈਂ ਮਿਲਿਆ ਸੁਖੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ। ਸਵਾਰ ਹੈ ਕੀ ਹੈ ਇਹ, ਮੈਂ ਫਿਰ ਕਿਸੇ ਦਿਨ ਸਮਾਂ ਬਣੇਗਾ। ਪਰ ਇੱਥੇ ਮੈਂ ਤਾਂ ਬੇਨਤੀ ਕਰਨ ਲੱਗਾ, ਖਾਵਾਂਗੇ ਤੇ ਖਰਚਾਂਗੇ ਨਾ, ਕੱਲੇ ਖਰਚੀ ਜਾਈਏ, ਖਾਈਏ ਨਾ ਫਿਰ ਕੋਈ ਗੱਲ ਨਹੀਂ ਹੋਣੀ। ਮੈਂ ਕਈ ਜਾਂ ਸੰਗਤ ਜੀ ਪਾਠ ਕਰਿਆ ਕਰੋ, ਸੁਖਮਨੀ ਸਾਹਿਬ ਪੜਿਆ ਕਰੋ, ਨਿਤਨੇਮ ਕਰਿਆ ਕਰੋ, ਤੁਸੀਂ ਦੋ ਘੜੀਆਂ ਇਮੋਸ਼ਨਲ ਹੋ ਜਾਓਗੇ, ਬਿਲਕੁਲ ਨਹੀਂ ਪ੍ਰਭਾਵ ਪੈਣਾ। ਜੇ ਮੈਂ ਖੁਦ ਖਾਵਾਂਗਾ ਨਾ, ਖਾਣ ਤੋਂ ਬਾਅਦ ਮੈਂ ਕਹਾਂਗਾ ਭਾਈ ਸੁਖਮਨੀ ਸਾਹਿਬ ਪੜ੍ਹੋ, ਮੈਨੂੰ ਭਰੋਸਾ 100 ਵਿੱਚੋਂ 2-4 ਪ੍ਰਾਣੀ ਜ਼ਰੂਰ ਚੱਲਣਗੇ, ਕਿਉਂਕਿ ਬਾਣੀ ਅਸਰ ਹੀ ਤਾਂ ਕਰਦੀ ਪਹਿਲਾਂ ਆਪ ਸ਼ਕੀ ਹੋਵੇਗਾ। ਫਿਰ ਇੱਥੇ ਸ਼ਬਦ ਖਾਵੇ ਹੈ ਖਰਚੇ ਬਾਅਦ ਵਿੱਚ ਹੈ। ਇੱਕ ਹੋਰ ਬੇਨਤੀ, ਖਾਵੇ ਖਰਚਾ ਰਲ ਮਿਲ ਭਾਈ, ਇੱਕ ਸਲੋਕ ਮਹਾਰਾਜ ਗੁਰੂ ਅਰਜਨ ਸਾਹਿਬ ਦਾ 12 ਤੇ ਵਧੀਕ ਵਿੱਚ, ਟਿੱਚਰ ਮੂਲ ਨਾ ਥੋੜੀ ਦੋ, ਇਹ ਮੁੱਲ ਥੋੜਦਾ ਨੀ ਜੀ, ਉੱਕਾ ਨੀ ਥੋੜਦਾ, ਮੂਲਦਾਰ ਤੇ ਉੱਕਾ ਨੀ ਕਦੀ ਵੀ ਨਹੀਂ। ਜਿਹਨੂੰ ਕਿਹਾ ਮਹਾਰਾਜ ਜੀ ਨੇ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਭਰੇ ਭਾਂਗਦਾਰ ਅਖੂਟ ਅਤੋਲ। ਇੱਥੇ ਗੁਰੂ ਸਾਹਿਬ ਸ਼ਬਦ ਵਰਤ ਰਹੇ ਆ ਕਿ ਤਿੱਚਰ ਮੂਲ ਨਾ ਥੋੜੀ ਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਅੱਗੇ ਹੈ। ਖਾਏ ਪਹਿਲਾਂ ਖਾ, ਫਿਰ ਬੇਨਤੀ ਸੁਣਿਓ, ਖਾਣ ਵਾਲਾ ਹੀ ਖਰਚਦਾ ਹੁੰਦਾ ਹੈ। ਇੱਥੇ ਲਫ਼ਜ਼ ਖਾਣਾ ਤੇ ਖਰਚਣਾ ਦੁਨਿਆਵੀ ਨੇ, ਸਿੱਧੀ ਗੱਲ ਇਹ ਵੇ ਭਾਈ, ਜਿਹੜਾ ਸਿੱਖ ਬਾਣੀ ਪੜ੍ਹੇਗਾ, ਬਾਣੀ ਨੂੰ ਜ਼ਿੰਦਗੀ ਚ ਕਮਾਏਗਾ, ਕੱਲਾ ਪੜ੍ਹੇ ਨੀ, ਜੋ ਬਾਣੀ ਕਹਿ ਰਹੀ ਹੈ ਉਹਨੂੰ ਆਪਣੀ ਜ਼ਿੰਦਗੀ ਤੇ ਲਾਗੂ ਕਰੇਗਾ, ਜਿਹੜਾ ਖਾਏਗਾ ਉਹ ਖਰਚੇਗਾ, ਉਹ ਜਿੱਥੇ ਵੀ ਬਹਿ ਕੇ ਖਰਚੇਗਾ ਉੱਥੇ ਬਾਣੀ ਵਧੇਗੀ, ਉਹਨੇ ਘਟਣਾ ਨਹੀਂ। ਮਹਾਰਾਜ ਜੀ ਨੇ ਸ਼ਬਦ ਵਰਤਿਆ ਕਿ ਖਾਵੇਂ ਖਰਚਾ ਰਲ ਮਿਲ ਭਾਈ, ਉੱਥੇ ਸ਼ਬਦ ਵਰਤਿਆ ਕਿ ਤਿੱਚਰ ਮੂਲ ਨਾ ਥੁੜੀ ਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ। ਵੇਖੋ ਭਾਈ ਮਨਸੁਖ ਜੀ ਆਏ ਗੁਰੂ ਨਾਨਕ ਸਾਹਿਬ ਜੀ ਦੇ ਕੋਲ, ਇਹਨਾਂ ਦੇ ਆਪਣੇ ਜਹਾਜ਼ ਚੱਲਦੇ ਸਨ, ਬੜਾ ਵੱਡਾ ਕਾਰੋਬਾਰ ਸੀ। ਉਂਝ ਕਈ ਸੱਜਣਾਂ ਨੇ ਉਹਨਾਂ ਨੂੰ ਬਾਣੀਆਂ ਰੂਪ ਲਿਖਿਆ, ਪਰ ਵਿਦਵਾਨ ਇਹ ਕਹਿੰਦੇ ਨੇ ਭਾਈ ਮਨਸੁਖ, ਮੈਂ ਕਮਿਊਨਿਟੀ ਦੀ ਗੱਲ ਨਹੀਂ ਕਰ ਲੱਗਾ, ਮੈਨੂੰ ਬਖਸ਼ ਦਿਆ ਜੀ, ਲਬਾਣਿਆਂ ਵਿੱਚੋਂ ਸਨ, ਉਹਨਾਂ ਦੇ ਆਪਣੇ ਜਹਾਜ਼ ਚੱਲਦੇ ਸਨ। ਸ੍ਰੀ ਲੰਕਾ ਤੱਕ ਭਾਈ ਮਨਸੁਖ ਦਾ ਵਪਾਰ ਚੱਲਦਾ ਜੀ। ਹੁਣ ਜਦੋਂ ਉਹ ਆਏ ਨੇ, ਕਿਵੇਂ ਬਾਣੀ ਖਰਚਣ ਤੋਂ ਬਾਅਦ ਅੱਗੇ ਵੱਧਦੀ ਹੈ, ਖਾਣ ਤੋਂ ਬਾਅਦ ਅੱਗੇ ਖਰਚਣੇ ਵੱਧਦੀ ਹੈ, ਤੋਟਾ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ ਜਦੋਂ ਸੁਲਤਾਨਪੁਰ ਸਨ, ਇੱਥੇ ਨੇੜੇ ਜਿਹੜਾ ਪਿੰਡ ਮਲਸੀਆਂ ਹੈ, ਇੱਥੋਂ ਦਾ ਚੌਧਰੀ ਕਹਿਲਾ ਭਾਈ ਭਗੀਰਥ, ਉਹ ਕਾਲੀ ਨੂੰ ਮੰਨਦਾ ਸੀ, ਕਾਲੀ ਦੇਵੀ ਦਾ ਪੁਜਾਰੀ ਸੀ। ਪਰ ਸਾਡਾ ਇਤਿਹਾਸ ਕਹਿੰਦਾ ਜਦੋਂ ਉਹ ਆਇਆ ਹੈ ਤੇ ਸੱਚ ਇਹ ਵੀ ਉਹਦੇ ਮਨ ਚ ਇੱਕ ਜਗਿਆਸਾ ਵੀ ਸੁਣਿਆ ਕਿ ਸੁਲਤਾਨਪੁਰ ਗੁਰੂ ਨਾਨਕ ਸਾਹਿਬ ਜੀ ਬਾਰੇ ਤੇ ਮਹਾਰਾਜ ਜਵਾਨੀ ਜੀ ਅਵਸਥਾ ਚ ਨੇ, ਵੀ ਉਹਨਾਂ ਦੀ ਸੰਗਤ ਕਰੀਏ, ਪਰ ਨਾਲ ਦੁਬਦਾ ਸੀ, ਚੱਲਾਂ ਹਾਂ ਕੀ ਬਣੇਗਾ, ਮੈਂ ਤੇ ਦੇਵੀ ਦੀ ਪੂਜਾ ਕਰਨਾ ਵਾ। ਕਹਿੰਦੇ ਜਦੋਂ ਗਿਆ ਤੇ ਅੰਮ੍ਰਿਤ ਵੇਲੇ ਰਾਤ ਰਿਹਾ ਤੇ ਜਿੱਥੇ ਸੱਤ ਸੰਗਤ ਰੋਜ਼ ਸਜਦੀ ਸੀ, ਉੱਥੇ ਉਹਨੇ ਦੇਵੀ ਨੂੰ ਝਾੜੂ ਲਾਉਂਦਿਆਂ ਦੇਖਿਆ। ਹੁਣ ਕਈਆਂ ਦੇ ਮਨ ਚ ਆ ਜਾਣਾ ਵੀ ਇਹ ਦੇਵੀਆਂ ਹੁੰਦੀਆਂ ਨੇ। ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਪਾਰ ਬ੍ਰਹਮ ਪਰਮੇਸ਼ਵਰ ਤੋਂ ਉੱਚੇ ਕੁਛ ਨਹੀਂ, ਪਰ ਇਹ ਦੇਵੀ ਦੇਵਤੇ ਸਾਰੇ ਪਰਮਾਤਮਾ ਦੀ ਥੱਲੇ ਨੇ। ਫਿਰ ਬੇਨਤੀ ਕਰਾਂ, ਇੱਥੇ ਦੇਵੀ ਦੇਵਤੇ ਉਹਨੂੰ ਗਾਉਂਦੇ ਨੇ, ਗਾਵਨ ਤੁਧ ਨੂੰ ਇੰਦਰ ਇੰਦਰਾਸਨ ਬੈਠੇ, ਇਹ ਸਾਰੇ ਅਸੀਂ ਪੜ੍ਹਨੇ। ਮੇਰੀ ਬੇਨਤੀ ਹੈ, ਉਹਨੂੰ ਜਿਹੜਾ ਸ਼ੰਕਾ ਸੀ, ਸੱਚੀ ਮੁੱਚੀ ਦੇਵੀ ਉੱਥੇ ਉਹਨੂੰ ਦਿਸੀ, ਅਦ੍ਰਿਸ਼ਟ ਉਹਨੂੰ ਕੋਈ ਝਲਕ ਪਈ, ਉਹਨੇ ਕਿਹਾ ਤੂੰ ਮੇਰੀ ਪੂਜਾ ਕਰਨ ਚ ਕਿੱਥੇ ਪਿਆ, ਤੂੰ ਇਹਦੇ ਦਰ ਤੇ ਜੁੜ ਜਿੱਥੇ ਸਾਰੀਆਂ ਦਾਤਾਂ ਮਿਲਦੀਆਂ ਨੇ। ਸਭ ਤੇ ਵੱਡਾ ਸਤਿਗੁਰੂ ਨਾਨਕ ਹੈ, ਉਹ ਜੁੜ ਗਿਆ ਜੀ। ਹੁਣ ਦੇਖੋ ਦੇਵੀ ਦਾ ਭਗਤ, ਉਹ ਸ਼ਕਤੀ ਉਸ ਨੂੰ ਮੰਨਣ ਵਾਲਾ, ਉਹਨੇ ਕੀਰਤਨ ਸੁਣਿਆ, ਬਾਣੀ ਸੁਣੀ, ਉਹਨੇ ਸ਼ਬਦ ਚੇਤੇ ਕਰ ਲਏ ਭਾਈ ਭਗੀਰਥ ਨੇ, ਇੰਨਾ ਆਤਮ ਰਸੀਆ ਸਤਸੰਗੀ ਬਣ ਗਿਆ ਕਿ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਭਾਈ ਸਾਹਿਬ ਨੇ ਉਹਨਾਂ ਦਾ ਨਾਮ ਦਿੱਤਾ, ਭਾਈ ਗੁਰਦਾਸ ਸਾਹਿਬ ਨੇ ਉੱਥੇ ਲਿਖਿਆ ਮਲਸੀਆਂ ਵਿੱਚ ਭਗੀਰਥ ਹੈ ਜਿਹੜਾ ਕਾਲੀ ਦੇ ਗੁਣ ਗਾਉਂਦਾ ਹੁੰਦਾ ਸੀ, ਭਾਈ ਗੁਰਦਾਸ ਸਾਹਿਬ ਦੀ ਬਾਣੀ ਚ ਉਹ ਬੰਦਗੀ ਕਰਨ ਲੱਗ ਪਿਆ। ਸਤਿਗੁਰਾਂ ਦਾ ਇੰਨੀ ਨਜ਼ਦੀਕ ਹੋ ਗਿਆ ਕਿ ਇੱਕ ਬ੍ਰਾਹਮਣ ਦੀ ਬੇਟੀ ਦਾ ਵਿਆਹ ਸੀ। ਕਈ ਸੱਜਣ ਭਾਈ ਮਰਦਾਨਾ ਜੀ ਦਾ ਜ਼ਿਕਰ ਕਰਦੇ ਨੇ, ਪਰ ਬ੍ਰਾਹਮਣ ਗਰੀਬ ਉਹਦੀ ਬੇਟੀ ਦਾ ਵਿਆਹ ਸੀ। ਉਹਨੇ ਮਹਾਰਾਜ ਜੀ ਨੂੰ ਕਿਹਾ, ਗੁਰੂ ਨਾਨਕ ਸਾਹਿਬ ਜੀ ਨੂੰ, ਕਿ ਮੈਂ ਬੇਟੀ ਦਾ ਵਿਆਹ ਕਰਨਾ ਪਰ ਮੇਰੇ ਕੋਲ ਇੰਨੀ ਸਮਰੱਥਾ ਨਹੀਂ। ਹਜ਼ੂਰ ਨੇ ਕਿਹਾ, ਤੂੰ ਉਦਾਸ ਨਾ ਹੋ, ਜੋ ਕੁਝ ਤੈਨੂੰ ਵਿਆਹ ਵਿੱਚ ਚਾਹੀਦਾ ਤੂੰ ਆਪਣੀ ਰਸਤ ਗਹਿਣਾ ਗੱਟਾ ਜੋ ਲਿਖਦਾ ਭਾਈ ਭਗੀਰਥ ਨੂੰ ਮਹਾਰਾਜ ਨੇ ਲਾਹੌਰ ਭੇਜਿਆ। ਮੈਂ ਤਾਂ ਆਪ ਨੂੰ ਥੋੜੀ ਇਤਿਹਾਸ ਵਿੱਚ ਉਦਾਹਰਨ ਦੇ ਰਿਹਾ, ਖਾਣ ਵਾਲਾ ਹੀ ਖਰਚਦਾ ਹੈ ਤੇ ਜਿੱਥੇ ਜਿੱਥੇ ਉਹ ਖਰਚਦਾ ਉੱਥੇ ਉੱਥੇ ਬਾਣੀ ਵਧੀ ਜਾਂਦੀ ਹੈ। ਬਾਣੀ ਵਧਣ ਦਾ ਮਤਲਬ ਇਹ ਨਹੀਂ ਕਿ ਅੰਗ ਵੱਧਦੇ ਆ, ਸ਼ਬਦ ਵੱਧਦੇ ਆ। ਭਾਈ ਭਗੀਰਥ ਨੂੰ ਕਿਹਾ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ, ਉਹ ਚਲਾ ਗਿਆ। ਉਹ ਸਤਿਗੁਰੂ ਜੀ ਦੀ ਸਿੱਖਿਆ ਨੂੰ ਲੈ ਕੇ ਭਾਈ ਮਨਸੁਖ ਨੂੰ ਜਾ ਮਿਲਿਆ। ਉਹਦੇ ਵਪਾਰ ਵੀ ਸੀ, ਉਹਦੀਆਂ ਦੁਕਾਨਾਂ ਵੀ ਸੀ, ਬੜਾ ਤਕੜਾ ਬੰਦਾ ਸੀ ਭਾਈ ਮਨਸੁਖ। ਜਗਿਆਸਾ ਉਹ ਵੀ ਰੱਖਦਾ ਸੀ ਵੀ ਮੇਰੇ ਅੰਦਰ ਪਰਮਾਤਮਾ ਦੀ ਜਗਿਆਸਾ, ਮੈਂ ਇੱਕ ਬੇਨਤੀ ਕਰਾਂ, ਮੈਨੂੰ ਪਤਾ ਹੈ ਇਸ ਰਸਤੇ ਤੇ ਚੱਲਿਆ ਜਿੰਨੀ ਦੁਕਾਨ ਪਖੰਡ ਦੀ ਇਹਦੀ ਚੱਲਦੀ, ਸ਼ਾਇਦ ਇੰਨਾ ਬਿਜ਼ਨਸ ਹੋਰ ਕੋਈ ਨਹੀਂ ਜੇ ਚੱਲਦਾ। ਜਿਹੜਾ ਬੰਦਾ ਇਮੋਸ਼ਨਲ ਹੋਇਆ ਨਾ, ਮੈਂ ਵਾਹਿਗੁਰੂ ਨੂੰ ਮਿਲਣਾ, ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਇੱਕ ਸ਼ਬਦ ਹੈ ਜੀ, ਨ੍ਰਿਪ ਕੰਨਿਆ ਕਾ ਕਾਰਨ ਹੈ ਇੱਕ ਭਇਆ, ਭੇਖ ਤਾਰੀ ਕਾਮਾਰਤੀ ਸਵਾਰਤੀ ਵਾਕੀ ਪੈ ਸਵਾਰੀ। ਭਗਤ ਜੀ ਦਾ ਸ਼ਬਦ ਹੈ, ਇੱਕ ਰਾਜੇ ਦੀ ਬੇਟੀ ਅੰਦਰ ਬੈਰਾਗ ਪੈਦਾ ਹੋਇਆ, ਉਹਨੇ ਕਿਹਾ ਮੈਂ ਸ਼ਾਦੀ ਵਿਸ਼ਨੂੰ ਨਾਲ ਕਰਨੀ ਹੈ। ਇਹ ਮੈਂ ਗੁਰੂ ਗ੍ਰੰਥ ਸਾਹਿਬ ਜੋ ਕਹਿ ਰਿਹਾ, ਮਤਾ ਸਮਝੋ ਵੀ ਇੱਧਰ ਉੱਧਰੋਂ ਸ਼ਾਇਦ ਫੜ ਫੁੜ ਕੇ ਗੱਲਾਂ ਸੁਣਾਈ ਜਾਂਦਾ, ਮੈਂ ਕੋਈ ਬਚਨ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਿਕਲ ਕੇ ਨਹੀਂ। ਇੱਕ ਬੰਦਾ ਪਖੰਡੀ, ਉਹਦੇ ਰੂਪ ਤੇ ਮੋਹਤ ਹੋ ਗਿਆ, ਉਹਦੇ ਲੱਕੜ ਦੀਆਂ ਬਾਹਾਂ ਬੂਹਾਂ ਲਾ ਕੇ ਨਾ ਜੀ ਗਰੁੜ ਬਣਾ ਕੇ, ਉਹਨੇ ਕਿਹਾ ਜੀ ਮੈਂ ਹੀ ਆ ਸਭ ਕੁਝ ਜਿਹਨੂੰ ਤੁਸੀਂ ਚਾਹਨੀ ਹੈ। ਉਸ ਪਖੰਡੀ ਨਾਲ ਵਿਆਹ ਹੋ ਗਿਆ, ਇੰਨਾ ਉਹ ਚਲਾਕ ਉਹਨੇ ਮਹਿਸੂਸ ਹੀ ਨਹੀਂ ਹੋਣ ਦਿੱਤਾ। ਪਰ ਜਿੱਦਣ ਰਾਜੇ ਤੇ ਹਮਲਾ ਹੋਇਆ, ਉਹਨੇ ਕਿਹਾ ਮੇਰਾ ਤਾਂ ਦਮਾਦ ਭਗਵਾਨ ਹੈ। ਉਦਣ ਫਿਰ ਉਸ ਕਾਮੀ ਨੇ, ਉਸ ਸਵਾਰਥੀ ਨੇ ਵਾਸ਼ਨਾ ਚ ਡੁੱਬੇ ਹੋਏ ਨੇ, ਰੱਬ ਨੂੰ ਕਿਹਾ ਮੈਂ ਤੇਰੇ ਨਾਂ ਤੇ ਪਖੰਡ ਕੀਤਾ, ਹੁਣ ਆਪਣੇ ਨਾਮ ਦੀ ਲਾਜ ਰੱਖ ਲਈ। ਮੈਂ ਸਿਰਫ ਆਪ ਨੂੰ ਵੀ ਬੇਨਤੀ ਕਰਨ ਲੱਗਾ, ਇਸ ਰਸਤੇ ਤੇ ਲੋਕ ਲੁਟੀਂਦੇ ਵੀ ਬਹੁਤ ਨੇ, ਬੜੇ ਦੇਖੇ ਨੇ ਜੀ ਮੈਂ, ਜਿਹੜੇ ਸਾਲਾਂ ਬੱਧੀ ਡਾਲਰ ਇਕੱਠੇ ਕਰਕੇ ਦਿੰਦੇ ਆ, ਅਖੀਰ ਤੇ ਇੰਨੇ ਕੁ ਨਿਰਾਸ਼ ਹੋ ਜਾਂਦੇ ਨੇ, ਗੁਰਦੁਆਰੇ ਮੱਥਾ ਟੇਕਣਾ ਵੀ ਬੰਦ ਕਰ ਦਿੰਦੇ। ਇਹ ਸੱਚਾਈ ਹੈ ਜੀ। ਫਿਰ ਪਛਤਾਉਂਦੇ ਨੇ, ਜਿੰਨੀ ਸਿਫਤ ਕਰਦੇ ਆ ਪਹਿਲਾਂ, ਉਨੀ ਰੱਜ ਕੇ ਨਿੰਦਿਆ ਕਰਦੇ ਆ। ਪਹਿਲਾਂ ਜਿੰਦਾਬਾਦ ਕਰਦੇ ਆ, ਬਾਅਦ ਵਿੱਚ ਫੱਟੀਆਂ ਲੈ ਕੇ ਮੁਰਦਾਬਾਦ ਵੀ ਕਰਦੇ ਆ। ਗੁਰਮੁਖੋ, ਬੰਦੇ ਦੀਆਂ ਸਿਫਤਾਂ ਤੇ ਬੰਦੇ ਨੂੰ ਮੁਰਦਾਬਾਦ ਕਹਿਣ ਦੀ ਬਜਾਏ ਆਪਣੇ ਗੁਰੂ ਦੇ ਸ਼ਬਦ ਨਾਲ ਨਾਤਾ ਰੱਖੋ। ਮੈਂ ਸੱਚੀ ਕੰਗ ਜੀ, ਅਸੀਂ ਵੀ ਆਉਂਦੇ ਹਾਂ, ਕਥਾ ਸੁਣੋ, ਸਰੀਰ ਮਲ ਮਤ ਦੌੜੋ, ਉਸ ਸ਼ਬਦ ਨੂੰ ਸੁਣੋ ਜਿਸ ਸ਼ਬਦ ਨੇ ਸਾਨੂੰ ਆਤਮਕ ਰਸਤਾ ਦੇਣਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316, 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਿਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403 9030483 यानी 4039030483 ते संपर्क कर सकते हो। M&R Roofing and Siding Limited। प्रोग्राम दा ए हिस्सा तुहाडे तक कैसडी हे इंजरी लॉ तो तारा कैसडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नू 403-770-1099 यानी 403-777-1099 ते संपर्क कर सकते हो। कैसडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
0: हुण बेनती सुनो भाई भगीरथ ओनू बाणी चेते वे भाई मानसुख नू मिलिया ओनू गलबात चल पई। हुण जिथे जाना सी ओने गलत अपने बाबा जी दी करनी सी हालांकि उदो बहुत घट बाणी उचारण कीती है गुरु नानक साहब ने क्योंकि यह सुल्तानपुर की घटना उन्हें सच्चे पातशाह महाराज उन्हों का जिक्र किया बाणी का जिक्र किया। भगीरथ जी जिक्र कर दे मनसुख कहिंदा छड बरा तू किहड़े पासे पै गया ते पखंड दाम बहुत है। उन्हें कहा मैं भी देवी पूजदा सां मैनू मंजिल मिल गई मेरा अंदर टिक गया। उन्हें जो शाम नू शब्द पढ़िया उथे बैठ के उहदे मन नू खिच पई भान भाई मानसुख दे क्योंकि गुरु साहब ने विध बनानी सी उहदे कोल बैठ के सुन लग पिया। उहने दस्या मैं इस तरह समान लैण आया चूड़ा नहीं मिलिया। मानसुख इन्ने प्रभावित होए जिहड़ा अपनी बेटी दे विआह दा चूड़ा बनाया सी उह भाई भगीरथ नू दे दिता। इन्ने प्रभावित होए नाल कहा मैं कल नू तेरे नाल जाना चाहना प्यारे तुर पिया। रस्ते च गल्लां बहुत होईयां उन्हें बड़े सवाल पूछे जी परमात्मा किथे है केड़ी थां ते उन्हें कहा तेरे अंदर ही है। भाई मानसुख हस के कहिंदा जे अंदर है ते फिर दिसदा क्यों नहीं। बड़े बचन प्यारे हुए मैं तां बेनती कर रहा गुरमुखो कमाई वाला सिख जदों शब्द नू आप खांदा है ते उन्हों ही खर्चन की जाच आउंदी। उन्हें रस्ते च पूछा जी है ते दिसदा क्यों नहीं। भाई भगीरथ कहिंदे ने मानसुखा जिस जमीन ते आपां तुरे जाने इहदे थले पानी है लाहौर तो आना सी कहिंदा पानी है फिर कहिंदे दिसदा क्यों नहीं पानी है। ते मनसुख कहिंदा सिद्धी जी गल के पानी है ते पट्टियां निकलदा है। भाई भगीरथ कहिंदा याद रखी जिहड़े नहीं पट्टदे उह धरती उत्ते बैठे प्यासे मर जांदे आ जिथे प्रगट होवे उथों पानी जिथों पट्टिया उथों निकलदा है। कह लगे जिमें जमीन दे उत्ते बैठा हुआ प्यासा बंदा थले पानी खोन दे बावजूद प्यास ना मर जांदा है अंदर परमेश्वर है जन्मा जन्मा दी खौमे दी परत जड़ी जमी है इस देह विच रहिंदा हुआ बंदा सच्ची मुची प्यासा ही मर जांदा क्योंकि एका सेज विशी धन कंता धन सूती फिर सद जागंता इको सेज है इको थां है इहदे उत्ते आत्मा ते परमात्मा है। इस अंदर ने वाशना दा नशा इन्ना पीता है कि सच एवे कि परमात्मा जागदा है ये जीव आत्मा सुती पई वो सुनी गया कहिंदा गल तां वाकई ठीक है। भाई भगीरथ सीधी गल करदे ने कहिंदे वेख जदों खूह पट्टी दा पहला मिट्टी आउंदी है रेत आउंदी है चीकनी मिट्टी आउंदी है अखीर ते पत्थर दे कड़ आउंदे आ। कई वारी जदों पुटदे सापां खूह जदों कड़ पाट जाए कड़ शब्द समझने ना पत्थर पाट जाए ते थल्लो पानी उफाल करके आउंदा है। कह लगे जिंदगी कमांदिया कमांदिया जदों खौमे दा पत्थर टुटदा है ना उदों ही भगवान अंदरों ही प्रगट हुंदा है। गल सुनियो भाई भगीरथ दे कमाई ने भाई मनसुख नूं लै आंदा उहने दस्या नहीं मन फिर शंके सी भी मना किते ठग्या ना जावां बाणी शाहूकार है व्यापार करने वाला उन्हें सारे घाटे वादे का पता भी कितने मेनू ना कोई ठग जाए। उन्हें एक फुरना बना लिया भगीरथ नूं भी नहीं दस्या ये फुरना बनाया भी मैं तां मन्नू जे मेरा नाम लैके गुरु नानक साहब आवाज मार दर्शन इहदा मतलब यह नहीं हुंदा भी बाबा जी ने आवाज मार ली तो रूहानी है आखिरी सच इन्ना जे एक बंदा समुंदर दे विचों एक बुक पानी दी भरदा दरिया चो तो इहदा मतलब यह नहीं कि दरिया बुक च आ जाना तेरी सीमा सिर बुक दिख है, तेरी सीमा एक भांडे दिख है, दरिया तो बहुत समुंदर असगाक है। उन्हें कहा भी मैं ता मना जे मेरा नाम लेके आवाज मारन। याद रखियो गुरु नानक साहब समर्थ ने, गुरु साहब अंदर दी जान दे आ। जदो मन सुख अंदर आया ते महाराज जी ने भगीरथ ने पहला मत्था टेकिया, मन सुख ने बाद च टेकिया। मैं थोड़ी साकी ले लिए गल समझ पैन वास्ते। मत्था टेकिया गुरु नानक साहब ने शंका मल के रख दिता, नाल ही फरमाया नाम दे मन सुख है कि कदी मन दा सुख माणिया भी है। नाम तो तेरा मन सुख है, नाम दे मन सुख है कि कदी तेरे मन नू सकून सुख मिले है। उस बंदे ने उस दिन तो बाद कदी शक नहीं किया, उन्हें चरण पकड़ के क्या बाबा सतगुरु जी ने, बाबा जी मेरे कुल तन दे सुख दे सारे साधन ने, मन दा सुख तेरे मोदी खाने चो लेना आ। मोदी खाने का अर्थ शब्द का खजाना, मैं कर रहा तुहाडे खजाने चो लेना आ। तन दे सुख ने मन सुख मापिया ने नाम रखे, पर सची मुची नाम दे पिछे मेरा जीवन कोई नहीं। सतगुरां दे दर ते झुकिया, गुरु नानक साहब ने कृपा की, गुरु नानक साहब दी बाणी लिखण वाला पहला लिखारी भाई साहब भाई मन सुख। गुरमुखी गुरु नानक साहब ने करतारपुर शुरू की, जेड़ी आ तरतीब है 35 दी, ये धन गुरु अंगद साहब जी खडूर साहब दिती, जेड़ी उस वक्त चलते सन अखर चलते सन, कोई लंबे शब्द वरदे आ, कोई ब्रह्मी वरदे आ, ਉਹ ਬਾਣੀ ਭਾਈ ਮਨ ਸੁਖ ਨੇ ਨੋਟ ਕਰ ਲਏ ਸ਼ਬਦ, ਜਿੰਨੇ ਦੇਰ ਰਿਹਾ ਸ਼ਬਦ ਲਿਖੀ ਗਿਆ, ਸ਼ਬਦ ਚੇਤੇ ਕਰੀ ਗਿਆ। ਦੇਖੋ ਬਾਣੀ ਕਿਵੇਂ ਜਾਂਦੀ ਹੈ। ਉਹੀ ਭਾਈ ਮਨ ਸੁਖ ਜਹਾਜ਼ ਲੈ ਕੇ ਤੁਰਿਆ, ਗੁਰੂ ਸਾਹਿਬ ਨੇ ਦੱਸ ਦਿੱਤਾ ਵੀ ਵਰਤ ਨਹੀਂ ਰੱਖਣੇ, ਸੂਤਕ ਪਾਤਕ ਨਹੀਂ ਮੰਨਣਾ, ਸਭ ਕੁਛ ਸਮਝਾ ਦਿੱਤਾ। ਜਦੋਂ ਉਹਦਾ ਜਹਾਜ਼ ਸ੍ਰੀ ਲੰਕਾ ਜਿਹਨੂੰ ਅੱਜ ਆਪਾਂ ਕਹਿੰਦੇ ਹਾਂ, ਰਾਜੇ ਸ਼ਿਵਨਾਭ ਦੇ ਰਾਜ ਵਿੱਚ ਲੱਗਦਾ, ਉਹਦੇ ਰਾਜ ਵਿੱਚ ਰਾਜਸੀ ਹੁਕਮ ਸੀ ਵੀ ਅੱਜ ਅਕਾਦਸ਼ੀ ਦਾ ਵਰਤ ਰੱਖਣਾ। ਭਾਈ ਮਨਸੁਖ ਨੇ ਰਾਤ ਨੂੰ ਚੁੱਲਾ ਬਾਲ ਦਿੱਤਾ, ਉਹਨੇ ਕਿਹਾ ਇਹ ਕੌਣ? ਉੱਥੇ ਪਤਾ ਲੱਗਾ ਜੀ ਇਹ ਵਪਾਰੀ ਆਇਆ ਹੈ। ਉਹਨਾਂ ਨੂੰ ਇਸ ਹੁਕਮ ਦੀ ਅਦੂਲੀ ਕਰਨ ਕਰਕੇ ਭਾਈ ਮਨਸੁਖ ਨੂੰ ਕੈਦ ਕਰ ਲਿਆ ਗਿਆ। ਰਾਜਾ ਸ਼ਿਵਨਾਭ ਤੇ ਕਿਸੇ ਨੇ ਹਮਲਾ ਕਰਨਾ ਸੀ, ਉਹ ਸਾਰੀ ਰਾਤ ਬੇਚੈਨ ਸੀ, ਵਰਤਾ ਰੱਖਿਆ, ਪਰ ਜਿਹਨੂੰ ਅੱਜ ਕਹਿ ਲਓ ਡਿਪਰੈਸ਼ਨ ਚ ਕਹਿ ਲਓ, ਸਟਰੈਸ ਵਿੱਚ ਕਹਿ ਲਓ, ਚਿੰਤਾ ਸੀ ਮੇਰੇ ਤੇ ਹਮਲਾ ਹੋ ਗਿਆ ਤੇ ਕੀ ਹੋਵੇਗਾ। ਅੱਧੀ ਰਾਤ ਨੂੰ ਉਹਨੇ ਗਾਉਣ ਵਾਲੇ ਵਜਾਉਣ ਵਾਲੇ ਇਕੱਠੇ ਕੀਤੇ, ਧਿਆਨ ਕਨਵਰਟ ਕਰ ਲਈ ਦੂਜੇ ਪਾਸੇ ਹੋ ਜਾਏ। ਉਸ ਵਕਤ ਪਿਆਰਿਓ ਅੱਧੀ ਰਾਤ ਨੂੰ ਗਾਉਣ ਵਾਲੀਆਂ ਨੱਚਣ ਵਾਲੀਆਂ ਸਜੰਦੇ ਸਾਰੇ ਥੱਕ ਗਏ। ਜਦੋਂ ਸ਼ਾਂਤੀ ਹੋ ਗਈ, ਭਾਈ ਮਨਸੁਖ ਰਾਜਸੀ ਕਿਲੇ ਦੇ ਨੇੜੇ ਕਾਲ ਕੋਠੜੀ ਸੀ, ਭਾਈ ਮਨਸੁਖ ਅੱਧੀ ਰਾਤ ਤੋਂ ਬਾਅਦ ਉੱਠ ਕੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਗਾਉਣ ਲੱਗ ਪਿਆ। ਉਹਨੇ ਸ਼ਬਦ ਗਾਇਆ, ਜਿਉਂ ਜਿਉਂ ਉੱਚੀ ਸ਼ਬਦ ਗਾਇਆ, ਰਾਜੇ ਦੇ ਕੰਨਾਂ ਚ ਪਿਆ ਸਕੂਨ ਮਿਲਿਆ। ਉਹ ਪਹਿਰੇਦਾਰ ਨੂੰ ਪੁੱਛਦਾ ਕੌਣ? ਕਹਿਣ ਲੱਗਾ ਉਹ ਕੈਦੀ ਹੈ ਜਿਹਨੇ ਕੱਲ ਰਾਜਸੀ ਹੁਕਮ ਨਹੀਂ ਮੰਨਿਆ, ਇਹਨੇ ਵਰਤ ਨਹੀਂ ਰੱਖਿਆ। ਕਹਿਣ ਲੱਗਾ ਬੁਲਾ, ਉਹਦੇ ਕੋਲ ਬੁਲਾਇਆ। ਸ਼ਿਵਨਾਭ ਪੁੱਛਦਾ ਤੂੰ ਕੀ ਗਾ ਰਿਹਾ ਸੈਂ? ਉਹ ਕਹਿੰਦਾ ਆਪਣੇ ਬਾਬੇ ਦੀ ਬਾਣੀ ਗਾ ਰਿਹਾ, ਆਪਣੇ ਮੁਰਸ਼ਦ ਦੀ, ਆਪਣੇ ਗੁਰੂ ਦੀ, ਆਪਣੇ ਰਾਬਰ ਦੀ ਬਾਣੀ ਗਾ ਰਿਹਾ। ਉਹ ਕਹਿੰਦਾ ਤੈਨੂੰ ਜਿਸ ਕੋਠੜੀ ਚ ਬੰਦ ਕੀਤਾ ਉੱਥੇ ਤਿੱਖੇ ਪੱਥਰ ਨੇ, ਕੋਈ ਸੇਜ ਨਹੀਂ ਵਸੀ, ਮੱਛਰ ਵੜਦਾ। ਅੱਗੋ ਭਾਈ ਸਾਹਿਬ ਨੇ ਕਿਹਾ ਰਾਜਾ ਮੈਂ ਤੈਨੂੰ ਸੱਚ ਦੱਸਾਂ? ਕਹਿੰਦਾ ਅੱਗੇ ਮੇਰੇ ਕੋਲ ਵੀ ਸਹੂਲਤਾਂ ਬਹੁਤ ਸਨ, ਮੈਂ ਗਦੇਲਿਆਂ ਤੇ ਗਲੀਚਿਆਂ ਤੇ ਪਲੰਗਾਂ ਤੇ ਸੌਂਦਾ ਸਾਂ, ਮੇਰੇ ਘਰ ਚ ਹਰ ਸੁੱਖ ਸੀ, ਪਰ ਸੱਚ ਇਹ ਵੇ ਮੇਰੇ ਕੋਲ ਤਨ ਦੇ ਸੁੱਖ ਸਨ, ਮਨ ਦਾ ਸੁੱਖ ਨਹੀਂ ਸੀ। ਤੇਰੇ ਕੋਲ ਵੀ ਅੱਜ ਤਨ ਦੇ ਸੁੱਖ ਨੇ, ਤੇਰੇ ਕੋਲ ਮਨ ਦਾ ਸੁੱਖ ਨਹੀਂ, ਤੂੰ ਨਸ਼ੇ ਵਿੱਚ ਵੀ, ਨਾਚ ਗਾਣ ਵਿੱਚ ਵੀ ਅੰਦਰੋਂ ਤੜਫਦਾ ਪਿਆ, ਮੇਰੇ ਗੁਰੂ ਨਾਨਕ ਨੇ ਮਨ ਦਾ ਸੁੱਖ ਦਿੱਤਾ, ਮੈਂ ਪੱਥਰਾਂ ਉੱਤੇ ਬੈਠਾ ਹੋਇਆ ਵੀ ਅੰਦਰ ਦੇ ਸੁੱਖ ਨੂੰ ਮਾਨਣਾ ਪਿਆ। ਪਰ ਯਾਦ ਰੱਖਿਓ ਇਹ ਸ਼ਬਦ ਦੀ ਕਰਾਮਾਤ ਨਹੀਂ, ਬਾਬਾ ਜੀ ਦਾ ਸ਼ਬਦ ਭਾਈ ਭਗਰਥ ਪੜ ਰਿਹਾ ਤੇ ਮਨਸੁਖ ਪਿੱਛੇ ਤੁਰ ਪਿਆ। ਮਨਸੁਖ ਨੇ ਸ਼ਬਦ ਪੜਿਆ ਤੇ ਸੱਚਮੁੱਚ ਰਾਜਾ ਸ਼ਿਵਨਾਭ ਤਬਦੀਲ ਹੋ ਗਿਆ। ਮੈਂ ਆਪ ਨੂੰ ਬੇਨਤੀ ਕਰਾਂ, ਆਪ ਜੀ ਗੁਰਦੁਆਰਿਆਂ ਚ ਆਪਾਂ ਜਾਂਦੇ ਹਾਂ, ਪਰ ਜਿੱਥੇ ਜਿੱਥੇ ਸਿੱਖ ਗਿਆ, ਜਿਹਨੇ ਗੁਰਬਾਣੀ ਨੂੰ ਖਾਧਾ ਹੈ, ਉਹਨੇ ਗੁਰਬਾਣੀ ਨੂੰ ਖਰਚਿਆ ਹੈ, ਤੇ ਗੁਰਬਾਣੀ ਜਿੰਨੀ ਜਿੰਨੀ ਖਰਚੀ ਜਾਵਾਂਗੇ, ਖਰਚ ਨਾਲ ਘੱਟਦੀ ਨਹੀਂ ਵੱਧਦੀ ਹੈ। ਮੈਂ ਤਾਂ ਬੇਨਤੀ ਕੀਤੀ ਕਿਵੇਂ ਸ਼ਬਦ ਅੱਗੇ ਤੁਰਦਾ ਹੈ, ਹੁਣ ਇਹਨੂੰ ਦੇਹ ਨਾਲ ਨਹੀਂ ਲੈ ਲੈਣਾ, ਕਿਉਂਕਿ ਆਪਾਂ ਡਾਂਗ ਚੁੱਕ ਕੇ ਪੈ ਜਾਂਦੇ ਹਾਂ। ਮੇਰੀ ਸਿੱਧੀ ਝਟਕੀ ਗੱਲ ਹੈ ਜੀ, ਇਹ ਦੇਹ ਜੀ ਆ ਦੇਹ ਜੀ, ਯਾਦ ਰੱਖੋ ਜਿਸ ਦੇਹ ਵਿੱਚ ਪਰਮਾਤਮਾ ਦਾ ਸ਼ਬਦ ਹੈ ਉਹ ਦੇਹ ਵੀ ਭਾਗਾਂ ਵਾਲੀ ਹੈ, ਜਿਸ ਦੇਹ ਦੇ ਉੱਤੇ ਹਰ ਤਰ੍ਹਾਂ ਦਾ ਸ਼ਿੰਗਾਰ ਹੈ, ਲੱਖਾਂ ਰੁਪਈਆਂ ਦੇ ਕੀਮਤੀ ਗਹਿਣੇ ਨੇ ਅੰਦਰ, ਵਾਹਿਗੁਰੂ ਜੀ ਦੀ ਬੰਦਗੀ ਨੇ, ਉਹ ਦੇਹ ਵੀ ਇਸ ਤਰ੍ਹਾਂ ਜਿਵੇਂ ਗੰਦਗੀ ਦਾ ਇੱਕ ਪੁਤਲਾ ਹੈ। ਬੜੇ ਮੈਂ ਇਹ ਸਾਰੀਆਂ ਗੱਲਾਂ ਮੈਂ ਬਾਣੀ ਚ ਕਰ ਰਿਹਾ, ਨਾ ਬਿਨਾਂ ਜੋ ਪੈਰੇ ਖਾਏ ਜਿਉ ਕੂਕਰ ਜੂਠਣ ਮੈਂ ਪਾਏ, ਨਾ ਬਿਨਾਂ ਜੋ ਪੈਰੇ ਖਾਏ ਜੋ ਪਾ ਰਹੇ ਜਿਉ ਕੂਕਰ ਜੂਠਣ ਮੈਂ ਪਾਏ, ਨਾ ਬਿਨਾਂ ਜੇਤਾ ਵਿਵਹਾਰ ਜਿਉ ਮ੍ਰਿਤਕ ਮਿਥਿਆ ਸ਼ਿੰਗਾਰ। ਮੁਰਦੇ ਨੂੰ 10 ਲੱਖ ਦਾ ਹਾਰ ਪਾ ਦਿਓ, ਉਹਦੇ ਉੱਤੇ ਚੰਦਨ ਦੀ ਲੱਕੜ ਰੱਖ ਦਿਓ, ਕੀ ਫਾਇਦਾ ਉਹਦਾ। ਮੇਰੀ ਫਿਰ ਬੇਨਤੀ ਹੈ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ

ਜਿਸ ਦੇਹ ਵਿੱਚ ਸਿਮਰਨ ਹੈ ਉਹ ਸਰੀਰ ਪ੍ਰਵਾਨ ਹੋ ਗਿਆ ਹੈ। ਬਾਬਾ ਬੁੱਢਾ ਸਾਹਿਬ ਜੀ ਵਰਗਾ ਸਰੀਰ ਮੈਂ ਫਿਰ ਬੇਨਤੀ ਕਰਾਂ ਨੂੰ ਮੋਚ ਨਾ ਲਿਆ ਜੇ 125 ਸਾਲਾਂ ਵਿੱਚ 113 ਸਾਲ ਸੇਵਾ ਕੀਤੀ। ਜਿਸ ਵਕਤ ਉਹਨਾਂ ਦਾ ਇਸ਼ਨਾਨ ਕਰਾ ਕੇ ਚਿਖਾਂ ਨੂੰ ਅੱਗ ਲਾਉਣ ਲੱਗੇ, ਇਤਿਹਾਸ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਸੇਜਲ ਹੋ ਗਏ। ਇਸ ਨੂੰ ਧਿਆਨ ਨਾਲ ਸੁਣਿਓ, ਨੇਤਰ ਭਾਰਾ ਹੈ। ਸਮਰੱਥ ਗੁਰੂ ਨੇ ਪੁੱਛਿਆ, ਮਹਾਰਾਜ ਆਪ ਜੀ ਦੇ ਨੇਤਰ ਸਰੀਰ ਤਾਂ ਜਾਣਾ ਹੈ? ਕਹਿਣ ਲੱਗੇ, ਸਰੀਰ ਤਾਂ ਸਭ ਨੇ ਜਾਣਾ ਹੈ, ਇਹ ਤਾਂ ਬੈਰਾਗ ਨਾਲ ਭਰੇ ਨੇ, ਸਰੀਰ ਪ੍ਰਵਾਨ ਹੋ ਗਿਆ, ਇਹਦੇ ਅੰਦਰ ਵਾਸ਼ਨਾ ਦਾ ਫੁਰਨਾ ਨਹੀਂ। ਸਾਰੀ ਜ਼ਿੰਦਗੀ ਕਿਸ ਸਰੀਰ ਨੇ? ਗੁਰੂ ਦੀ ਕਮਾਈ ਕੀਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਦੋ ਸ਼ਲੋਕ ਨੇ, ਇੱਕ ਹੈ ਏਕ ਭਗਤ ਭਗਵਾਨ, ਭਗਤ ਦੇ ਤੱਤੇ ਨੂੰ ਸਿਹਾਰੀ ਉੱਥੇ ਜੀ, ਇਹਦਾ ਅਰਥ ਹੈ ਭਗਤੀ। ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ। ਅਸੀਂ ਆਪਾਂ ਕਹਾਂਗੇ ਫਲਾਣਾ ਸਰਦਾਰ ਸਾਹਿਬ ਜੀ, ਬਾਬਾ ਜੀ ਨੂੰ ਪੁੱਛੋ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਠੀਕ ਹੈ ਤੂੰ ਸਰਦਾਰ ਜੀ ਕਹਿਣਗੇ, ਤੈਨੂੰ ਸਰ ਜੀ ਕਹਿਣਗੇ, ਬੌਸ ਕਹਿਣਗੇ, ਪਰ ਜੇ ਸਰੀਰ ਵਿੱਚ ਭਗਤੀ ਨਹੀਂ। ਜੈਸੇ ਸੂਕਰ ਸਵਾਨ, ਦੋ ਸ਼ਬਦ ਵਰਤੇ ਆ, ਸੂਕਰ ਦਾ ਅਰਥ ਆਪ ਸਮਝਦੇ ਹੋ ਨਾ, ਸੂਰ ਕਹਿੰਦੇ ਆ, ਤੇ ਸਵਾਨ ਦਾ ਲਫ਼ਜ਼ੀ ਅਰਥ ਕੁੱਤਾ ਕਹਿ। ਮੈਂ ਕਿਸੇ ਤੇ ਤਰਕ ਨਹੀਂ ਕਰ ਰਿਹਾ, ਸਿਰਫ ਮੇਰੀ ਇੱਕ ਬੇਨਤੀ ਹੈ, ਜਿਸ ਸਰੀਰ ਵਿੱਚ ਸ਼ਬਦ ਖਾਧਾ ਜਾਏਗਾ ਉਹੀ ਖਰਚੇਗਾ। ਫਿਰ ਬੇਨਤੀ ਸੁਣਿਓ, ਇੱਥੇ ਖਾਣ ਤੋਂ ਬਾਅਦ ਖਰਚਿਆ ਜਾਂਦਾ। ਮਹਾਰਾਜ ਜੀ ਨੇ ਸ਼ਬਦ ਵਰਤੇ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਤੇ ਮਹਾਰਾਜ ਜਿਸ ਤਨ ਚ ਭਗਤੀ ਹੈ, ਕਹਿਣ ਲੱਗੇ ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਮੈਂ ਫਿਰ ਬੇਨਤੀ ਕਰਾਂਗਾ ਕਿ ਸ਼ਬਦ ਪ੍ਰਚਾਰ ਦੀ ਆਪਾਂ ਗੱਲ ਕਰਨਾ, ਕਿਹੜੇ ਪਰ ਅਸੀਂ ਕੱਲਾ ਥੋੜੀਆਂ ਛੜੀਆਂ ਰੱਖ ਦੇਣੀਆਂ ਸਿਰ ਤੇ ਜੀ, ਬੰਦਾ ਕਦੀ ਕੋਈ ਸਮਰੱਥ ਨਹੀਂ ਹੁੰਦਾ। ਮੈਨੂੰ ਇਹ ਗੱਲ ਭਾਈ ਜੋਤ ਸਿੰਘ ਦੀ ਬੜੀ ਚੰਗੀ ਲੱਗੀ। ਇਹ ਭਾਈ ਜੋਤ ਸਿੰਘ ਜਿਹੜੇ ਪੰਜਾਬ ਪੜ੍ਹਦੇ ਰਹੇ ਉਹਨੂੰ ਪਤਾ ਹੋਣਾ, ਡਾਕਟਰ ਭਾਈ ਜੋਤ ਸਿੰਘ ਵਾਈਸ ਚਾਂਸਲਰ ਹੋਇਆ, ਚੰਗੇ ਸੱਜਣ ਸੰਜੀਏ ਡਾਕਟਰ ਭਾਈ ਜੋਤ ਸਿੰਘ ਜੀ। ਉਹਨਾਂ ਨੂੰ ਇੱਕ ਵਾਰੀ ਕਿਸੇ ਨੇ ਪ੍ਰਸ਼ਨ ਕੀਤਾ ਸੀ ਵੀ, ਉਦੋਂ ਉਹਨਾਂ ਦੀ ਉਮਰ 68 ਸਾਲ ਦੀ ਸੀ, ਕਿਸੇ ਸਵਾਲ ਕੀਤਾ ਵੀ ਤੁਹਾਡੇ ਸਰੀਰ ਦੀ ਤੰਦਰੁਸਤੀ ਤੇ ਲੰਬੇਰੀ ਉਮਰ ਦਾ ਰਾਜ ਕੀ ਹੈ। ਉਹਨਾਂ ਨੇ ਉਸ ਪ੍ਰਸ਼ਨ ਨੂੰ ਫਿਰ ਨਿੱਕੇ ਜਿਹੇ ਲੇਖ ਵਿੱਚ ਲਿਖਿਆ, ਮੈਨੂੰ ਇੱਕ ਪਹਿਰਾ ਬੜਾ ਚੰਗਾ ਲੱਗਾ। ਉਹ ਕਹਿੰਦਾ ਵੀ ਮੇਰੀ ਉਮਰ ਦਾ ਪਹਿਲੀ ਗੱਲ ਇਹ ਰਾਜ ਹੈ ਮੇਰੀ ਤੰਦਰੁਸਤੀ ਦਾ, ਮੈਂ ਤਿੰਨ ਚੀਜ਼ਾਂ ਨੂੰ ਨੇੜੇ ਨਹੀਂ ਲੱਗਣ ਦਿੰਦਾ ਛੇਤੀ ਕੀਤਿਆਂ। ਕਿਹੜੀਆਂ? ਕਹਿਣ ਲੱਗੇ ਇੱਕ ਕ੍ਰੋਧ, ਦੂਜਾ ਖਿਜਣਾ ਤੇ ਤੀਸਰੀ ਨਿੰਦਿਆ। ਇਹ ਕ੍ਰੋਧ ਖਿਜਣਾ ਤੇ ਨਿੰਦਿਆ ਇਹ ਨੁਕਸਾਨ ਕਰਦੇ ਆ, ਕ੍ਰੋਧ ਖਿਜਣਾ ਤੇ ਨਿੰਦਿਆ ਮੈਂ ਇਹਨੂੰ ਨੇੜੇ ਨਹੀਂ ਲੱਗਣ ਦਿੰਦਾ। ਦੂਜੀ ਗੱਲ ਉਹ ਕਹਿੰਦਾ ਮੈਂ ਸਰੀਰ ਦੇ ਢਲ ਨਾਲ ਆਪਣੀ ਖੁਰਾਕ ਨੂੰ ਕਾਬੂ ਕਰ ਰਿਹਾ, ਜੇ ਮਸ਼ੀਨ ਪੁਰਾਣੀ ਹੁੰਦੀ ਪਈ ਹੈ ਤੇ ਮੈਂ ਉਹ ਖੁਰਾਕ ਵੀ ਉਨੀ ਕੁ ਦੇ ਰਿਹਾ ਜਿੰਨੀ ਕੁ ਮਸ਼ੀਨ ਪਹੁੰਚਾ ਸਕਦੀ ਹੈ। ਜਿਹੜੀ ਅਗਲੀ ਗੱਲ ਕਹੀ ਉਹ ਕਹਿੰਦੇ ਨੇ ਮੈਂ ਬਿਲਕੁਲ ਇਹ ਨਹੀਂ ਸੋਚ ਕੇ ਤੁਰਦਾ ਮੈਂ ਸਾਰੀ ਕੌਮ ਨੂੰ ਮੈਂ ਬਦਲਣਾ ਹੈ। ਉਹ ਕਹਿੰਦਾ ਅੱਧਿਓਂ ਜ਼ਿਆਦੇ ਬੰਦੇ ਟੋਕਰੇ ਚੁੱਕੀ ਫਿਰਦੇ ਆ, ਇਹੀ ਕਿ ਮੈਂ ਬਦਲ ਦੇਣਾ ਮੈਂ ਕਰ ਦਿਆਂਗਾ। ਉਹ ਕਹਿੰਦੇ ਜਿੰਨਾ ਕੁ ਟੋਕਰਾ ਰੱਬ ਨੇ ਮੈਨੂੰ ਚੁਕਾਇਆ ਮੈਂ ਆਪਣੀ ਟੋਕਰੀ ਦਾ ਪਹਿਰਾ ਦੇਣਾ ਪਿਆ ਤੇ ਬਾਕੀ ਰੱਬ ਉੱਤੇ ਛੱਡਿਆ, ਮੈਂ ਜ਼ਿਆਦਾ ਚਿੰਤਾ ਨਹੀਂ ਕਰਦਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਮੈਂ ਵਿਸ਼ੇ ਤੋਂ ਦੂਰ ਨਾ ਜਾਵਾਂ, ਕਿ ਜਿਹੜਾ ਖਰਚੇਗਾ ਖਾਏਗਾ ਉਹ ਖਰਚੇਗਾ। ਇਸੇ ਕਰਕੇ ਗੁਰੂ ਜੀ ਨੇ ਕਿਹਾ ਜਿਹੜਾ ਖਾਏਗਾ ਉਹ ਹੀ ਪਹੁੰਚਾਏਗਾ, ਜੇ ਕੋ ਖਾਵੇ ਜੇ ਕੋ ਪਹੁੰਚੇ। ਮਨ ਸੁੱਖ ਦੀ ਸੰਗਤ ਕਰਕੇ ਰਾਜਾ ਸ਼ਿਵਨਾਮ ਸਿੱਖ ਬਣਿਆ। ਪਿਆਰੇ ਉਹਦੇ ਗੁਰੂ ਨਾਨਕ ਸਾਹਿਬ ਨੇ ਦਰਸ਼ਨ ਦਿੱਤੇ ਤੇ ਉਸ ਦੇ ਰਾਜ ਵਿੱਚ ਗੁਰੂ ਨਾਨਕ ਸਾਹਿਬ ਦੇ ਸ਼ਬਦ ਦਾ ਬਹੁਤ ਪ੍ਰਚਾਰ ਹੋਇਆ। ਮੈਂ ਫਿਰ ਉਸੇ ਗੱਲ ਤੇ ਆਉਣ ਲੱਗਾ ਕਿ ਹਮ ਧਨਵੰਤ ਭਾਗੜ ਸਚਨਾਏ, ਹਰ ਗੁਣ ਗਾਵੈ ਸਹਿ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਥੋਲ, ਖਾਵਹਿ ਖਰਚਾ ਰਲ ਮਿਲ ਭਾਈ, ਇਕੱਠੇ ਬਹਿ ਕੇ ਭਾਈ ਖਾਵੈ ਖਰਚਾ ਰਲ ਮਿਲ ਭਾਈ, ਜਿੰਨਾ ਸੰਗਤ ਜਪੋਗੇ ਤੋਟ ਨਾ ਆਵੈ ਵੱਧ ਹੋ ਜਾਈ। ਤੇ ਮਹਾਰਾਜ ਇਹ ਸਾਰੇ ਇਸ ਖਜ਼ਾਨੇ ਨੂੰ ਵਰਤਣਗੇ? ਕਹਿੰਦੇ ਨਾ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ। ਜਿਸ ਦੇ ਮਸਤਕ ਦੇ

0: ਲੇਖ ਲਿਖੇ ਪਿਆਰੋ, ਉਹ ਇਸ ਖਜ਼ਾਨੇ ਦੇ ਵਿੱਚ ਉਹਦੀ ਸ਼ਮੂਲੀਅਤ ਹੋਵੇਗੀ। ਮੈਂ ਆਪ ਨੂੰ ਇਸ ਕਰਕੇ ਬੇਨਤੀ ਕੀਤੀ, ਗੁਰੂ ਅਰਜਨ ਦੇਵ ਜੀ ਨੇ ਬੜਾ ਵੱਡਾ ਪਰਉਪਕਾਰ ਕੀਤਾ। ਗੁਰੂ ਸਾਹਿਬ ਨੇ ਫਰਮਾਇਆ, ਮਿਹਰਵਾਨ ਸਾਹਿਬ ਮਿਹਰਵਾਨ। ਮਹਾਰਾਜ ਕਹਿੰਦੇ ਨੇ, ਮੇਰਾ ਕਰਤਾ ਪੁਰਖ ਵਾਹਿਗੁਰੂ ਸਾਹਿਬ ਦਾ ਅਰਥ ਮਾਲਕ, ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਸਦਾ ਮਿਹਰਵਾਨ। ਉਹ ਹਮੇਸ਼ਾ ਦਿਆਲੂ ਹੈ, ਉਹ ਮਿਹਰਵਾਨ ਹੈ। ਤੂੰ ਕਾਹੇ ਡੋਲੈ ਪ੍ਰਾਣੀਆਂ, ਪ੍ਰਾਣਾਂ ਦੇ ਸਹਾਰੇ ਚੱਲਣ ਵਾਲੇ ਬੰਦੇ ਤੂੰ ਕਿਉਂ ਡੋਲ ਰਿਹਾ ਹੈ? ਤੂੰ ਕਾਹੇ ਡੋਲੈ ਪ੍ਰਾਣੀਆਂ, ਤੁਧ ਰੱਖ ਹੈਗਾ ਸਿਰਜਣਹਾਰ, ਤੈਨੂੰ ਸਿਰਜਣ ਵਾਲਾ ਪਾਰ ਬ੍ਰਹਮ ਪਰਮੇਸ਼ਵਰ ਰੱਖੇਗਾ। ਤੂੰ ਕਾਹੇ ਡੋਲੈ ਪ੍ਰਾਣੀਆਂ, ਤੁਧ ਰੱਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਜਿਸ ਕਰਤੇ ਪੁਰਖ ਵਾਹਿਗੁਰੂ ਨੇ ਤੇਰੀ ਪੈਦਾਇਸ਼ ਕੀਤੀ, ਤੈਨੂੰ ਪੈਦਾ ਕੀਤਾ, ਸੱਚ ਏਵੇ ਉਹ ਕਰਤਾ ਪੁਰਖ ਵਾਹਿਗੁਰੂ ਹੀ ਤੈਨੂੰ ਰੱਖੇਗਾ। ਉਹ ਪਾਰ ਬ੍ਰਹਮ ਪਰਮੇਸ਼ਵਰ ਹਰ ਘੱਟ ਦੀ ਜਾਣਦਾ ਹੈ, ਤੂੰ ਡੋਲ ਨਾ। ਜਿਸ ਪਾਰ ਬ੍ਰਹਮ ਪਰਮੇਸ਼ਵਰ ਨੇ ਤੇਰੀ ਪੈਦਾਇਸ਼ ਕੀਤੀ, ਸਭ ਤੋਂ ਵੱਡਾ ਫਿਕਰ ਰੋਜ਼ੀ ਦਾ, ਰੋਟੀ ਦਾ, ਖਾਣ ਦਾ ਕੀ ਬਣੇਗਾ? ਸਤਿਗੁਰਾਂ ਨੇ ਸ਼ਬਦ ਵਰਤਿਆ, ਤੂੰ ਡੋਲ ਨਾ, ਸੱਚ ਏਵੇ ਉਹ ਕਰਤਾ ਪੁਰਖ ਵਾਹਿਗੁਰੂ ਤੇਰੇ ਤੇ ਕਿਰਪਾ ਕਰੇਗਾ, ਜਿੰਨੇ ਤੈਨੂੰ ਪੈਦਾ ਕੀਤਾ ਤੇਰੀ ਰੋਜ਼ੀ ਦਾ ਪ੍ਰਬੰਧ ਵੀ ਉਹ ਕਰੇਗਾ। ਦੇਖੋ ਸਭ ਤੋਂ ਵੱਡੀ ਪਰਮਾਤਮਾ ਦੀ ਜਿਹੜੀ ਮਿਹਰਵਾਨਗੀ ਹੈ, ਉਸ ਦੀ ਦਿਆਲਤਾ ਹੈ, ਉਹ ਇਹ ਹੈ ਕਿ ਜੀਵ ਪਾਦ ਵਿੱਚ ਪੈਦਾ ਹੋਇਆ, ਪਹਿਲਾਂ ਉਸ ਦਿਆਲੂ ਪਰਮਾਤਮਾ ਨੇ ਬੰਦੇ ਦੇ ਰਿਜ਼ਕ ਦਾ ਪ੍ਰਬੰਧ ਕੀਤਾ ਹੈ। ਏਡੇ ਮਿਹਰਵਾਨ ਨੇ ਭਗਤ ਧੰਨਾ ਜੀ ਦਾ ਇੱਕ ਸ਼ਬਦ ਜੀ ਰਾਗ ਧਨਾਸਰੀ ਚ, ਕਈ ਵਾਰੀ ਉਹਦੇ ਅਰਥ ਵੀ ਕੀਤੇ ਆ, ਉਸ ਵਿੱਚ ਭਗਤ ਧੰਨਾ ਜੀ ਬਚਨ ਕਰਦੇ ਨੇ, ਉਹਨਾਂ ਤਿੰਨ ਪ੍ਰਮਾਣ ਦਿੱਤੇ ਆ, ਤੂੰ ਕਾਹੇ ਡੋਲੈ ਪ੍ਰਾਣੀਆਂ ਦੇ ਅਰਥ ਲਈ, ਕਿਉਂਕਿ ਫਿਕਰ ਤੇ ਸਭ ਨੂੰ ਹੈ ਨਾ। ਤੇ ਮਹਾਰਾਜ ਤੇ ਕਹਿੰਦੇ ਆ, ਪ੍ਰਥਮ ਹੈ ਮਾਖਣ ਪਛ ਹੈ ਦੂਧ, ਮੈਲੋ ਕਿਨੋ ਸਾਬਣ ਸੂਦ। ਮਹਾਰਾਜ ਕਹਿੰਦੇ ਆ, ਆਮ ਤੌਰ ਤੇ ਦੁੱਧ ਨੂੰ ਗਰਮ ਕਰਕੇ ਜਾਗ ਲਾਓ ਤੇ ਉਸ ਦੇ ਦਹੀਂ ਜੰਮੇ ਹੋਏ ਦਹੀਂ ਨੂੰ ਰਿੜਕੀਏ ਤੇ ਮੱਖਣ ਨਿਕਲਦਾ, ਮੱਖਣ ਨੂੰ ਪਿਘਲਾ ਲਓ ਤੇ ਘਿਓ ਬਣ ਜਾਂਦਾ। ਪਰ ਇੱਥੇ ਸਤਿਗੁਰੂ ਸ਼ਬਦ ਵਰਤਦੇ ਆ, ਭਾਈ ਸਿੱਖਾ, ਇੱਥੇ ਤੇਰੇ ਜਨਮ ਤੋਂ ਪਹਿਲਾਂ ਮਨੁੱਖਾ, ਪਰਮਾਤਮਾ ਨੇ ਮਾਂ ਦੇ ਸੀਨੇ ਦੇ ਵਿੱਚ ਜਿਹੜਾ ਦੁੱਧ ਤੂੰ ਪੀਤਾ ਜਨਮ ਤੋਂ ਬਾਅਦ, ਇਹ ਮੱਖਣ ਦੀ ਤਰ੍ਹਾਂ ਜਮਾ ਦਿੱਤਾ। ਜਦੋਂ ਤੇਰਾ ਜਨਮ ਹੋਇਆ, ਉਸ ਦਿਆਲੂ ਨੇ ਜੰਮੇ ਹੋਏ ਮੱਖਣ ਦਾ ਦੁੱਧ ਬਣਾ ਦਿੱਤਾ ਹੈ। ਪ੍ਰਥਮ ਹੈ ਮਾਖਣ ਪਛ ਹੈ ਦੁੱਧ, ਮੈਲੋ ਕਿਨੋ ਸਾਬਣ ਸੂਦ। ਉਸਨੇ ਮੈਲੇ ਨੂੰ ਇਸ ਤਰ੍ਹਾਂ ਚਿੱਟਾ ਦੁੱਧ ਬਣਾ ਦਿੱਤਾ, ਜਿਵੇਂ ਸੱਚਮੁੱਚ ਇਹ ਵੇ ਕਿ ਮੈਲੇ ਕੱਪੜੇ ਨੂੰ ਧੋਵੋ ਤੇ ਬਿਲਕੁਲ ਉਜਲਾ ਹੋ ਜਾਂਦਾ, ਇਸ ਤਰ੍ਹਾਂ ਦੁੱਧ ਤਿੰਨ ਦਿੱਤਾ। ਭਗਤ ਧੰਨਾ ਜੀ ਦਾ ਸ਼ਬਦ ਹੈ, ਉਹ ਸ਼ਬਦ ਵਿੱਚ ਤਿੰਨ ਉਦਾਹਰਨਾਂ ਦਿੱਤੀਆਂ, ਤੂੰ ਕਾਹੇ ਡੋਲੈ ਪ੍ਰਾਣੀਆਂ, ਤੂੰ ਦਰਖ ਹੈਗਾ ਸਿਰਜਣਹਾਰ, ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਉਹ ਸ਼ਬਦ ਹੈ, ਰੇ ਚਿਤ ਚੇਤਸ ਕੀਨੀ ਦਿਆਲ ਦਮੋਦਰ, ਬਿਬੈ ਨਾ ਜਾਣਸ ਕੋਈ। ਰੇ ਚਿਤ ਚੇਤਸ ਕੀਨੀ ਦਿਆਲ ਦਮੋਦਰ, ਹੇ ਬੰਦੇ ਤੂੰ ਉਸ ਪਰਮਾਤਮਾ ਨੂੰ, ਹੇ ਇਹ ਸ਼ਬਦ, ਹੇ ਮੇਰੇ ਚਿੱਤ, ਉਸ ਪਰਮਾਤਮਾ ਨੂੰ ਚੇਤੇ ਕਿਉਂ ਨਹੀਂ ਕਰਦਾ ਜਿਹੜਾ ਖੰਡਾਂ ਬ੍ਰਹਿਮੰਡਾਂ ਵਿੱਚ ਜੀਵਾਂ ਨੂੰ ਪੈਦਾ ਕਰਕੇ ਰਿਜ਼ਕ ਦਿੰਦਾ ਪਿਆ ਹੈ। ਫਿਰ ਅਰ ਸੁਣਿਓ, ਰੇ ਚਿਤ ਚੇਤਸ ਕੀਨ ਦਿਆਲ ਦਮੋਦਰ, ਬਿਬੈ ਨਾ ਜਾਣਸ ਕੋਈ। ਉਸ ਇੱਕ ਮਿਹਰਵਾਨ ਵਾਹਿਗੁਰੂ ਤੋਂ ਬਿਨਾਂ ਤੇਰੀ ਕਿਸੇ ਨਹੀਂ ਸੁਣਨੀ, ਜੇ ਧਾਵੇਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ। ਹੁਣ ਅਗਲੀਆਂ ਤਿੰਨ ਉਦਾਹਰਨਾਂ ਧਿਆਨ ਨਾਲ ਸੁਣਿਓ, ਮਨ ਡੋਲ ਜਾਂਦਾ ਨਾ, ਕੱਲ ਨੂੰ ਕੀ ਬਣੇਗਾ। ਤੇ ਜਿੰਨਾ ਸੱਚੀ ਮੁੱਚੀ ਜੀ ਇਨਸਾਨ, ਮੈਂ ਆਪਣੇ ਵਿੱਚ ਸ਼ਾਮਿਲ ਕਰ ਰਿਹਾ, ਜਿੰਨਾ ਬੰਦਾ ਡੋਲਦਾ, ਪੁੱਤਰ ਦਾ ਬਣ ਗਿਆ, ਪੋਤੇ ਦਾ ਬਣ ਗਿਆ, ਪੜਪੋਤਾ ਰੋਟੀ ਕਿੱਥੋਂ ਖਾਏਗਾ? ਮਹਾਰਾਜ ਸ਼ਬਦ ਵਰਤ ਰਿਹਾ, ਰੇ ਚਿਤ ਚੇਤ ਸਕੀਨ ਦਿਆਲ ਦਮੋਦਰ, ਬਿਬਹਿ ਨਾ ਜਾਣਸ ਕੋਈ, ਜੇ ਧਾਵੇਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਜਨਨੀ ਕੇਰੇ ਉਧਰ ਉਦਕ ਮੈਂ, ਮਿਹਰਵਾਨ ਸਾਹਿਬ ਮਿਹਰਵਾਨ, ਸਾਹਿਬ ਮੇਰਾ ਮਿਹਰਵਾਨ। ਜਨਨੀ ਦਰ ਤੇ ਜਨਮ ਦੇਣ ਵਾਲੀ ਮਾਂ, ਉਹਦੇ ਉਧਰ ਵਿੱਚ ਭਗਤ ਧੰਨਾ ਜੀ ਕਹਿ ਰਿਹਾ, ਉਹਦੇ ਮਾਂ ਦੇ ਪੇਟ ਵਿੱਚ ਪਰਮੇਸ਼ਵਰ ਨੇ 6 ਮਹੀਨਿਆਂ ਵਿਗ਼ ਤੇਰੇ ਤਨ ਦਾ ਢਾਂਚਾ ਬਣਾਇਆ, 10 ਦੁਆਰਿਆਂ ਵਾਲਾ ਤਨ ਬਣਾ ਦਿੱਤਾ, ਤੇ ਉਸ ਜਿੱਥੇ ਤੇਰਾ ਤਨ ਬਣ ਰਿਹਾ ਸੀ, ਉਸ ਅੱਗ ਦੇ ਵਿੱਚ, ਉਸ ਪਾਣੀ ਵਿੱਚ ਪਰਮਾਤਮਾ ਨੇ ਤੈਨੂੰ ਰੋਜ਼ੀ ਦਿੱਤੀ। ਤੂੰ ਕਾਹੇ ਡੋਲੈ ਪ੍ਰਾਣੀਆਂ, जननी केरे उधर उदक में पिंड किया दस द्वारा पिंड दर्त शरीर दसा दरवाजिया वाला पिंड बना दिता दे आहार तू काहे डोले प्राणिया दे आहार अग्न में रख ऐसा खसम हमारा साडा खसम पार ब्रह्म परमेश्वर ऐसा है जेड़ा मां दे उदर दी अग विच भी इस जीव नू रोजी देंदा पे मना तू डोलना क्यों प्या है जननी केरे उधर उदक में पिंड किया दस द्वारा दे आहार अग्न में रख है ऐसा खसम हमारा। अगली बेनती होर सुने वो एक बार मर्ज की बंदा तर्क कर सकता है जी इस परमात्मा तर्क करने वाले की परमात्मा ने की दिता जी बंदा इंसान जेड़ा माता दे उधर भी सी मां की खुराक रही उन्हू खुराक जाती रही उथे महाराज जी ने एक होर बचन किया कहने एक मां ऐसी है ओदी रचना विच जेड़ी अपने बच्चे नू इस तरह नहीं पालदी जिवें इंसान की मां पालदी है जिवें जेर जेर विच पशु भी आ जांदे ने जी वह है कछू कुमी वह पंछियां की तरह आंडिया ते भी नहीं बहिंदी। महाराज कहिंदे तू क्यों डोलना है जे तेनू मां दे उधर च रिजक दिता दूजे पासे कछू कुमी आप पानी च रहिंदी है ओदे जेड़े बच्चे ने ओदे आंडे जेड़े ने बरेते विच ने ओ कुकड़ी दी तरह पंछियां दी तरह आंडे ते नहीं बहिंदी सिर्फ उस पानी विच ओना आंडियां दा ध्यान धरदी है उस ध्यान राही ए बाणी दे बच्चे ने ध्यान राही बिल्कुल फिजिकल तौर ते नेड़े नहीं जांदी सिर्फ ध्यान आंडे दा धरदी है ते ओदे बच्चे दी बंतर बनदी है ते ध्यान नाल अपने बच्चे नूं खुराक दिंदी पई। महाराज कहिंदे ने उस कछू कुमी ने किते ट्रेनिंग तां लई नहीं कि ध्यान नाल इह तां कुदरती है कछू कुमी अपने ध्यान नाल आपे बच्चे पाल दियो मना तू क्यों डोली जाना रब तेरी भी परवरिश करेगा। यह शब्द है कुमी जल में तन तिस बाहर कुमी जल में कछू कुमी पानी च है तन तिस बाहर ओदे जेड़े बच्चे ने ओ बाहर ने पंख खीर तिन नाखी ना उन्हां बच्चियां कोल खंभ ने ना मां दा दुध है ते महाराज कहिंदे ओ बंदिया उन्हां कोल तां वसीला ही कोई नहीं उड्डदा कुमी जल में तन तिस बाहर पंख खीर ते नाही पूर्ण परमानंद मनोहर समझ देख मन माही। तीसरी एक होर मैं बेनती कर दिया पत्थर दा कीड़ा है उंज वैसे मैं जदों ये शब्द पढ़ना ना रे चित चेतस की ने दयाल दमोदर ते मन च यह भी आंदा है भगत धन्ना जी ते लोड़ पई उन्हां ते बोल के क्या गोपाल तेरा आरता जो जन तुमरी भगत करंते तिनके काश वारता दाल सीधा मांगू कियो हमरा खुशी करे नित जियो पनिया शादन निका अनाज मांगू सत सीका गौ पैस मांगू लवेरी एक ताजन तुरी चंगेरी घर की गेहन चंगी जन धन्ना लेवे मंगी सब कुछ मंग लिया उन्होंने आटा भी मंगया घोड़ी भी मंगी ओ गां मज भी मंग ली लवेरी इथों तक आ जीवन साथी ओ जड़ा परमात्मा दी बंदगी करन वाला है। मैं आप नूं फिर बेनती करांगा कि भगत जी अगे बचन कर रहे हैं ये सिर्फ उदाहरण इस करके हुंदियां ने बंदे नूं समझ पै जाए। गुरु साहब दा माझ की वार च एक बचन है कहिंदे ने परंदा ना ग्रह जर रुख ते उत्ते बैठे कोई पंछी सारे पंछियां दे आलणे थोड़ा हुंदे ने कदी तुसीं देखो कुछ पंछी आलणे बनांदे ने। मैं एक बार कहा दरबार साहब जाइदा चिड़िया बेरिया उत्ते बैठिया उत्ते आलना भी कोई नहीं वह रुख ते बैठी है पंछी ओदे कोल ना पैसा ना ओदे कोल अनाज कल नू की बनना है रुख ते बैठा कहिंदा जे कल नू जिंदगी देंगा ते खाण वास्ते भी देंगा। परंदा ना ग्रह जर दरख्त आप आस कर देहांत सुई एक तुई सुरब देने वाला तू है। हुण पत्थर दा पत्थर विच कीड़ा है उदे विच रस्ता भी कोई नहीं जी ये परमेश्वर दी खेड़े पाखन कीट गुप्तोय रहता तू काहे डोलै प्राणिया पत्थर दा कीड़ा पत्थर दे विच गुप्त बैठा है तांचो मार्ग नाही उस पत्थर दे विच कोई सुराख भी नहीं रोज बंदा कोई दाने पावे आटा भर दे पत्थर दे विच कोई रस्ता नहीं। भगत धन्ना जी कहिंदे पत्थर नूं तोड़ के देख वह पत्थर दे कीड़िया नूं रिज़क देंदा पिया है। मैं आप नूं फिर बेनती करा क्या जांदा बादशाह ने महल बनाया सी उहदा मुरशद उहदा गुरु आया उन्हें अपना महल किला दिखाया सारा ਇੰਨੇ ਸਾਲ ਲੱਗੇ ਇੰਨੇ ਮਜ਼ਦੂਰਾਂ ਨੂੰ ਰੋਟੀ, ਉਹ ਨਾਲ ਨਾਲ ਕਹੀ ਜਾਏ ਮਹਾਰਾਜ ਜੀ ਇੰਨੇ ਸਾਲ ਇੰਨੇ ਮਜ਼ਦੂਰਾਂ ਨੂੰ ਰੋਟੀ ਮਿਲੀ, ਇੰਨੇ ਕਾਰੀਗਰਾਂ ਨੂੰ ਮਿਲੀ, ਇਹਨਾਂ ਜਿੰਨਾ ਸਮਾਨ ਖਰੀਦਿਆ ਵੇਚਿਆ ਉਹਨਾਂ ਨੂੰ ਮਿਲੀ, ਇਸ ਕਿਲੇ ਕਰਕੇ ਰੋਟੀ ਸਭ ਨੂੰ ਮਿਲੀ ਜੀ ਮੈਂ ਦਿੱਤੀ। ਉਹਦਾ ਮੁਰਸ਼ਦ ਖਲੋ ਗਿਆ, ਉਹਨੇ ਵੇਖਿਆ ਵੀ ਬੰਦਾ ਚੌਕੀ ਦਾਤਾ ਬਣਿਆ ਬੈਠਾ। ਉਹਨੇ ਕਿਹਾ ਪੱਥਰ ਜਿਹੜੇ ਫਾਲਤੂ ਪਏ ਨੇ, ਕਹਿੰਦਾ ਇਹ ਲੱਗਣ ਤੋਂ ਬਿਨਾਂ ਰਹਿ ਗਏ ਨੇ, ਇਹਨਾਂ ਲੋੜ ਨਹੀਂ। ਕਹਿੰਦੇ ਨੇ ਤੁੜਾ ਤਾਂ ਸਹੀ, ਐਡਾ ਵੱਡਾ ਪੱਥਰ ਸੀ। ਉਹਨਾਂ ਲਿਆ ਕੇ ਵਿਦਾਨ ਜਦੋਂ ਪੱਥਰ ਤੋੜਿਆ, ਉਹਦੇ ਵਿੱਚ ਇੱਕ ਕੀੜਾ ਸੀ। ਮੁਰਸ਼ਦ ਨੇ ਬਾਂਹ ਪਕੜ ਕੇ ਕਿਹਾ ਪੱਥਰ ਲਾਉਣ ਵਾਲਿਆਂ ਨੂੰ ਤੇ ਤੂੰ ਰੋਟੀ ਦਿੱਤੀ ਇੰਨੇ ਸਾਲ, ਤੇ ਜਿਹੜਾ ਪੱਥਰਾਂ ਵਿੱਚ ਕੀੜੇ ਪਾਲਦਾ ਪਿਆ ਇਹਨੂੰ ਤੇ ਰੋਜੀ ਤੂੰ ਨਹੀਂ ਦਿੱਤੀ ਨਾ, ਪੱਥਰ ਦੇ ਵਿੱਚ ਕੀੜਾ ਹੈ। ਭਗਤ ਧੰਨਾ ਜੀ ਕਹਿੰਦੇ ਪਾਖਨ ਕੀਟ ਗੁਪਤ ਹੋਏ ਰਹਿਤਾ, ਪੱਥਰ ਦਾ ਕੀੜਾ ਪੱਥਰ ਵਿੱਚ ਗੁਪਤ ਹੈ, ਤਾਂ ਚੋ ਮਾਰਗ ਨਾਹੀਂ ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ ਮੇਰੇ ਮਨਾ, ਤੂੰ ਨਾ ਚਿੰਤਾ ਕਰ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਦ ਰੱਖ ਹੈਗਾ ਸਿਰਜਨਹਾਰ। ਫਿਰ ਅਗਲੀ ਬੇਨਤੀ ਜਿਹੜਾ ਸ਼ਬਦ ਵਰਤਿਆ ਮਿਹਰਬਾਨ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਇਹਦਾ ਕਾਰਨ ਹੈ ਉਹ ਇੰਨੇ ਦਿਆਲੂ ਨੇ, ਉਹ ਲਿਆਕਤ ਵੇਖ ਕੇ ਰੋਜੀ ਨਹੀਂ ਦਿੰਦੇ। ਫਿਰ ਬੇਨਤੀ ਕਿਸੇ ਦਾ ਗੁਣ ਵੇਖ ਲੈ ਇੰਨਾ ਪੜਿਆ ਤਾਂ ਇਹਨੂੰ ਦੇਣਾ। ਕਈ ਐਸੇ ਸੱਜਣ ਹੋਣਗੇ ਜਿਨ੍ਹਾਂ ਦੇ ਬਿਜ਼ਨਸ ਏਡੇ ਵੱਡੇ ਨੇ, ਉਹ ਆਪ ਇੰਨੇ ਪੜ੍ਹੇ ਨਹੀਂ, ਜਿਹਨਾਂ ਡਿਗਰੀਆਂ ਲਈਆਂ ਨੇ ਉਹ ਉਹਨਾਂ ਦੇ ਅੱਗੇ ਨੌਕਰੀ ਵੀ ਕਰਦੇ ਨੇ, ਜਿਨ੍ਹਾਂ ਨੇ ਇੰਨੇ ਇੰਨੀ ਪੜ੍ਹਾਈ ਕੀਤੀ ਉਹ ਅੱਗੇ ਨੌਕਰੀ ਕਰ ਰਹੇ ਆ। ਇਹਦਾ ਮਤਲਬ ਮਿਹਰਬਾਨ ਦਿਆਲੂ ਦੁਨੀਆਂ ਦੀ ਲਿਆਕਤ ਨਹੀਂ ਵੇਖਦਾ, ਉਹ ਤਰੁੱਟ ਕੇ ਜਿਹਨੂੰ ਦਾਤ ਦਿੰਦਾ ਹੈ ਉਹ ਬਖਸ਼ਿਸ਼ ਕਰਦਾ ਹੈ, ਇੱਥੋਂ ਤੱਕ ਕਿ ਬੰਦੇ ਦੇ ਗੁਨਾਹ ਦੇਖਦਾ ਵੀ ਉਹਨੂੰ ਰੋਜੀ ਦੇ ਦਿੰਦਾ, ਉਹ ਮਿਹਰਬਾਨ ਹੈ। ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ, ਗਨੀ ਮਨ ਗਾਰੈ ਪਸ਼ ਪਸ਼ੂ ਨਗ ਨਾਗੜ ਰਾਧਵ ਸਰਬ ਸਮੇਂ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨੀ ਕਰਮ ਵਿਚਾਰ ਹੈ, ਪਾਣੀ ਚ ਦਿੰਦਾ ਮਿੱਟੀ ਦਿੰਦਾ ਪੱਥਰਾਂ ਹੀ ਦਿੰਦਾ ਪਰ ਕਿਸੇ ਦੇ ਕਰਮ ਨਹੀਂ ਵਿਚਾਰਦਾ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨੀ ਕਰਮ ਵਿਚਾਰੇ, ਦੀਨ ਦਿਆਲ ਦਇਆ ਨਿਧ ਮਿਹਰਬਾਨ ਸਾਹਿਬ ਮਿਹਰਬਾਨ, ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾਰ ਹੈ, ਬੰਦੇ ਦੇ ਗੁਨਾਹ ਦੇਖ ਕੇ ਵੀ ਕਰਤਾ ਪੁਰਖ ਰੋਜੀ ਦੇਈ ਜਾਂਦਾ। ਮੈਂ ਸਮਾਪਤੀ ਕਰਨ ਲੱਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਜਦੋਂ ਜ਼ਫਰਨਾਮਾ ਲਿਖਿਆ ਉਹਦੇ ਜਿਹੜੇ ਦੋ ਪਹਿਲੇ ਸ਼ੇਰ ਨੇ ਜਿੱਥੋਂ ਸ਼ੁਰੂਆਤ ਹੁੰਦੀ, ਕਈ ਵਾਰੀ ਮੈਂ ਬੇਨਤੀ ਕਰਨਾ ਸੰਬੋਧਨ ਤੇ ਔਰੰਗਜ਼ੇਬ ਨੂੰ ਕੀਤਾ ਨਾ, ਚਿੱਠੀ ਉਹਨੂੰ ਲਿਖੀਏ ਜਿੱਤ ਦਾ ਐਲਾਨਨਾਮਾ ਹੈ, ਪਰ ਪਹਿਲੇ ਦੋ ਸਲੋਕਾਂ ਵਿੱਚ ਗੁਰੂ ਜੀ ਨੇ ਰਿਜ਼ਕ ਦਾਤੇ ਦਾ ਜ਼ਿਕਰ ਕੀਤਾ। ਪਹਿਲਾ ਸ਼ੇਰ ਹੈ ਕਮਾਲ ਏ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਿਕ ਰਿਹਾ ਕੁਨ ਰਹੀਮ, ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ। ਇਸ ਬੇਨਤੀ ਨੂੰ ਫਿਰ ਸੁਣੋ, ਕਮਾਲ ਏ ਕਰਾਮਾਤ ਕਾਇਮ ਕਰੀਮ, ਕਮਾਲ ਏ ਕਰਾਮਾਤ ਦਰ ਤੇ ਤੁਸੀਂ ਅਲੌਕਿਕ ਸ਼ਕਤੀਆਂ ਦੇ ਮਾਲਕ ਹੋ, ਤੇਰੀ ਅਜ਼ਮਤ ਤੇਰੀ ਕਰਾਮਾਤ। ਯਾਦ ਰੱਖਿਓ ਇਹ ਔਰੰਗਜ਼ੇਬ ਨੂੰ ਮੁਖਾਤਬ ਨਹੀਂ, ਇਹ ਕਰਤੇ ਪੁਰਖ ਨੂੰ ਇਸ ਮਿਹਰਬਾਨ ਸਾਹਿਬ ਮਿਹਰਬਾਨ। ਫਿਰ ਬੇਨਤੀ, ਵਾਹਿਗੁਰੂ ਤੂੰ ਅਲੌਕਿਕ ਸ਼ਕਤੀਆਂ ਦਾ ਮਾਲਕ ਹੈ, ਕਮਾਲ ਏ ਕਰਾਮਾਤ ਕਾਇਮ ਸਦਾ ਰਹਿਣ ਵਾਲਾ ਹੈ, ਕਰੀਮ ਤੁਸੀਂ ਦਿਆਲੂ ਹੋ ਮਿਹਰਬਾਨ ਹੋ। ਪਰਮੇਸ਼ਵਰ ਜੀ ਕਮਾਲ ਏ ਕਰਾਮਾਤ ਕਾਇਮ ਕਰੀਮ, ਅੱਗੇ ਮਹਾਰਾਜ ਕਹਿੰਦੇ ਨੇ ਤੁਸੀਂ ਰਿਜ਼ਕ ਦੇਣ ਵਾਲੇ ਹੋ, ਤੁਸੀਂ ਰਿਹਾਈਆਂ ਦੇਣ ਵਾਲੇ ਹੋ, ਕਮਾਲ ਏ ਕਰਾਮਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ, ਰਜ਼ਾ ਬਖਸ਼ ਦਰ ਤੇ ਖੁਸ਼ੀ ਦੇਣ ਵਾਲੇ ਹੋ, ਰਾਜ਼ਕ ਦਰ ਤੇ ਰਿਜ਼ਕ ਦੇਣ ਵਾਲੇ ਹੋ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਿਹਾਈਆਂ ਦੇਣ ਵਾਲੇ ਹੋ, ਤੁਸੀਂ ਕਰੀਮ ਬਖਸ਼ੋ, ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ। ਫਿਰ ਸੁਣਿਓ ਤੁਸੀਂ ਸ਼ਰਨ ਪੈ ਦੀ ਬਾਂਹ ਪਕੜਨ ਵਾਲੇ ਹੋ, ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼ ਤੁਸੀਂ ਗੁਨਾਹ ਬਖਸ਼ਣ ਵਾਲੇ ਹੋ, ਰੋਜ਼ੀ ਦੇਹੋ ਬੰਦੇ ਦੇ ਗੁਨਾਹ ਵੇਖ ਕੇ ਵੀ ਉਹਨੂੰ ਰੋਜ਼ੀ ਦਿੰਦੇ ਹੋ, ਦਿਲ ਪਜ਼ੀਰ ਸੱਚ ਏ ਵੇ ਕਰਤੇ ਪੁਰਖ। ਵਾਹਿਗੁਰੂ ਜੀ ਤੁਸੀਂ ਇੰਨੇ ਮਿਹਰਬਾਨ ਹੋ, ਰਿਜ਼ਕ ਹੀ ਨਹੀਂ ਦਿੰਦੇ ਉਹਨੂੰ ਦਿਲੋਂ ਮੁਹੱਬਤ ਕਰਦੇ ਹੋ। ਇਹ ਸਤਿਗੁਰੂ ਗੁਰੂ ਅਰਜੁਨ ਦੇਵ ਸਾਨੂੰ ਸਮਤ ਦੇ ਰਹੇ ਸਨ ਕਿ ਤੂੰ ਕਾਹੇ ਡੋਲੈ ਪ੍ਰਾਣੀਆਂ, ਤੁਦ ਰੱਖ ਹੈਗਾ ਸਿਰਜਣਹਾਰ, ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਉਹਦੇ ਵਿੱਚ ਇੱਕ ਬੇਨਤੀ, ਕੁਦਰਤ ਕੀਮ ਨਾ ਜਾਣੀਏ ਵੱਡਾ ਬੇ ਪਰਵਾਹ, ਬਸ ਇੱਕ ਕੰਮ ਤੂੰ ਕਰ ਬਸ ਬੰਦਿਆ, ਮਿਹਰਬਾਨ ਤਾਂ ਬਾਕੀ ਕਰ ਰਿਹਾ, ਕੁਦਰਤ ਕੀਮਨਾ ਜਾਣੀ ਹੈ ਵੱਡਾ ਬੇਪਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ, ਜਿੰਨੀ ਦੇਰ ਤੱਕ ਤੇਰੇ ਸਵਾਸ ਨੇ ਤੂੰ ਉਸ ਦੀ ਬੰਦਗੀ ਕਰ, ਉਹਦੀ ਇਬਾਦਤ ਕਰ, ਜਿਸ ਕਰਤਾ ਪੁਰਖ ਵਾਹਿਗੁਰੂ ਨੇ ਤੈਨੂੰ ਰਿਜ਼ਕ ਦਿੱਤਾ ਹੈ, ਦਾਤਾਂ ਦਿੱਤੀਆਂ ਨੇ। ਇੰਨੀਆਂ ਕੁ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨੀਆਂ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ। ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
3: ਜਿਸ ਪਿਆਰੇ ਸਿਉਂ ਨੇ ਹੋ

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ

ਵਧੇਰੇ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street North East Calgary

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਗਰੋਸਰੀ ਬਕਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦੀ ਐਪ ਗਰੋਸਰੀ ਬਕਟਸ ਤੋਂ ਤੁਸੀਂ ਘਰ ਬੈਠੇ ਗਰੋਸਰੀ ਆਰਡਰ ਕਰ ਸਕਦੇ ਹੋ। ਇਹਨਾਂ ਕੋਲ 450 ਤੋਂ ਵੱਧ ਗਰੋਸਰੀ ਪ੍ਰੋਡਕਟਸ ਅਵੇਲੇਬਲ ਨੇ। ਤੁਸੀਂ ਗਰੋਸਰੀ ਆਰਡਰ ਕਰਨ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ ਅਤੇ ਇਹਨਾਂ ਦਾ ਗਰੋਸਰੀ ਟਰੱਕ ਤੁਹਾਡੇ ਘਰ ਦੇ ਅੱਗੇ ਆ ਜਾਂਦਾ ਹੈ। ਸਟੂਡੈਂਟ ਗਰੋਸਰੀ ਪਲਾਨ ਅਤੇ ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ 587-333-9091, 587-333-9091, 587-333-9091। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਿਹ ਸਿਮਰਤ ਗਨਕਾ ਸੀ ਉਦਰੀ, ਤਾ ਕੋ ਜਸ ਉਰ ਧਾਰੋ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਿਹ ਸਿਮਰਤ ਗਨਕਾ ਸੀ ਉਦਰੀ, ਤਾ ਕੋ ਜਸ ਉਰ ਧਾਰੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ਮਾਨ ਹੁੰਦੇ ਆ ਆਏ ਅੱਜ ਦੇ ਪਾਵਨ ਹੁਕਮ ਨੂੰ। ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਚਰਨ ਸ਼ੋ ਅਸਥਾਨ ਤੋਂ ਪ੍ਰਾਪਤ ਕੰਨਾਂ ਰਾਹੀਂ ਕੀਤਾ। ਸਾਹਿਬ ਦੀ ਰਹਿਮਤ ਬਖਸ਼ਿਸ਼ ਬਣ ਆਈ ਤਮਾਮ ਸੰਸਾਰ ਨੂੰ ਇੱਕ ਐਸਾ ਮੁੱਖ ਵਾਕ ਬਖਸ਼ਿਆ ਜਿਸ ਨਾਲ ਭੁੱਲਿਆ ਭਟਕਿਆ ਦੁਖੀਆ ਵਿਛੜਿਆ ਆਪਣਾ ਗੁਰਾਹੇ ਰਾਹ ਦੂਰ ਕਰਕੇ ਭੁੱਲਿਆ ਭਟਕਿਆ ਆਪਣੇ ਦੁੱਖ ਦੂਰ ਕਰਨ ਦਾ ਰਾਹ ਪ੍ਰਾਪਤ ਕਰਕੇ ਮੇਰੇ ਸਾਹਿਬ ਦੇ ਉਪਦੇਸ਼ ਨਾਲ ਜ਼ਿੰਦਗੀ ਨੂੰ ਆਨੰਦਿਤ ਬਣਾ ਸਕਦਾ। ਆਓ ਸਾਹਿਬ ਦੀ ਸੀਸ ਲਈਏ। ਮੇਰੇ ਮਾਲਕ ਰਹਿਮਤ ਕਰਨ, ਬਹੁਤ ਲੋੜ ਹੈ ਕਿ ਮਨ ਟਿਕ ਜਾਏ, ਗੁਰ ਸ਼ਬਦ ਨਾਲ ਸ਼ਰਧਾ ਵਿੱਚ ਭਰ ਜਾਏ ਅਤੇ ਇੱਕ ਭਾਵਨਾ ਰੱਖੇ ਜੋ ਸੁਣਿਆ ਉਹਨੂੰ ਕਮਾਉਣਾ, ਜੋ ਸੁਣੈ ਕਮਾਵੈ ਸੋ ਉਤਰੈ ਪਾਰ, ਇਹਨੂੰ ਸੰਗ੍ਰਹਿ ਕਰਨਾ ਬੁੱਧੀ ਵਿੱਚ। ਆਓ ਸਾਹਿਬ ਰਹਿਮਤ ਕਰਨ, ਸ਼ਬਦ ਨੂੰ ਵਿਚਾਰਿਆ ਵੀ ਜਾ ਸਕੇ, ਇਸ ਵਿੱਚ ਇਕਾਗਰਤਾ ਵੀ ਬਣੇ, ਇਸ ਵਿੱਚ ਸ਼ਰਧਾ ਵੀ ਬਣੇ ਤੇ ਸ਼ਬਦ ਦੀ ਵਿਚਾਰ ਨੂੰ ਧਾਰਨ ਕਰਨ ਵਾਲੀ ਬਿਰਤੀ ਵੀ ਬਣ ਆਏ। ਸਾਹਿਬ ਰਹਿਮਤ ਕਰਨ। ਆਓ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ

ਇਹ ਆਇਆ ਅੱਜ ਦਾ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 632 ਅੰਕ ਤੇ ਸਬਾਈ ਮਨ ਹੈ, ਸੋਠ ਰਾਗ ਹੈ। ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ। ਹਜ਼ੂਰ ਕਹਿੰਦੇ ਨੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਜਦੋਂ ਅਸੀਂ ਸ਼ਬਦ ਪੜਾਂਗੇ ਨਾ, ਆਪਣੇ ਆਪ ਨੂੰ ਆਪ ਸੰਬੋਧਕ ਹੋਵਾਂਗੇ। ਇਹ ਮਨ ਪਰਮੇਸ਼ਵਰ ਦੀ ਸ਼ਰਨ ਜਾਣ ਦੀ ਵਿਚਾਰ ਕਰੋ। ਪ੍ਰਭੂ ਦੀ ਸ਼ਰਨ ਗਿਆ ਜ਼ਿੰਦਗੀ ਕਿੱਥੇ ਪਲਟ ਜਾਂਦੀ ਹੈ, ਜ਼ਿੰਦਗੀ ਦੇ ਦੁੱਖ ਕਿਵੇਂ ਕੱਟੇ ਜਾਂਦੇ ਨੇ। ਸ਼ਰਨ ਜਾਣਾ ਅਗਲਾ ਕਦਮ ਹੈ। ਪਹਿਲਾਂ ਸ਼ਰਨ ਜਾਣ ਦੀ ਵਿਚਾਰ ਕਰਨਾ ਕਿ ਪਰਮਾਤਮਾ ਦੀ ਜੋ ਸ਼ਰਨ ਜਾਈਦਾ ਉਸ ਨਾਲ ਜ਼ਿੰਦਗੀ ਕਿਸ ਤਰ੍ਹਾਂ ਦੀ ਹੋ।

ਕਿਉਂਕਿ ਸਿਮਰਨ ਦੇ ਅਰਥ ਮੈਂ ਬੇਨਤੀ ਕਰਾਂ, ਜਦੋਂ ਜ਼ਿੰਦਗੀ ਵਿੱਚ ਘਟ ਜਾਂਦੇ ਨੇ, ਸਿਮਰਨ ਬਣ ਜਾਂਦਾ, ਫਿਰ ਕਹਿ ਲਈਏ ਪਰਮਾਤਮਾ ਦੀ ਸ਼ਰਨ ਜਾਣ ਦੀ ਪੂਰਨ ਤੌਰ ਤੇ ਅੰਦਰ ਵਿਚਾਰ ਆ ਜਾਂਦੀ ਹੈ। ਗੱਲ ਥੋੜੀ ਧਿਆਨ ਚ ਰੱਖਿਓ, ਸ਼ਰਨ ਦੇ ਪ੍ਰਥਮ ਅਰਥ ਨੇ ਪਰਮਾਤਮਾ ਦੇ ਸਮਰਪਿਤ ਹੋ ਜਾਣਾ। ਮੈਂ ਨਹੀਂ, ਕੁਛ ਹੋ ਨਹੀਂ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ, ਸਦਨਾ ਜਾਨ ਤੋਰਾ, ਮੈਂ ਆਪ ਜੀ ਦੇ ਮਾਲਕ ਸਮਰਪਿਤ ਹਾਂ, ਮੇਰੇ ਕੋਲ ਆਪਣਾ ਬਲ ਨਹੀਂ, ਮੇਰੇ ਕੋਲ ਆਪਣੀ ਹਿੰਮਤ ਨਹੀਂ, ਮੇਰੇ ਕੋਲ ਆਪਣੀ ਤਾਕਤ ਨਹੀਂ ਕਿ ਮੈਂ ਕੁਛ ਕਰ ਸਕਾਂ, ਮੈਂ ਆਪ ਜੀ ਨੂੰ ਆਪਣੀ ਬਾਂਹ ਫੜਾਈ, ਆਪ ਜੀ ਦੇ ਸਮਰਪਿਤ ਹੋਇਆ, ਕਿਰਪਾ ਕਰ ਦਿਓ। ਇਹ ਹੈ ਪ੍ਰਥਮ ਕਦਮ। ਅਗਲਾ ਕਦਮ ਹੈ ਉਸ ਮਾਲਕ ਦਾ ਸਿਮਰਨ ਕਰਨਾ। ਸਿਮਰਨ ਦਾ ਪ੍ਰਾਰੰਭਕ ਕਦਮ ਹੈ ਰਸਨਾ ਨਾਲ ਬੜੇ ਧਿਆਨ ਨਾਲ ਬੋਲਣਾ ਤੇ ਆਪਣੇ ਬੋਲਾਂ ਨੂੰ ਕੰਨਾਂ ਨਾਲ ਸੁਣਨਾ। ਜਿਹਬਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ। ਸ਼ਰਵਣੀ ਸੁਣੀਐ, ਰਸਨਾ ਗਾਈਐ, ਹਿਰਦੈ ਧਿਆਈਐ ਸੋਈ। ਜਦੋਂ ਅੰਦਰਲਾ ਆਪਾ ਟਿਕ ਕੇ ਐਸੇ ਧਿਆਨ ਵਿੱਚ ਜੁੜ ਜਾਂਦਾ, ਬੜੇ ਪਿਆਰ ਚ ਭਰ ਕੇ ਫਿਰ ਉਹ ਸਿਮਰਨ ਦੇ ਕਦਮ ਉਠਾਉਂਦਾ,

ਜਦੋਂ ਸ਼ਰਨ ਗਹੀ ਪਕੜ ਲਈ, ਸ਼ਰਨ ਵਿੱਚ ਚਲੇ ਗਏ, ਮੈਂ ਬੇਨਤੀ ਕਰਾਂ ਉਹ ਗਜ ਇੱਕ ਦੇਵ ਲੋਕ ਦਾ ਗੰਧਰਵ ਸੀ, ਦੇਵਲ ਰਿਸ਼ੀ ਦੇ ਸਰਾਪ ਦੇ ਨਾਲ ਉਹ ਹਾਥੀ ਬਣ ਗਿਆ, ਨਦੀ ਤੇ ਪਾਣੀ ਪੀਣ ਜਾਂਦਾ ਹੈ, ਉੱਥੇ ਤੰਦੂਆ ਉਸ ਨੂੰ ਗ੍ਰਾਸ ਲੈਂਦਾ, ਆਪਣੀ ਤਾਰ ਤੰਦੂਆ ਲਪੇਟ ਕੇ ਹਾਥੀ ਨੂੰ ਖਿੱਚੀ ਜਾ ਰਿਹਾ, ਇਹ ਪਾਣੀ ਵਿੱਚ ਡੁੱਬਣ ਲੱਗਦਾ, ਸਾਰਾ ਜ਼ੋਰ ਲਾ ਲੈਂਦਾ, ਜੋ ਤੰਦੂਆ ਮੈਂ ਬੇਨਤੀ ਕਰਾਂ ਉਸ ਨੂੰ ਪਕੜ ਕੇ ਪਾਣੀ ਵਿੱਚ ਜਦੋਂ ਮੌਤ ਦੇ ਮੂੰਹ ਵਿੱਚ ਪਾਉਣ ਲੱਗਦਾ, ਕਹਿੰਦੇ ਨੇ ਉਸ ਸਮੇਂ ਦੁਖਦ ਗਜਿੰਦ ਅਰਬਿੰਦ ਗੈ ਭੇਟ ਰੱਖੈ ਤਾਂ ਕਿ ਕਾਜਿਆ ਚੱਕਰ ਪਾਣ ਆਣ ਗ੍ਰਸੈ ਗ੍ਰਾਹ ਜੀਓ ਕਹਾਂ ਕੋ ਕਰੈ ਕਛੂ ਹੋਤ ਨਾ ਕਾਹੂ ਕੇ ਕੀਏ ਜਾਂ ਕਿ ਪ੍ਰਭੂ ਮਾਨ ਲੇਹੇ ਸਰਬ ਸੁਖ ਤਾਹੇ ਜੀਓ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਦੁਖਦ ਗਜਿੰਦ, ਗਜਿੰਦ ਮੈਨੇ ਹਾਥੀਆਂ ਦਾ ਵੱਡਾ ਹਾਥੀ, ਅਰਬਿੰਦ ਅਰਬਿੰਦ ਮੈਨੇ ਕਮਲ, ਕਮਲ ਦਾ ਫੁੱਲ ਨਦੀ ਵਿੱਚ ਤਹਿ ਰਿਹਾ ਆਉਂਦਾ ਚੂਕਿ ਹੈ ਤੇ ਪੂਰਵ ਜਨਮ ਦਾ ਗੰਧਰਵ ਸੀ, ਅੰਦਰ ਚੇਤਨਾ ਜੀਵ ਆਤਮਾ ਦੀ ਤੇ ਹੈ ਹੀ ਸੀ ਵੀ ਜਦੋਂ ਦੁੱਖਾਂ ਵਿੱਚ ਫਸ ਜਾਈਏ ਤੇ ਪ੍ਰਭੂ ਦਾ ਆਰਾਧਨ ਕਰਨਾ ਚਾਹੀਦਾ। ਉਸ ਸਮੇਂ ਉਹ ਤਹਿ ਰਿਹਾ ਆਉਂਦਾ ਫੁੱਲ ਸੁੰਡ ਨਾਲ ਫੜ ਕੇ ਭਗਵਾਨ ਦੇ ਸਮਰਪਿਤ ਕਰਕੇ ਕਹਿੰਦਾ ਹੇ ਪ੍ਰਭੂ ਬਚਾ ਲਓ, ਅੰਦਰ ਦੀ ਚੇਤਨਾ ਬੋਲਦੀ ਹੇ ਪ੍ਰਭੂ ਬਚਾ ਲਓ ਦੁਖਦ ਗਜਿੰਦ ਅਰਬਿੰਦ ਗਹਿ ਭੇਟ ਰੱਖੈ ਤਾਂ ਕਿ ਕਾਜਿਆ ਚੱਕਰ ਪਾਣ ਆਣ ਗ੍ਰਸੈ ਗ੍ਰਾਹ ਜੀਓ। ਇਹ ਹਕੀਕਤ ਹੈ। ਉਸ ਸਮੇਂ ਕਹਿੰਦੇ ਨੇ ਭਗਵਾਨ ਨੇ ਉਸ ਹਾਥੀ ਨੂੰ ਤੰਦੂਏ ਦੀ ਤੰਦ ਕੱਟ ਕੇ ਬਚਾ ਲਿਆ। ਇਹ ਭਲਿਆ ਜੇ ਉਹ ਹਾਥੀ ਵਰਗਾ ਜਿਸ ਕੋਲ ਆਪਣਾ ਬਲ ਖਤਮ ਹੋ ਗਿਆ ਸੀ ਵਾਹਿਗੁਰੂ ਦਾ ਸਿਮਰਨ ਕੀਤਾ ਤੇ ਉਹ ਬਚ ਸਕਦਾ, ਭਲਿਆ ਤੂੰ ਕਿਉਂ ਨੀ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਬਚ ਸਕਦਾ। ਜਬ ਹੀ ਸ਼ਰਨ ਗਹੀ ਕਿਰਪਾ ਨਿਤ ਗਜ ਗਰਾਹ ਤੇ ਛੂਟਾ, ਤੂੰ ਵਾਹਿਗੁਰੂ ਦੇ ਚਰਨਾਂ ਵਿੱਚ ਆ, ਅਰਦਾਸ ਕਰ, ਬੇਨਤੀ ਕਰ, ਅੰਦਰ ਦੀ ਭਾਵਨਾ ਨਾਲ ਬੋਲ, ਠਾਕਰ ਤੁਮ ਸ਼ਰਨਾਈ ਆਇਆ, ਠਾਕਰ ਤੁਮ ਸ਼ਰਨਾਈ ਆਇਆ, ਤੁਮ ਸ਼ਰਨਾਈ ਆਇਆ ਠਾਕੁਰ।

0: ਆ ਅੰਦਰ ਦੇ ਆਪੇ ਵਿਚ ਉਸ ਮਾਲਕ ਅੱਗੇ ਸਮਰਪਿਤ ਹੋ ਕੇ ਕਹਿਣਾ ਮਾਲਕ ਤੇਰੀ ਸ਼ਰਨ ਵਿਚ ਆਏ ਜੋ ਸ਼ਰਨ ਵਿਚ ਆ ਜਾਏ ਮਾਲਕ ਸਾਹਿਬ ਉਸ ਦੀ ਬਾਂਹ ਫੜ ਦੇ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮੈਂ ਬੇਨਤੀ ਕਰਾਂ ਜਹਾਂਗੀਰ ਗ੍ਰਿਫਤਾਰੀ ਦਾ ਹੁਕਮ ਦਿੰਦਾ ਅਤੇ ਪਾਸ ਬੁਲਾ ਕੇ ਕਹਿੰਦਾ ਮੇਰੇ ਬਾਗੀ ਪੁੱਤਰ ਦੀ ਤੁਸਾਂ ਮਦਦ ਕੀਤੀ ਹੈ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਤਾ ਕੀ ਆਖਿਆ ਸੀ ਐ ਜਹਾਂਗੀਰ ਇੱਥੇ ਇਹ ਡਰ ਹੈ ਕਿ ਕਦੀ ਤੇਰਾ ਬਾਪ ਆਇਆ ਅਕਬਰ ਇਸ ਦਰਬਾਰ ਵਿਚ ਉਸ ਨੂੰ ਵੀ ਬੈਠਣ ਦੀ ਜਗ੍ਹਾ ਦਿੱਤੀ ਲੰਗਰ ਛਕਾਇਆ ਤੇ ਸਨਮਾਨਿਆ ਗਿਆ ਕਦੀ ਆਇਆ ਇੱਥੇ ਤੇਰਾ ਪੁੱਤਰ ਇੱਥੇ ਗੱਲ ਇਹ ਨਹੀਂ ਹੈ ਵੀ ਕੌਣ ਆਇਆ ਇੱਥੇ ਜੋ ਸ਼ਰਨ ਵਿਚ ਆਇਆ ਉਹਨੂੰ ਸਨਮਾਨਿਆ ਗਿਆ ਉਹਨੂੰ ਗਲੇ ਲਾਇਆ ਗਿਆ ਜੋ ਸ਼ਰਨ ਆਵੇ ਤੇ ਸਿਕੰਠ ਲਾਵੇ ਇਹੋ ਬਿਰਧ ਸਵਾਮੀ ਸੰਧਾ ਅਗਰ ਤੂੰ ਵੀ ਸ਼ਰਨ ਵਿਚ ਆ ਜਾਂਦਾ ਤੇ ਤੈਨੂੰ ਵੀ ਇੰਨਾ ਹੀ ਸਨਮਾਨ ਮਿਲ ਜਾਣਾ ਸੀ ਮੈਂ ਬੇਨਤੀ ਕਰਦੀ ਹਾਂ ਕਿ ਉਹ ਸਨ ਜੋ ਸੱਚ ਦਾ ਪਹਿਰਾ ਦਿੰਦੇ ਆ ਭਾਵੇਂ ਸ਼ਹੀਦ ਹੋ ਗਏ ਪਰ ਹਕੀਕਤ ਇਹ ਹੈ ਇਸ ਦਰ ਦੀ ਮਰਿਆਦਾ ਨੂੰ ਉਹਨਾਂ ਰੱਤੀ ਭਰ ਵੀ ਆਂਚ ਨਹੀਂ ਆਉਣ ਦਿੱਤੀ ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਜਦੋਂ ਸ਼ਰਨ ਚਲੇ ਜਾਈਏ ਤੇ ਵੱਡੇ ਵੱਡੇ ਇਹੋ ਜਿਹੇ ਤੰਦੂਏ ਵਰਗੇ ਬਲਸ਼ਾਲੀਆਂ ਤੋਂ ਵੀ ਉਸ ਹਾਥੀ ਨੂੰ ਮੇਰੇ ਸਾਹਿਬ ਜੀ ਬਚਾ ਲੈਂਦੇ ਹਨ ਜੀ
1: ਮਹਿਮਾ ਨਾਮ ਕਹਾ ਲਾਓ ਬਰਨਾਉ ਰਾਮ ਕਹਿਤ ਬੰਧਨ ਤੇਹ ਟੂਟਾ
0: ਨਾਮ ਦੀ ਮਹਿਮਾ ਮੈਂ ਕਿੱਥੋਂ ਤੱਕ ਆਖਾਂ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮਹਿਮਾ ਨਾਮ ਕਹਾਂ ਲਓ ਬਰਨੋ ਰਾਮ ਕਹਿਤ ਬੰਧਨ ਤੈ ਟੂਟਾ ਭਲਿਆ ਰਾਮ ਕਹਿੰਦੇ ਆ ਵਾਹਿਗੁਰੂ ਦਾ ਸਿਮਰਨ ਕਰਦੇ ਆ ਉਸ ਤੇ ਬੰਧਨ ਕੱਟੇ ਜਾਂਦੇ ਨੇ ਤੂੰ ਵੀ ਵਾਹਿਗੁਰੂ ਜੀ ਦਾ ਸਿਮਰਨ ਕਰ ਤੂੰ ਐਸਾ ਰਾਮ ਕਹਿਣਾ ਸਿੱਖ ਲੈ ਕਬੀਰ ਰਾਮੇ ਰਾਮ ਕਹੋ ਕਹਿਬੇ ਮਾਹੇ ਵਿਵੇਕ ਏਕ ਅਨੇਕਾਂ ਮਿਲ ਗਿਆ ਏਕ ਸਮਾਨਾ ਏਕ ਤੂੰ ਉਸ ਨੂੰ ਜਪਦਿਆਂ ਜਪਦਿਆਂ ਆਪਾਂ ਵਲੀਨ ਕਰ ਲੈ ਕਬੀਰ ਰਾਮੇ ਰਾਮ ਕਹੋ ਰਮ ਜਾ ਲੀਨ ਹੋ ਜਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਕਹਿੰਦਿਆਂ ਭਲਾ ਕੁਛ ਪਲ ਏਕ ਚਿੱਤ ਜਾਂ ਇੱਕ ਛਿਨ ਤੇ ਆਇਓ ਤੂੰ ਕਿਤੇ ਐਸਾ ਇੱਕ ਚਿੱਤ ਹੋ ਕੇ ਇੱਕ ਛਿਨ ਮਾਤਰ ਵੀ ਉਸ ਵਾਹਿਗੁਰੂ ਵਿੱਚ ਲੀਨ ਹੋ ਜਾਏ ਇਸ ਦੀ ਮਹਿਮਾ ਆਖੀ ਨਹੀਂ ਜਾ ਸਕਦੀ ਕਿਨਕਾ ਏਕ ਜਿਸ ਜੀਵ ਵਸਾਵੇ ਤਾਂ ਕਿ ਮਹਿਮਾ ਕਹੀ ਨਾ ਜਾਵੇ ਇਹ ਹਕੀਕਤ ਹੈ ਮਹਿਮਾ ਨਾਮ ਕਹਾਂ ਲੋ ਬਰਨੋ ਰਾਮ ਕਹਿਤ ਬੰਧਨ ਤਹਿ ਟੂਟਾ
1: ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ
0: ਅਜਾਮਲ ਪਾਪੀ ਸੀ ਸਾਰਾ ਸੰਸਾਰ ਜਾਣਦਾ ਸੀ ਇਹ ਵਿਸ਼ਵਾ ਦੁਆਰੇ ਜਾਣ ਵਾਲਾ ਹੈ ਅਚਰਨਹੀਨ ਹੋ ਜਾਏ ਦੁਨੀਆਂ ਲਾਂਤਾਂ ਵੀ ਪਾਉਂਦੀ ਏ ਸਮਾਜ ਵਿੱਚ ਉਸ ਦੀ ਇੱਜ਼ਤ ਵੀ ਨਹੀਂ ਰਹਿੰਦੀ ਤੇ ਲੋਕ ਉਸ ਤੇ ਇਤਬਾਰ ਵੀ ਨਹੀਂ ਕਰਦੇ ਇਹ ਅਜਾਮਲ ਦਾ ਹਾਲ ਸੀ ਜਾਤ ਦਾ ਬ੍ਰਾਹਮਣ ਸੀ ਪਰ ਕਰਮ ਸ਼ੂਦਰਾਂ ਤੋਂ ਵੀ ਪੈੜੇ ਸਨ ਤੇ ਐਸੇ ਪਾਪੀ ਵੇਸ਼ਵਾ ਦੁਆਰੇ ਜਾਣ ਵਾਲੇ ਨੂੰ ਜੇ ਕੋਈ ਮਹਾਂਪੁਰਖ ਆ ਕੇ ਇਹ ਕਹਿੰਦੇ ਨੇ ਜਿਹੜਾ ਇਸ ਵਕਤ ਤੇਰੇ ਘਰ ਪੁੱਤਰ ਜੰਮੇਗਾ ਉਸ ਦਾ ਨਾਮ ਨਾਰਾਇਣ ਰੱਖੀ ਮੈਂ ਬੇਨਤੀ ਕਰਾਂ ਹੁਣ ਨਰੈਣ ਨਾਮ ਰੱਖੀ ਨਾਲ ਇੱਕ ਗੱਲ ਕਹੀ ਸੀ ਇਹ ਨਰੈਣ ਨਾਮ ਹੈ ਨਿਰੰਕਾਰ ਜੀ ਦਾ ਪਰਮੇਸ਼ਰ ਜੀ ਦਾ ਤੇ ਪੁੱਤਰ ਦਾ ਨਾਮ ਲੈਂਦਿਆਂ ਕਦੀ ਨਰੈਣ ਦਾ ਵੀ ਚੇਤੇ ਕਰ ਲਿਆ ਕਰੇ ਮੈਂ ਬੇਨਤੀ ਕਰਾਂ ਹੁਣ ਛੋਟਾ ਪੁੱਤਰ ਸੀ ਛੋਟਾ ਪੁੱਤਰ ਹੋਣ ਦੇ ਨਾਤੇ ਉਸ ਨਾਲ ਪਿਆਰ ਵੀ ਜ਼ਿਆਦਾ ਸੀ ਹੁਣ ਉਸ ਨੂੰ ਨਰਾਇਣ ਨਰਾਇਣ ਨਰਾਇਣ ਕਰਕੇ ਬੁਲਾਉਂਦਿਆਂ ਬੁਲਾਉਂਦਿਆਂ ਅੰਤਮ ਸਮਾਂ ਆਇਆ ਮੈਂ ਬੇਨਤੀ ਕਰਾਂ ਮੁੱਖੋਂ ਨਰਾਇਣ ਨਿਕਲਿਆ ਇਹ ਸੱਚ ਸੀ ਵੀ ਸਾਰੀ ਜ਼ਿੰਦਗੀ ਦੇ ਪਾਪਾਂ ਤੋਂ ਮੁਕਤ ਹੋ ਗਿਆ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨੇ ਸਤਾਰਾ ਇਹ ਹਕੀਕਤ ਹੈ ਕਈ ਵਾਰ ਘੰਟਿਆਂ ਵੱਧੀ ਜਪ ਕਰਦਿਆਂ ਉਹ ਅਵਸਥਾ ਮਿਲਦੀ ਹੋਵੇਗੀ ਕਈ ਵਾਰ ਇੱਕ ਛਿਨ ਮਾਤਰ ਵੀ ਨਿਮਖ ਇੱਕ ਪਲ ਇੱਕ ਸੈਕਿੰਡ ਇੱਕ ਅੱਖ ਦੇ ਝਮਕਨੇ ਜਿਤਨੇ ਸਮੇਂ ਚ ਵੀ उस वाहिगुरु नाल सुरत जुड़ जाए तो उसका पार निस्तारा हो जाता है जी।
1: नानक कहत चेत चिंता मन तै भी उतरै पार।
0: गुरु नानक दा नौवां जम धन गुरु तेग बहादुर पातशाह ज्योत गुरु नानक दी है, जामा गुरु तेग बहादुर जी का है। नानक कहत चेत रे चेत चेत चेत अचेत काहे ना बाल्मीकि देख किस जात ते कह पदै अमरियो राम भगत विशेख। भलिया तू चेत अंदर दी चेतना नाल चेत चेतना काम चित दे जदो चित विच वाहिगुरु वस जांदा है फिर चुप कीता भी अंदरों चेत दे फिर खामोश होया भी अंदरों पिया जप दे। नानक कहत चेत चिंता मन एक पुरातन गल रही है भी एक मणि हुंदी है चिंता मणि वो हाथ विच आ जाए तो जो चिंता करिए ओही पूरी हो जांदी जो चितवन करिए वो पूरी हो जांदी। सतगुरु कहंदे ने भलिया तू बाहर दी चिंता मनी ना लब साडे सारियां कोल चिंता मनी है ओ है वाहिगुरु। सारे आखो वाहिगुरु वाहिगुरु वाहिगुरु वाहिगुरु। यह चिंता मनी इस नाल जो भी जो मंग है ठाकर अपने ते सोई सोई देवे। नानक कहत चेत चिंता मन तैं भी उतरै पारा तू भी इस संसार तो पार हो जाएगा। वाहिगुरु दा सिमरन कर जिवें जिवें सिमरन करदे गए मैं बेनती करांगा दुनिया दे भी सारे सुख मिलणगे जो मंगे ठाकर अपने ते। इच्छा पूरक सर्व सुख दाता हर जा कै वस है काम तेना सो ऐसा हर त्याईए मेरे जीरे तां सर्व सुख पावे मेरे मन दुख कटे जानगे पापां तो मुक्त हो जावांगे सारे सुख झोली विच पहनगे रब दे कर प्रवान हो जावांगे। वेखो दुनिया भी सवर गई दुख कटे गए चिंता तो मुक्त हो गए पाप कटे गए ये जीवन का मकसद वाहगुरु का मिलाप वह भी हो गया। साहब कहन लगे उस वाहगुरु का सिमरन कर ताकि तेरी जिंदगी दे सारे दुख भी कटे जान चिंता मुक्त होके आनंदित जिंदगी बन आवे जी। इथों तक आए अज के पावन मुख वाक की विचार नाल सांझ होई आओ लड़ीवार धन गुरु ग्रंथ साहब जी के पावन उपदेश नाल जुड़ना करिए।

0: एक ओंकार सतगुर प्रसाद।
1: 1094 अंग ते ਇਹ ਮਾਰੂ ਦੀ ਦੂਜੀ ਵਾਰ ਆਰੰਭ ਹੋ ਰਹੀ ਹੈ ਜੋ ਕਿ ਪੰਚਮ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਬੋਲ ਨੇ। ਮਾਰੂ ਵਾਰ ਮਹੱਲਾ ਪੰਜਵਾਂ, ਦੱਖਣੇ ਮਹੱਲਾ ਪੰਜਵਾਂ, ਇਹ ਵਿਦਵਾਨਾਂ ਦੀ ਖੋਜ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਵਾਲਿਆਂ ਖੋਜਿਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਸ ਅਸਥਾਨ ਤੇ ਆਗਮਨ ਹੋਇਆ ਉਸ ਅਸਥਾਨ ਨੂੰ ਕੇਂਦਰ ਮੰਨ ਕੇ ਉਸ ਤੋਂ ਜਿਹੜਾ ਦੱਖਣ ਦਾ ਇਲਾਕਾ ਪੈਂਦਾ ਹੈ ਉਹ ਮੁਲਤਾਨ ਸਾਹੂ ਸਿੰਧ ਇਲਾਕਾ ਪੈਂਦਾ। ਉਸ ਇਲਾਕੇ ਦੀ ਭਾਸ਼ਾ ਵਿੱਚ ਇਹ ਪਾਵਨ ਦੱਖਣੇ ਯਾਨੀ ਦੱਖਣੀ ਭਾਸ਼ਾ ਦੀ ਇਹ ਪਾਵਨ ਬੋਲੀ ਜੋ ਸਤਿਗੁਰਾਂ ਨੇ ਇੱਥੇ ਜ਼ਿਆਦਾਤਰ ਦੱਦੇ ਦੀ ਥਾਂ ਤੇ ਡੱਡਾ ਵਰਤਿਆ ਗਿਆ ਧਿਆਨ ਚ ਰੱਖਿਓ। ਤੇ ਸਾਹਿਬ ਜੀ ਨੇ ਇਹ ਦੱਖਣੇ ਮਹੱਲਾ ਪੰਜਵਾਂ ਵਿੱਚ ਜੋ ਪਾਵਨ ਵਾਰ ਉਚਾਰਨ ਕੀਤੀ ਏ ਆਰੰਭ ਵਿੱਚ ਹਜ਼ੂਰ ਸਾਰਿਆਂ ਨੂੰ ਇੱਕ ਓਅੰਕਾਰ ਨਾਲ ਜੋੜਦੇ ਨੇ। ਇੱਕ ਓਅੰਕਾਰ ਉਹ ਤਮਾਮ ਬ੍ਰਹਿਮੰਡ ਦਾ ਮੂਲ ਹੈ। ਬੜੀ ਵੱਡੀ ਇੱਕ ਗੱਲ ਇਹ ਹੈ ਅਨੇਕਾਂ ਸੰਸਾਰ ਦੇ ਜੀਵ ਜੰਤੂ ਪੈਦਾ ਕਰਕੇ ਆਪ ਇੱਕ ਹੈ, ਅਨੇਕਾਂ ਦੇ ਅੰਦਰ ਨਿਵਾਸ ਕਰਕੇ ਆਪ ਇੱਕ ਹੈ, ਸੂਰਜ ਇੱਕ ਹੈ, ਕਰੋੜਾਂ ਘਰੇ ਪਾਣੀ ਦੇ ਭਰ ਕੇ ਰੱਖ ਦਈਏ ਸਭ ਅੰਦਰ ਪ੍ਰਤੀਬਿੰਬ ਪੈਂਦਾ ਪਰ ਸੂਰਜ ਇੱਕ ਰਹਿੰਦਾ ਹੈ, ਚੰਦਰਮਾ ਇੱਕ ਹੈ, ਹੱਬ ਸਮਾਨੀ ਜੋਤ ਜੋ ਜਲ ਘਟਾਊ ਚੰਦਰਮਾ ਘਟਾਊ ਘੜਿਆਂ ਦੇ ਅੰਦਰ ਜਿਵੇਂ ਚੰਦਰਮਾ। ਦੇਖੋ ਅਸੀਂ ਕਹਿੰਦੇ ਨਾ ਮੇਰੇ ਅੰਦਰ ਵੀ ਜੋਤ ਤੇਰੇ ਅੰਦਰ ਵੀ ਜੋਤ, ਹੁਣ ਜੋਤ ਤੇ ਸਭ ਮੈਂ ਜੋਤ ਜੋਤ ਹੈ ਸੋਏ। ਹੁਣ ਕਰੋੜਾਂ ਜੀਵ ਮਨੁੱਖ ਹੀ ਨਹੀਂ ਪਸ਼ੂ ਪੰਛੀ ਕੀੜੇ ਮਕੌੜੇ ਸਭ ਅੰਦਰ ਜੋਤ ਹੈ, ਪਰ ਕਮਾਲ ਦੀ ਗੱਲ ਇਹ ਹੈ ਕਰੋੜਾਂ ਅੰਦਰ ਜੋਤ ਹੈ ਪਰ ਆਪ ਕਰੋੜਾਂ ਨਹੀਂ, ਇੱਕ ਹੈ, ਏਕ ਹੈ, ਅਨੇਕ ਹੈ, ਫਿਰ ਏਕ ਹੈ। ਉਹ ਇੱਕ ਓਅੰਕਾਰ ਹੈ ਜੋ ਸਤਿਗੁਰ ਪ੍ਰਸਾਦ ਸਤਿਗੁਰੂ ਜੀ ਦੀ ਕਿਰਪਾ ਨਾਲ ਜਾਣਿਆ ਜਾਂਦਾ ਹੈ ਜੀ।
0: ਤੂੰ ਚਾਉ ਸੱਜਣ ਮੰਡਿਆ ਡੇਈ ਸਿਸ ਉਤਾਰ,
1: ਤੂੰ ਚਾਉ ਸਭ ਚਵੋ ਮੁਖੋਂ, ਇੱਥੇ ਚਾਉ ਦੇ ਅਰਥ ਨੇ ਕਹੋ ਬੋਲ, ਇਹ ਮੇਰੇ ਸੱਜਣ ਤੂੰ ਬੋਲ ਨਾ, ਕਾਰਨ ਕਵਨ ਅਬੋਲ, ਕੀ ਕਾਰਨ ਹੋ ਗਿਆ ਤੂੰ ਬੋਲਦਾ ਨਹੀਂ ਹੈ, ਬੋਲਨਾ। ਤੂੰ ਚਾਉ ਸੱਜਣ ਮੈਡਿਆ, ਤੂੰ ਮੈਡਾ ਸੱਜਣ ਹੈ, ਮੇਰਾ ਮਿੱਤਰ ਹੈ। ਦੇਖੋ ਅਸਾਂ ਭਰਾਵਾਂ ਨਾਲ ਗੱਲ ਕੀਤੀ, ਪਤੀ ਨਾਲ, ਪਤਨੀ ਨਾਲ, ਬਾਪ ਨਾਲ, ਸੰਸਾਰ ਨਾਲ, ਦੋਸਤਾਂ ਮਿੱਤਰਾਂ ਨਾਲ, ਕਦੀ ਰੱਬ ਨਾਲ ਗੱਲ ਕਰਦਿਆਂ ਆਖੀਏ ਵੀ ਇਹ ਮੇਰੇ ਮਾਲਕ ਤੂੰ ਮੈਨੂੰ ਕੁਛ ਕਹੋ ਨਾ, ਬੋਲ ਨਾ ਮੇਰੇ ਨਾਲ। ਹਕੀਕਤ ਪਤਾ ਕੀ ਹੈ, ਏਕਾ ਸੰਗਤ ਇਕਤ ਗ੍ਰਹਿ ਬਸਤੇ ਮਿਲ ਬਾਤ ਨਾ ਕਰਤੇ ਭਾਈ, ਜਿਵੇਂ ਦੋ ਭਰਾ ਇੱਕੋ ਘਰ ਰਹਿਣ ਪਰ ਗੱਲਬਾਤ ਨਾ ਕਰਨ ਆਪਸ, ਪਤੀ ਪਤਨੀ ਰਹਿਣ ਇਕੱਠੇ ਪਰ ਗੱਲਬਾਤ ਨਾ ਕਰਨ, ਧਨ ਫਿਰਕਾ ਇੱਕ ਹੀ ਸੰਗ ਵਾਸਾ, ਅੰਦਰ ਮੈਂ ਵੀ ਹਾਂ ਅੰਦਰ ਤੂੰ ਵੀ ਹੈ, ਜੀਵ ਵੀ ਹੈ ਆਤਮਾ ਵੀ ਹੈ, ਪਰ ਅਸੀਂ ਰਹਿੰਦੇ ਇਕੱਠੇ ਹਾਂ ਪਰ ਗੱਲ ਬਾਹਰ ਤੇ ਸਾਰਿਆਂ ਨਾਲ ਕਰਦੇ ਹਾਂ। ਪਰ ਕਦੀ ਰੱਬ ਨਾਲ ਵੀ ਗੱਲ ਕਰ ਲਈਏ, ਮੈਂ ਬੇਨਤੀ ਕਰਾਂ ਜ਼ਿੰਦਗੀ ਦਾ ਨਕਸ਼ਾ ਬਦਲ ਜਾਏਗਾ। ਕਦੀ ਅਕੇਲੇ ਬੈਠ ਕੇ ਕਦੀ ਕਹਿ ਲੈਣਾ ਮਾਲਕ ਤੂੰ ਬੋਲ ਨਾ, ਤੂੰ ਕੁਛ ਕਹੋ ਨਾ, ਤੂੰ ਆਖ, ਤੇ ਅੰਦਰਲੇ ਆਪੇ ਚੋਂ ਅਜਪਾ ਜਾਪ ਚੱਲ ਪਏ ਤੇ ਅੰਦਰ ਦੀ ਸੁਰਤ ਵਿੱਚ ਹੁਣ ਵਾਹਿਗੁਰੂ ਵਾਹਿਗੁਰੂ ਬੋਲੇ। ਉਹ ਨਾ ਸਮਝਣਾ ਵੀ ਮੈਂ ਬੋਲਦਾ, ਹੁਣ ਵਾਹਿਗੁਰੂ ਆਪ ਅੰਦਰ ਪਿਆ ਬੋਲਦਾ ਹੈ। ਤੂੰ ਚਾਉ ਸੱਜਣ ਮੈਡਿਆ ਦੇਈ ਸਿਸ ਉਤਾਰ, ਦੇਈ ਇੱਥੇ ਹੈ ਜਿਵੇਂ ਅਰਥ ਕਰਾਂਗੇ ਤੇ ਦੇਈ ਉੱਥੇ ਦੇਈ ਨੂੰ ਡੱਡਾ ਦੱਖਣੀ ਭਾਸ਼ਾ ਨਾ, ਤੇ ਦੇਈ ਸਿਸ ਉਤਾਰ, ਮੈਂ ਆਪਣਾ ਸੀਸ ਉਤਾਰ ਕੇ ਭੇਟਾ ਕਰਦਿਆਂ ਤੂੰ ਆਖ ਤੇ ਸਹੀ ਨਾ ਮੈਨੂੰ, ਮੈਂ ਬੇਨਤੀ ਕਰਾਂ किस ढंग नाल रब की नेड़ता करदे आ। मेरे साहब जी ने गल कराई है जी,
0: नैण महिंजे तरस दे कद पसी दीदार।
1: महिंजे मेरे नैण तरस दे ने, नैन तरसन दर्स परसन, नह नींद रैन विहानिया। मेरिया अखा तरस दिया, मालिक दी आना मेरिया अखा सामने आ, मैं तेरे दर्शन कर सका। कद पसी दीदार, मैनू तेरा दीदार कदों होवेगा। दीद ने दीदार साहब कछ नहीं इसका मोल, पाक परवतगार तू इतना पाक है, तू इतना परवतगार है, तू खुद खसम अपना मालक आप है। वड्डा अतोल तेरा किसे संसारक पदार्थ धन संपदा नाल बराबरी कर दिया, तेनू तोलिया नहीं जा सकता गा। ऐ मेरे साहब बख्शिश करना, इन्हां अखां दे नाल मैं कदी तेरा दीदार कर सकां ते मैं एक बेनती करांगा। अखां नाल दुनिया ते बहुत वेखी है, तरह तरह दा संसार वेख्या, अखां रजियां नहीं होर भुखियां हुंदियां गईयां। अखी वेखना रजियां बहु रंग तमाशे, पर मालक कदी तेरा दीदार हो जाए ते मैं तेनू घट घट विच वेख सकां ते फिर जो दिसै सो तेरा रूप। अज रूप वेखदे हां पर तेरा रूप नहीं वेखदे। मालक तू रहमत कर, ये मेरिया अखां तरसदियां ने कि कदी तेरे दर्शन कर सकां।
0: महला पंजवा,
1: इत्थे हजूर दूसरा श्लोक उचारण करदे हां, फुरमान करदे हां जी।

0: ਧਰਤੀ ਨੂੰ ਸਾਜਿਆ ਗਿਆ ਤੇ ਇੱਥੇ ਮੈਂ ਬੇਨਤੀ ਕਰਾਂ, ਨਵਖੰਡ ਪ੍ਰਿਥਵੀ ਸਾਜ ਹਰ ਰੰਗ ਸੰਵਾਰੇ, ਸਾਰੇ ਸੰਸਾਰ ਨੂੰ ਤਰ੍ਹਾਂ ਤਰ੍ਹਾਂ ਦੀ ਰੂਪ ਰੇਖਾ ਦੇ ਕੇ ਕਰਤੇ ਨੇ ਸਵਾਰਿਆ। ਮੈਂ ਬੇਨਤੀ ਕਰਾਂ, ਜੋ ਬਣਾਇਆ ਉਹ ਪੂਰਾ ਬਣਾਇਆ, ਅਧੂਰਾ ਕੁਝ ਵੀ ਨਹੀਂ ਰਹਿਣ ਦਿੱਤਾ। ਜੇ ਪੱਤੇ ਬਣਾਏ ਤੇ ਪੂਰੇ ਬਣਾਏ, ਜੀਵ ਜੰਤੂ ਬਣਾਏ ਤੇ ਪੂਰੇ ਬਣਾਏ, ਸਾਰੇ ਸੰਸਾਰ ਦੀ ਰਚਨਾ ਨੂੰ ਕਰਤੇ ਨੇ ਆਪ ਹੀ ਸਵਾਰਿਆ ਹੈ ਜੀ।
1: ਵੇਖੀ ਜੰਤ ਉਪਾਏ ਅੰਤਰ ਕਾਲ ਧਾਰਿਆ।
0: ਵੇਖੀ ਦੇ ਅਰਥ ਨੇ ਇੱਥੇ ਰੰਗਾਂ ਰੰਗਾਂ ਦੇ ਜੰਤ, ਜੀਵ ਜੰਤੂ, ਪਸ਼ੂ ਪੰਛੀ, ਮਨੁੱਖ, ਹਰ ਤਰ੍ਹਾਂ ਦੀ ਰਚਨਾ ਰਚਾਈ ਤੇ ਅੰਤਰ ਕਾਲ ਧਾਰਿਆ। ਇੱਥੇ ਥੋੜੀ ਜਿਹੀ ਬੇਨਤੀ ਕਰਾਂਗਾ, ਜਦੋਂ ਆਉਂਦਾ ਨਾ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਾਲ ਰਾਖੀ ਮੇਰੀ, ਉੱਥੇ ਕਾਲ ਦੇ ਅਰਥ ਨੇ ਇੱਜ਼ਤ, ਇੱਥੇ ਕਾਲ ਦੇ ਅਰਥ ਨੇ ਸ਼ਕਤੀ। ਕਿਤੇ ਕਾਲ ਦੇ ਅਰਥ ਆਏ ਨੇ ਕਲਯੁਗ ਤੇ ਕਿਤੇ ਕਾਲ ਦੇ ਅਰਥ ਆਏ ਨੇ ਕਾਲਖ। ਖੈਰ ਮੈਂ ਬੇਨਤੀ ਕਰਾਂਗਾ, ਹਜ਼ੂਰ ਕਹਿੰਦੇ ਨੇ ਤਰ੍ਹਾਂ ਤਰ੍ਹਾਂ ਦੇ ਜੀਵ ਜੰਤੂ ਪੈਦਾ ਕਰਕੇ ਅੰਦਰ ਆਪਣੀ ਸ਼ਕਤੀ ਸਭ ਦੇ ਹੀ ਟਿਕਾਈ ਹੋਈ ਹੈ ਜੀ।
1: ਤੇਰਾ ਅੰਤ ਨਾ ਜਾਣ ਕੋਈ ਸੱਚ ਸਿਰਜਣ ਹਾਰਿਆ।
0: ਕਿਉਂਕਿ ਤੇਰਾ ਅੰਤ ਨਹੀਂ ਕੋਈ ਜਾਣ ਸਕਦਾ, ਵੀ ਕਿੱਥੋਂ ਤੱਕ ਕੀ ਕੁਝ ਕਿਵੇਂ ਬਣਾਇਆ, ਕਿੰਨਾ ਕੁ ਬਣਾਇਆ। ਉਹ ਸਮੁੰਦਰ ਏਡਾ ਵੱਡਾ ਬਣਾਇਆ ਸੀ, ਉਸ ਦਾ ਥਾਂ ਨਹੀਂ ਪਾ ਸਕਦੇ। ਸੂਰਜ ਇਤਨਾ, ਜਿਸ ਦੀਆਂ ਕਿਰਨਾਂ ਦਾ ਥਾਂ ਨਹੀਂ ਪਾ ਸਕਦੇ, ਵੀ ਕਿੰਨੀਆਂ ਕਿ ਨੇ। ਮੈਂ ਬੇਨਤੀ ਕਰਾਂ, ਕਰਤਾ ਤੂੰ ਸੂਰਜ ਚੰਦ ਤੇ ਸਾਗਰ ਦਰਿਆ ਬਣਾਉਣ ਵਾਲਾ, ਤੇਰਾ ਅੰਤ ਅਸੀਂ ਕਿੱਥੋਂ ਪਾ ਸਕਦੇ ਹਾਂ। ਬਸ ਇੱਕੋ ਗੱਲ ਹੈ, ਮੈਂ ਬੇਨਤੀ ਕਰਾਂਗਾ ਇੱਕ ਪੰਕਤੀ ਦੇ ਤਿੰਨ ਵਿਸ਼ਰਾਮ ਲੈ ਕੇ ਗੱਲ ਸਮਝਿਓ। ਲਿਖ ਨਾਮ ਅੰਦਰ ਸੁਰਤ ਵਿੱਚ, ਨਾਮ ਲਿਖ। ਦੂਜਾ ਕਦਮ ਸਲਾਹ ਲਿਖ, ਉਹਦੀ ਸਿਫਤ ਸਲਾਹ ਕਰ, ਵਾਹ ਵਾਹ। ਤੇ ਤੀਜਾ ਕਦਮ ਹੈ ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਇਹ ਕਰਤਾ ਤੇਰਾ ਅੰਤ ਨਹੀਂ ਹੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਤੇਰਾ ਅੰਤ ਤੇਰਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਜੀ।
1: ਤੂੰ ਜਾਣ ਹੈ ਸਭ ਵਿਦ ਆਪ ਗੁਰਮੁਖ ਨਿਸਤਾਰਿਆ।
0: ਤੂੰ ਸਾਰੇ ਤਰੀਕੇ ਆਪ ਜਾਣਨ ਵਾਲਾ, ਤੂੰ ਜਾਣੇ ਸਭ ਵਿਦ ਆਪ, ਹਰ ਕੁਝ ਤੈਨੂੰ ਪਤਾ। ਇਸ ਜੀਵ ਜੰਤੂ ਨੂੰ ਕਿਵੇਂ ਚਲਾਉਣਾ, ਇਹਨੂੰ ਕਿਵੇਂ ਧਰਤੀ ਤੋਂ ਆਕਾਸ਼ ਤੇ ਚੜਾਉਣਾ, ਤੂੰ ਕਿਵੇਂ ਆਕਾਸ਼ ਤੋਂ ਚੜੇ ਨੂੰ ਖਾਕ ਵਿੱਚ ਮਿਲਾਉਣਾ। ਮੈਂ ਬੇਨਤੀ ਕਰਾਂ, ਕਿਵੇਂ ਸੰਸਾਰ ਚਲਾਉਣਾ, ਤੂੰ ਜਾਣਾ ਸਭ ਵਿਦ ਆਪ। ਗੁਰਮੁਖ ਨਿਸਤਾਰਿਆ, ਜਿਹੜੇ ਗੁਰਮੁਖ ਬਣ ਗਏ, ਗੁਰੂ ਵੱਲ ਮੁੱਖ ਕਰ ਲਿਆ, ਉਹਨਾਂ ਦਾ ਪਾਰ ਨਿਸਤਾਰਾ ਹੋ ਗਿਆ। ਮੈਂ ਹੱਥ ਜੋੜ ਅਰਜ ਕਰਾਂਗਾ, ਆਪਣੇ ਜੀਵਨ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਵੱਲੋਂ ਪਿੱਠ ਨਾ ਦੇਣਾ, ਇੱਧਰ ਮੁੱਖ ਜੋੜੀ ਰੱਖਣਾ। ਹਕੀਕਤ ਇਹ ਹੈ, ਗੁਰੂ ਕਾ ਸਿੱਖ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਆਉਂਦਾ, ਮੁੱਖ ਕਰਕੇ ਬੈਠਦਾ, ਪਰ ਜਦੋਂ ਜਾਂਦਾ ਤੇ ਮਨ ਨੂੰ ਵੀ ਗੁਰੂ ਦੇ ਸਨਮੁਖ ਰੱਖ ਕੇ ਜਾਂਦਾ। ਇਹ ਹਕੀਕਤ ਹੈ, ਖਿਮਾ ਕਰਿਓ। ਕਈ ਵਾਰ ਸਰੀਰ ਦਾ ਮੁੱਖ ਗੁਰੂ ਵੱਲ ਹੈ, ਪਰ ਅੰਦਰੋਂ ਬੇਮੁਖ ਹੋਵੇ ਤੇ ਕਹਿ ਸਕਦੇ ਆ ਜੇ ਸਨਮੁਖ ਹੋ ਕੇ ਵੀ ਬੇਮੁਖ ਹੈ। ਕਈ ਵਾਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਜਾ ਕੇ ਕੰਮ ਕਾਰ ਕਰਦਿਆਂ, ਘਰ ਵਿਹਾਰ ਵਿੱਚ ਰਹਿੰਦਿਆਂ ਵੀ ਗੁਰੂ ਦੇ ਸਨਮੁਖ ਰਹਿੰਦਾ। ਤੇ ਸਾਹਿਬ ਰਹਿਮਤ ਕਰਨ, ਗੁਰਮੁਖ ਬਣ ਕੇ, ਗੁਰੂ ਵਾਲੇ ਬਣ ਕੇ, ਗੁਰੂ ਨਾਲ ਜੁੜ ਕੇ ਆਪਣਾ ਜੀਵਨ ਪਾਰ ਉਤਾਰਾ ਕਰੀਏ ਜੀ। ਇਹਨਾਂ ਅੱਖਰਾਂ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿੰਨਾ ਵੀ ਅਦਬ ਕਰੀਏ, ਜਿੰਨਾ ਧੰਨਵਾਦ ਕਰੀਏ, ਓਨਾ ਹੀ ਥੋੜਾ। ਕੋਟਾਨ ਕੋਟ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ, ਹਾਰਦਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਪ੍ਰਬੰਧ ਦਾ, ਤੇ ਅਤਿ ਸਤਿਕਾਰਯੋਗ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਸਾਹਿਬ ਜੀ ਦਾ ਅਤੇ ਆਈਆਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਦਸਰੇ ਦੀਆਂ ਭੁੱਲਾਂ ਦੀ ਖਿਮਾ ਕਰਦਿਆਂ ਆਓ ਪਾਵਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਨਾਲ।

0: आप गुरमुख निस्तारिया।
1: वाहिगुरु जी का खालसा।

0: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 West Winds Drive, Northeast Calgary।
1: प्रोग्राम का यह हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड दा पता है यूनिट नंबर 11 2316 एवेन्यू नॉर्थ ईस्ट कैलगरी।
2: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue, South East Calgary, near Stampede Ground।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210-2323 32nd Avenue Northeast Calgary। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 32nd Avenue North East ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 Avenue South West ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007
1: ਤਾਤੀ ਵਾਓ ਨਾ ਲੱਗਈ।

0: ਨਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 8257600983, 825-760-0983।
1: प्रोग्राम दा ए हिस्सा तुहाडे तक कैसडी हे इंजरी लॉ तों तारा कैसडी जी दे सहयोग नाल पहुंचाया जा रहा है। इना तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नूं 403-770-1099 यानी 403-777-1099 ते संपर्क कर सकते हो। कैसडी हे इंजरी ला दा पता है, यूनिट नंबर 1507, 14 एवेन्यू, साउथ वेस्ट, कैलगरी। प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-283-4067।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਟ੍ਰੈਵਲ ਵਰਲਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਟਿਕਟਾਂ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਟ੍ਰੈਵਲ ਵਰਲਡ ਨੂੰ 403-717-0771 ਤੇ ਯਾਨੀ 403-717-0771 ਤੇ ਸੰਪਰਕ ਕਰ ਸਕਦੇ ਹੋ। ਟ੍ਰੈਵਲ ਵਰਲਡ ਦਾ ਪੂਰਾ ਪਤਾ ਨੋਟ ਕਰੋ, ਗ੍ਰੀਨ ਪਲਾਜ਼ਾ ਯੂਨਿਟ ਨੰਬਰ 1130 4818 ਵੈਸਟ ਵਿੰਡ ਡਰਾਈਵ ਨਾਰਥ ਈਸਟ ਕੈਲਗਰੀ।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।
2: ਠਾਕੁਰ ਗਾਈਏ ਆਤਮ ਰੰਗ।

0: ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖਤਾਮ ਨਾ ਹੋਈ, ਤੂੰ ਕਰਤਾ ਕਰਣਾ ਮੈਂ ਨਹੀਂ ਜਾਂ ਹੋ ਕਰੀ ਨਾ ਹੋ, ਬਲਿਹਾਰੀ ਕੁਦਰਤ ਵਸਿਆ ਤੇਰਾ ਨਾ ਜਾਈ ਲਿਖਿਆ ਰਹੋ, ਜਾਤ ਮਹਿ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਰ ਸਵਾਲਿਓ ਜਿਨ ਕਿਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ।

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਵੱਡਾ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇ ਵੱਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਈ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਈ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੀ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੈ ਸੋਗ ਦਿੰਦਾ ਰਹੈ ਨਾ ਚੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕੰਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰਉ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੀ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਈਆ ਸ਼ਬਦ ਤਾ ਗਾਵਹ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੀ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛੁ ਹੈ ਜਿਸ ਦੇਹ ਸੋ ਪਾਵਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਏ ਨਾਮ ਜਿਨ

ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹ ਜਿਸ ਦੀਆਂ ਇਹ ਵਡਿਆਈਆ ਕਹੈ ਨਾਨਕ ਸੁਣਹ ਸੰਤਹ ਸਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤਿ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸ ਅਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ

0: ਫਤਿਹ
1: ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਹੈ ਘਰ ਨਾਉ ਨਿਧਿਆ ਵੈ ਤਾਏ ਸਭ

ਆਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ। ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ

ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆਰਿਆਇਤ ਦੇਗ ਤੇਗ ਫਤਹੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ।

ਰਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ।

ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਦਾਰ ਰਹਿ ਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ

राम राम राम राम लाल तुमरी जी अकथ कथा तू तू तू ही जान है।

हमरे हर प्राण स्वामी सखा हर मीता, मेरे मन तन जीह हर हरे हरे।